0: ಮಾರ್ ದೀರಿ ತು
1: ರೇಡಿಯೋ ಹಾಂಜಿ 1674 AM.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: STO Films leke aaye action, emotion ate full on entertainment. Punjabi feature film Shera.
1: 5 saal baad mudiyan Shere, te mudiyan vi kede haath ch.
2: Starring Parmesh Verma, Sonal Chauhan, Yograj Singh, Manav Vij ate hor vi ugge kalakar.
3: Main utthon vi mud ke aaya. ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
0: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
2: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
5: ਇਸ ਜਨਮ ਕਾ
6: ਲੈਜੈਂਡਰੀ ਲਵ ਸਟੋਰੀਜ਼ ਕੀ ਤੋਂ ਐਂਡਿੰਗ ਟ੍ਰੈਜਿਕ ਹੁੰਦੀ ਹੈ।
7: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
8: Chand Mera Dil, Chand Mera Dil.
9: Ye ishq nahi aasan, bas itna samajh dijiye. ध्यान से इश्क कीजिए, क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हांजी 1674 AM। हंसिए, मस्त रहिए, नाचते रहिए, खुश रहिए।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਹੋ ਸਰਬਜੀਤ ਚੀਮਾ ਦੀ ਆਵਾਜ਼ ਦੇ ਵਿੱਚ, ਤੇ ਇਨੀ ਦਿਨੀ ਆਸਟ੍ਰੇਲੀਆ ਦੇ ਵਿੱਚ ਵੀ ਨੇ ਤੇ ਟੂਰ ਵੀ ਕਰ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਕਿੱਥੇ ਕਿੱਥੇ ਸ਼ੋਅ ਨੇ ਉਹ ਤੁਸੀਂ ਸਾਡੇ ਚੈਨਲ ਦੇ ਉੱਤੇ ਜਾ ਕੇ ਵੇਖ ਸਕਦੇ ਹੋ, ਤੇ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਆਊਗਾ ਸ਼ੋਅ ਉਹ ਆਪਾਂ ਲਾਗੇ ਜਾ ਕੇ ਤੁਹਾਡੇ ਨਾਲ ਸਾਂਝ ਵੀ ਪਾਉਂਦੇ ਰਹਾਂਗੇ, ਪਰ ਤੁਹਾਡੇ ਸ਼ਹਿਰ ਦੇ ਵਿੱਚ ਜਲਦ ਪਰਫੋਰਮ ਕਰਨਗੇ ਸਰਬਜੀਤ ਚੀਮਾ। ਸੋ ਇੱਕ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਇਸ ਸੰਗੀਤ ਜਗਤ ਦੇ ਵਿੱਚ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸੇ ਸਫ਼ਰ ਦੇ ਉੱਤੇ ਹੋਈ ਗੱਲਬਾਤ ਰੇਡੀਓ ਹਾਂਜੀ ਦੇ ਨਾਲ, ਉਹ ਵੀ ਤੁਸੀਂ ਜਾ ਕੇ ਸੁਣ ਸਕਦੇ ਹੋ ਸਾਡੇ ਯੂਟਿਊਬ ਚੈਨਲ ਦੇ ਉੱਤੇ, ਅਤੇ ਸਰਚ ਮਾਰ ਕੇ ਤਾਂ ਤੁਸੀਂ ਲੱਭ ਸਕਦੇ ਹੋ। ਅੱਜ ਕੱਲ੍ਹ ਤਾਂ ਸੌਖਾ ਹੀ ਹੋ ਗਿਆ ਲੱਭਣਾ, ਕੋਈ ਬਹੁਤਾ ਟਾਈਮ ਲੱਗਦਾ ਵੀ ਨਹੀਂ ਆ, ਅਤੇ ਇਸ ਕਰਕੇ ਤੁਹਾਨੂੰ ਆਪਾਂ ਗਾਣਾ ਇਹਨਾਂ ਦਾ ਸੁਣਾ ਰਹੇ ਹਾਂ, ਕਿਉਂਕਿ ਮੇਲੇ ਦੀਆਂ ਗੱਲਾਂ ਕਰ ਰਹੇ ਨੇ। ਅੱਗੇ ਚੱਲ ਕੇ ਅੱਜ ਮੇਲਿਆਂ ਦੀਆਂ ਵੀ ਗੱਲਾਂ ਕਰਾਂਗੇ, ਪਰ ਫਿਲਹਾਲ ਮੈਂ ਆਪਣੇ ਸਾਥੀ ਕਲਾਕਾਰਾਂ ਨੂੰ ਨਾਲ ਜਗਾ ਲਾਂ। ਤੂਰ ਸਾਹਿਬ ਕੀ ਹਾਲ ਚਾਲ ਨੇ, ਉੱਠ ਪਿਓ?
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਆਪਣੇ ਉਠਾ ਦਿਆ, ਨਹੀਂ ਤੂੰ ਅੱਜ ਤੋਂ ਮੇਲੇ ਮੈਂ ਸੋਏ ਰਹਿੰਦੇ। ਸ਼ਿਮਲੇ ਪਾਸੇ ਨਾ, ਸ਼ਿਮਲੇ ਹੁਣ ਜਿੱਦਾਂ ਆਪਣੇ ਪੰਜਾਬ ਚ ਦੁਆਬੇ ਵਾਲੇ ਕੁਛ ਹੋਰ ਬੋਲਦੇ ਆ, ਮਜੈਲ ਕੁਛ ਹੋਰ ਬੋਲਦੇ ਆ, ਥੋੜਾ ਬਹੁਤਾ ਫਰਕ ਨਾ, ਜਾਣ ਡਿਆ ਵਾ ਕੀ ਕਰਨ ਡਿਆ ਨਾ, ਇਤਨਾ ਉਤਨਾ ਹੈ ਨਾ। ਇੱਦਾਂ ਹੀ ਹਿਮਾਚਲ ਵਾਲਿਆਂ ਦੀ ਥੋੜ੍ਹੀ ਜਿਹੀ ਲੈਂਗੁਏਜ ਜਿਹੜੀ ਹੈ ਡੋਗਰੀ ਮਿਲਦੀ, ਅਤੇ ਪਹਾੜੀ ਲੈਂਗੁਏਜ ਅਸੀਂ ਜਾਣਾ ਕਰਨਾ ਨਾ ਸ਼ਿਮਲੇ ਪਾਸੇ, ਅਤੇ ਉਹਨਾਂ ਦੀ ਬੜੀ ਵਧੀਆ, ਉਹ ਹਿੰਦੀ ਜੀ ਥੋੜ੍ਹੇ ਜਿਹੇ ਇਸ ਲਿਹਾਜ਼ ਨਾਲ ਬੋਲਦੇ ਨੇ, ਪੁੱਛਣਾ ਕਰਨਾ ਵੀ ਔਰ ਆਪਕਾ ਕਿਆ ਚੱਲ ਹੈ। ਐਸਾ ਨਾ ਰਮੇਸ਼ ਜੀ, ਹਮੇ ਤੋ ਅਬ ਤੋ ਯਾਦ ਕਰਤੇ ਰਹਿਤੇ ਜੀ, ਅਬ ਤੋ ਕਭੀ ਆਏ ਨਹੀਂ ਨਾ, ਜਾਂ ਆਇਆ ਕਰੋ ਕੰਮ ਪੇ, ਤਾਂ ਵੀ ਕੰਮ ਚੱਲੇਗਾ ਉੱਪਰ ਆ ਕੇ ਨਾ। ਇੱਦਾਂ ਬੋਲਾਂ ਕਰਨਾ ਸਾਨੂੰ ਬੜਾ ਲੱਗਣਾ। ਫਿਰ ਜੇ ਇੱਧਰ ਜਾਣਾ ਕਰਨਾ ਸੁੰਦਰ ਨਗਰ ਪਾਸੇ, ਅਤੇ ਉਹ ਥੋੜ੍ਹਾ ਜਿਹਾ
0: ਹੋਰ ਵੱਖਰਾ,
1: ਉਹ ਵੱਖਰੀ ਜੀ ਬੋਲ ਦਿੰਦੇ ਨਾ। ਐਸਾ ਨਾ ਰਮੇਸ਼ ਜੀ, ਤੁਸੀਂ ਆਉਣਾ ਸਾਡੇ ਇੱਧਰ ਨਾ, ਅਤੇ ਇੱਧਰ ਪਿੰਡ 'ਚ ਜਾ ਕੇ ਨਾ ਆਪਾਂ ਕੰਮ ਕਰਕੇ ਆਵਾਂਗੇ ਉੱਥੇ, ਸਾਨੂੰ ਇੰਨਾ ਮਜ਼ਾ ਆ ਲੈਣਾ, ਸੁਣਨ 'ਚ ਬੜਾ ਵਧੀਆ ਲੱਗਦਾ ਹੁੰਦਾ ਸੀ ਚੀਜ਼ਾਂ ਕਰਕੇ ਨਾ। ਅਤੇ ਇਹ ਭਾਸ਼ਾ ਥੋੜ੍ਹੀ ਇਹਦੀ ਹੁੰਦੀ ਹੈ, ਅਤੇ ਮੇਲਾ ਜਿਹੜਾ, ਪਰ ਮੇਲੇ ਦੀ ਕੋਈ ਭਾਸ਼ਾ ਨਹੀਂ ਹੁੰਦੀ, ਉੱਥੇ ਮੇਲਾ ਮੇਲਾ ਹੀ ਹੁੰਦਾ।
0: ਹਾਂ ਬਿਲਕੁਲ, ਮੇਲਾ ਮੇਲੀਆਂ ਦਾ,
1: ਮੇਲਾ ਮੇਲੀਆਂ, ਯਾਰਾਂ ਬੇਲੀਆਂ ਦਾ, ਅਤੇ ਗੱਲਾਂ ਵੀ ਅੱਜ ਅਸੀਂ ਮੇਲੇ ਦੀਆਂ ਥੋੜ੍ਹੀਆਂ ਲੈ ਕੇ ਚੱਲਾਂਗੇ, ਮੇਲੇ ਦੇ ਕਿੱਦਾਂ ਕਿੱਦਾਂ ਦੇ ਰੂਪ ਹੁੰਦੇ ਸੀ ਅਤੇ ਅੱਜ ਕੀ ਰੂਪ ਹੈਗਾ।
0: ਮੇਲੇ ਦੇ ਨਾ ਰੂਪ ਰੰਗ ਬਦਲ ਗਏ ਪਹਿਲਾਂ ਦੇ ਨਾਲੋਂ, ਮੇਲੇ ਤਾਂ ਹੈ ਹੀ ਨੇ, ਪਰ ਜਿੱਦਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਨੇ, ਉਸੇ ਤਰੀਕੇ ਦੇ ਨਾਲ ਸਮੇਂ ਦੇ ਨਾਲ ਮੇਲੇ ਦੀ ਵੀ ਰੂਪ ਰੇਖਾ ਬਦਲ ਗਈ। ਹੁਣ ਆਪਾਂ ਮੈਂ ਵੇਖਣਾ ਨਾ ਵੀ ਜਿਹੜੇ ਆਪਾਂ ਮੈਚ ਮੂਚ ਵੇਖਣ ਜਾਂਦੇ ਹਾਂ, ਹੁੰਦਾ ਤਾਂ ਵੀ ਮੇਲਾ ਹੀ ਆ, ਇੱਕ ਤਰ੍ਹਾਂ ਦਾ ਮੇਲਾ ਹੀ ਉਹ ਮੇਲਾ ਕਹਿ ਲਈ, ਉੱਥੇ ਤੁਸੀਂ ਇੱਕ ਦੂਸਰੇ ਨੂੰ ਮਿਲ ਲੈਂਦੇ, ਪ੍ਰੋਗਰਾਮ ਵੇਖਣ ਜਾਂਦੇ। ਹੁਣ ਉਹ ਸਾਡੇ ਜਿਹੜੇ ਮੇਲੇ ਨੇ ਸ਼ਾਇਦ ਉਹ ਇਨਡੋਰ ਚਲੇ ਗਏ, ਕਈ
1: ਕਈ ਚਲੇ ਗਏ,
0: ਅਤੇ ਉਹਦਾ ਵੀ ਉਹਦਾ ਹੀ ਇੱਕ ਬਦਲਿਆ ਰੂਪ ਆਪਾਂ ਕਹਿ ਸਕਦੇ
1: ਹਾਂ।
0: ਬਾਹਰ ਵਾਲੇ ਵੀ ਜਿਹੜੇ ਹੁੰਦੇ ਵੀ ਨੇ, ਉਹ ਕੋਸ਼ਿਸ਼ ਤਾਂ ਜ਼ਰੂਰ ਕੀਤੀ ਜਾਂਦੀ ਹੈ, ਪਰ ਫਿਰ ਵੀ ਹੁਣ ਉਹ ਪਹਿਲਾ ਰੂਪ ਕੁਛ ਹੋਰ ਹੁੰਦਾ ਹੈ।
1: ਮੇਲਾ ਦਾ ਇੱਕ ਰੂਪ ਜਦੋਂ ਭਾਅ ਜੀ ਇੱਦਾਂ ਹੁੰਦਾ ਸੀ, ਉਹਦੀ ਕੋਈ ਹੱਦ ਬੰਨਾ ਨਹੀਂ, ਕਿੱਥੇ ਤੱਕ ਮੇਲਾ ਤਾਂ ਕਈ ਵਾਰ ਫੈਲਿਆ ਹੁੰਦਾ ਸੀ ਮੇਲਾ, ਪਰ ਜੇ ਅਸੀਂ ਇਨਡੋਰ ਕਰੀਏ ਉਹ ਸਾਡੀ ਇੱਕ ਲਿਮਿਟ ਆ ਵੀ ਅਸੀਂ ਸਿਰਫ, ਸਾਨੂੰ ਪਤਾ ਹੁੰਦਾ ਵੀ ਇੱਥੋਂ ਘੁੰਮੇ ਤੋਂ ਚਲੇ ਗਏ, ਨਹੀਂ ਤਾਂ ਪਹਿਲਾਂ ਇਸੇ ਐਕਸਾਈਟਮੈਂਟ 'ਚ ਰਹਿੰਦੇ ਸੀ ਯਾਰ ਮੇਲਾ ਸਾਰਾ ਵੇਖਣਾ ਵੀ ਕਿੱਥੇ ਕੀ ਲੱਗਾ, ਕਿਹੜੇ ਪਾਸੇ ਕਿਹੜੀ ਦੁਕਾਨ ਹੈ, ਕਿਹੜੇ ਪਾਸੇ ਕਿੱਥੇ ਕੀ ਚੀਜ਼ ਲੱਗੀ ਆ, ਅਤੇ ਜਦ ਤੱਕ ਕੋਈ ਗੁਆਚੇ ਨਾ ਸਾਨੂੰ ਮਜ਼ਾ ਵੀ ਨਹੀਂ ਆਉਂਦਾ ਬੰਦਾ ਗੁਆਚ ਕੇ ਚੱਲ ਛੱਡ ਪਰ, ਜੇ ਕੋਈ ਟੀਮ 'ਚੋਂ ਕੱਢਣਾ ਹੁੰਦਾ ਸੀ ਨਾ ਬਾਹਰ, ਅਸੀਂ ਟੋਲੀ 'ਚੋਂ ਵੀ ਆ ਰਹੇ ਬੰਦਾ ਐਵੇਂ ਤੰਗ ਕਰਨ ਡਿਆ, ਤਾਂ ਬਸ ਉਹਨੂੰ ਦੁਕਾਨ 'ਚ ਆ ਰਹੇ ਲਾ ਕੇ ਆਪਰਾ ਹੋ ਜਾਣਾ, ਕਦੇ ਮੱਥੇ ਨਹੀਂ ਲੱਗਣਾ।
0: ਇਹ ਵੀ ਕਹਿੰਦੇ ਹੁੰਦੇ ਨਾ ਮੇਲਾ ਉਨਾ ਚਿਰ ਸੰਪੂਰਨ ਨਹੀਂ ਮੰਨਿਆ ਜਾਂਦਾ ਜਿੰਨਾ ਚਿਰ ਮੇਲੇ 'ਚ ਕੋਈ ਗੁਆਚੇ ਨਾ।
1: ਹਾਂ, ਇੱਕ ਮੈਨੂੰ ਯਾਦ ਆਇਆ ਜੋ ਅਸੀਂ ਸਰਹੰਦ ਸਭਾ 'ਤੇ ਜਾਂਦੇ ਹੁੰਦੇ ਸੀ ਨਾ, ਉੱਥੇ ਅਸੀਂ ਇੱਕ ਬੜਾ ਪਰਟੀਕੁਲਰ, ਸ਼ਾਇਦ ਇਹ ਫਾਰਮੂਲਾ ਕਿਸੇ ਹੋਰ ਨੇ ਵੀ ਅਪਣਾਇਆ, ਪਰ ਸਾਡਾ

0: ਅੱਜ ਤੱਕ ਇਹ ਫਾਰਮੂਲਾ ਬੜਾ ਸਕਸੈਸਫੁਲ ਰਿਹਾ ਵਾ। ਜੇ ਅਸੀਂ 10 ਜਣੇ ਗਏ ਹਾਂ ਨਾ, ਅਤੇ 10 ਨੇ ਜਾ ਕੇ ਅਸੀਂ ਡਿਸਾਈਡ ਕਰ ਲੈਣਾ ਵੀ ਆਹ ਇੱਕ ਜਗ੍ਹਾ ਪੁਆਇੰਟ ਰੱਖ ਲਓ ਕੋਈ, ਵੀ ਆਹ ਪੁਆਇੰਟ ਆ, ਜੇ ਸਾਡੇ 'ਚ ਕੋਈ ਵਿਛੜ ਗਿਆ, ਸਾਨੂੰ ਪਤਾ ਲੱਗ ਜਾਣਾ ਵੀ ਕੋਈ ਵਿਛੜ ਗਿਆ, ਹਰ 2 ਘੰਟੇ ਬਾਅਦ ਅਸੀਂ ਆ ਕੇ ਇੱਥੇ ਲੱਭਾਂਗੇ, ਜਿੱਥੇ ਮਰਜ਼ੀ ਉਹ ਇੱਥੇ ਆ ਜਾ ਜੇ।
1: ਅੱਛਾ।
0: ਅਤੇ ਜੇ ਕੋਈ ਵਿਛੜ ਵੀ ਜਾਂਦਾ ਸੀ, ਇਹਨਾਂ ਨੂੰ ਪਤਾ ਵੀ 2 ਘੰਟੇ ਬਾਅਦ ਆ ਕੇ ਇੱਥੇ ਲੱਭਣਾ, ਉਹ ਆਪਣੇ 2 ਘੰਟੇ ਹਿਸਾਬ ਨਾਲ ਬੰਦਾ ਉੱਥੇ ਪਹੁੰਚ ਜਾਂਦਾ ਸੀ, ਇੱਕ ਜਣਾ ਜਾ ਕੇ ਲੈ ਆਉਂਦਾ ਚਲਾ ਜਾ ਉੱਥੇ ਬੈਠੇ ਸਾਰੇ ਜਣੇ, ਉਹ ਸਾਡਾ ਫਾਰਮੂਲਾ ਅੱਜ ਤੱਕ ਸਾਨੂੰ ਕਾਮਯਾਬ ਰਿਹਾ, ਕਦੀ ਕੋਈ ਵਿਛੜਿਆ ਨਹੀਂ ਸਾਡਾ ਬੰਦਾ ਉੱਥੇ ਸਭਾ 'ਚ ਗਿਆ ਕੋਈ,
1: ਆਪਣੀ ਸਕੀਮ
0: ਉਹ ਆਪਣੀ ਸਕੀਮ ਸਾਡੀ ਉਹ ਤੱਕ ਕਾਮਯਾਬ ਚੱਲਦੀ, ਜੇ ਕਿਤੇ ਜਾਵੇ ਨਾ ਕੋਈ ਇਹ ਸਕੀਮ ਨਾਲ ਵੀ ਇੱਥੇ ਮਿਲਾਂਗੇ, ਆਹ ਇੱਕ ਜਗ੍ਹਾ ਪੱਕੀ ਹੈ, ਜੇ ਵਿਛੜ ਗਏ ਤਾਂ ਕਿੱਥੇ ਮਿਲੇ, ਜੇ ਲੱਭਦੇ ਫਿਰਾਂਗੇ ਡੇ।
1: ਉਹਨਾਂ ਨੇ ਰਿਲੈਕਸੇਸ਼ਨ ਦੇ ਦਿੱਤੀ ਨਾ, ਅੱਗੇ ਇਹ ਹੁੰਦਾ ਸੀ ਵੀ ਇਹੋ ਚੀਜ਼ ਤੁਹਾਨੂੰ ਨਾ ਸਾਥ ਦੇ ਨਾਲ ਬੰਨ ਕੇ ਵੀ ਰੱਖਦੀ ਸੀ ਵੀ ਵਿਛੜਨਾ ਚਾਹੀਏ, ਕਿਤੇ ਨਾਲ ਨਾਲ ਲਾਗੇ ਲਾਗੇ ਰਹਿੰਦਾ ਸੀ ਬੰਦਾ।
0: ਬਿਲਕੁਲ।
1: ਤੇ ਹੁਣ ਜਦੋਂ ਤੁਹਾਨੂੰ ਪਤਾ ਵਾ ਵੀ ਫੋਨ ਤੇ ਲੱਭ ਹੀ ਲੈਣਾ, ਤੇ ਹੁਣ ਥੋੜੀ ਜਿਹੀ ਆਪਾਂ ਰਿਲੈਕਸੇਸ਼ਨ ਦੇ ਚੱਕਰ ਦੇ ਵਿੱਚ ਆਪਾਂ ਦੂਰ ਨੇੜੇ ਬੰਦਾ ਉਦਾਂ ਵੀ ਭੱਜ ਜਾਂਦਾ, ਚਲੋ ਕੋਈ ਗੱਲ ਨੀ ਫੜ ਹੀ ਲੈਣਾ, ਲੱਭ ਹੀ ਲੈਣਾ। ਹੁਣ ਤੇ ਬਹੁਤੀ ਵਾਰੀ ਆਪਾਂ ਇਹ ਵੇਖਦੇ ਹਾਂ ਵੀ ਮੇਲੇ ਦੇ ਵਿੱਚ ਜਿਹੜਾ ਉਹ ਇੱਕ ਸਾਥ ਹੁੰਦਾ ਸੀ, ਗੱਲਾਂ ਬਾਤਾਂ ਮੇਲ ਜੋਲ, ਉਹ ਬਹੁਤੀ ਵਾਰੀ ਆਪਾਂ ਵੇਖਦੇ ਹਾਂ, ਆਪਾਂ ਜਾਂਦੇ ਮੇਲੇ ਪਰ ਮੇਲੇ ਤੇ ਵੀ ਆਪਾਂ ਇਕੱਲੇ ਹੁੰਦੇ ਹਾਂ, ਕਿਉਂਕਿ ਆਪਾਂ ਸਾਈਡ ਤੇ ਹੋ ਕੇ ਕਈ ਵਾਰੀ ਮੰਨ ਲਓ ਫੋਨ ਸੁਣਨ ਲੱਗ ਪਏ ਜਾਂ ਕੋਈ ਹੋਰ ਕੰਮ ਕਰਨ ਲੱਗ ਪਏ, ਤੇ ਉਹ ਵੀ ਇੱਕ ਤਰ੍ਹਾਂ ਦਾ ਇਕੱਲਾ ਹੀ ਹੋਣਾ ਵਾ, ਪਰ ਇਹ ਮੇਲੇ ਦੇ ਵਿੱਚ ਇਕੱਲਿਆਂ ਹੋਣ ਦੇ ਬਰਾਬਰ।
0: ਪਰ ਉਹਦੇ ਨਾ ਇੱਕ ਟੋਲੀ ਬਣਾ ਕੇ ਜਦੋਂ ਨਿਕਲਣਾ, ਸਾਨੂੰ ਪਤਾ ਸਾਡੇ ਨਾਲ ਦੇ ਪਿੰਡਾਂ ਦੇ ਮੁੰਡਿਆਂ ਨੇ ਵੀ ਆਉਣਾ ਵਾ, ਜਾਂ ਕੋਈ ਬੜੇ ਦੂਰ ਕਈ ਮੇਲੇ ਕਈ ਜਗ੍ਹਾ ਦੇ ਬੜੇ ਫੇਮਸ ਨੇ, ਉਹ ਕੋਈ ਬਸੰਤ ਪੰਚਮੀ 'ਚ ਆਉਂਦਾ, ਕੋਈ ਸ਼ਿਵਰਾਤਰੀ ਨੂੰ ਆਉਂਦਾ, ਕੋਈ ਜਿਵੇਂ ਸਰਹੰਦੀ ਸਭਾ ਲੱਗਦੀ ਹੈ, ਸਾਰੇ ਜਾਂਦੇ ਆ, ਉਹ ਬੜੇ ਦੂਰੋਂ ਦੁਰਾਡੇ ਬੰਦੇ ਸਾਰੇ ਆਉਂਦੇ ਆ, ਅਤੇ ਲੋਕਾਂ ਨੂੰ ਪਤਾ ਹੁੰਦਾ, ਕਈ ਜਿਨ੍ਹਾਂ ਦੇ ਪਿੰਡ 'ਚ ਮੇਲਾ ਲੱਗਦਾ ਉਹਨੂੰ ਪਤਾ ਵੀ ਸਾਡੇ ਪਿੰਡ ਇਕੱਠ ਬਹੁਤ ਹੁੰਦਾ, ਉਹ ਉਹਨਾਂ ਦੇ ਘਰ ਦੇ ਲੋਕ ਨਾ ਪਹਿਲੇ ਟਾਈਮ 'ਚ ਬੜਾ ਉਹਨਾਂ ਨੂੰ ਦਰਵਾਜ਼ੇ ਖੁੱਲ੍ਹੇ ਰੱਖਦੇ ਸੀ ਵੀ ਜੇ ਤੁਸੀਂ ਮੰਨ ਲਓ, ਜਿੱਦਾਂ ਮੈਨੂੰ ਬੜਾ ਚੰਗਾ ਲੱਗਾ, ਜਿੱਦਾਂ ਮੇਰੇ ਜਿਹੜੇ ਲੋਸ ਨੇ ਕੁੱਪਕਲਾ ਪਿੰਡ 'ਚ ਉੱਥੇ ਸਮਾਧ ਆ, ਅਤੇ ਨਾਲ ਜਦੋਂ ਸ਼ਿਵਰਾਤਰੀ ਨੂੰ ਬਹੁਤ ਵੱਡਾ ਇਕੱਠ ਹੁੰਦਾ ਉੱਥੇ, ਅਤੇ ਨਾਲ ਦੇ ਘਰ ਦੇ ਨੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ ਵੀ ਜੇ ਤੁਸੀਂ ਜੋੜੇ ਲਾ ਕੇ ਜਾਣੇ ਤਾਂ ਇੱਧਰ ਲਾ ਸਕਦੇ ਜਿੰਦਰ ਵੀ ਗੁਆਚੇ ਨਾ ਜਾਣ, ਵੀ ਨਾਲ ਦੇ ਘਰ ਖੁੱਲ੍ਹੇ ਰੱਖੇ ਹੁੰਦੇ ਉਹਨਾਂ ਨੇ ਨਾ, ਮੈਨੂੰ ਵਧੀਆ ਲੱਗਾ, ਮੈਂ ਕਿਹਾ ਰਾਹ ਦਾ ਵਧੀਆ ਕੰਮ ਆ। ਪਰ ਜੇ ਕਿਸੇ ਨੂੰ ਉੱਦਾਂ ਪਾਣੀ ਵੀ ਪੀਣਾ ਜਾਂ ਕੁਛ ਵੀ ਕਰਨਾ, ਕੋਈ ਚੀਜ਼ ਆ, ਉਹ ਉਹਨੂੰ ਲੱਗਦਾ ਵੀ ਸਾਡੇ ਪਿੰਡ ਇੱਕ ਤਰ੍ਹਾਂ ਦੇ ਗੈਸਟ ਆਇਆ, ਵੀ ਖਾਣ ਪੀਣ ਨੂੰ ਵੀ ਉਹਨਾਂ ਨੇ ਉਹ ਚੀਜ਼ ਦੇ ਦੇਣੀ, ਖਾਣ ਨੂੰ ਚਲੋ ਖਾ ਲਓ ਕੁਝ, ਲੰਗਰ ਤਾਂ ਖੈਰ ਲੱਗੇ ਹੁੰਦੇ ਸੀਗੇ, ਪਰ ਲੋਕ ਵੀ ਜਿਹੜੇ ਜਿਹਨੇ ਲੋਕਲ ਲੋਕ ਹੁੰਦੇ ਜਿਹਨਾਂ ਦੇ ਘਰ ਰਹਿ ਹੁੰਦੇ ਸੀ, ਉਹ ਵੀ ਧਿਆਨ ਰੱਖਦੇ ਸੀ। ਪਰ ਹੁਣ ਉਹ ਰੂਪਰੇਖਾ ਬਦਲ ਗਈ, ਹੁਣ ਤਾਂ ਨਾ ਚੀਕ ਚੰਗਾੜਾ ਜਾਂ ਅਤੇ ਖਿਲਾਰਾ ਖਿਲਾਰੂ ਜਿਹੜੇ ਕਿ ਖਿਲਾਰੂ ਜਾਂਦੇ ਨੇ, ਉਹ ਚੀਜ਼ਾਂ ਜ਼ਿਆਦਾ ਆ ਗਈਆਂ, ਇੱਕ ਰਿਸਪੈਕਟ ਗੁਆਚ ਗਈ ਆ। ਤੁਸੀਂ ਕੋਈ ਬਜ਼ੁਰਗ ਮਿਲ ਗਿਆ ਤੁਹਾਨੂੰ, ਕੋਈ ਜੇ ਕੋਈ ਗੁਆਚਾ ਵੀ ਆ, ਕਿਸੇ ਨੂੰ ਪੁੱਛਦਾ ਹੀ ਨਹੀਂ ਕੋਈ ਬੰਦਾ ਵੀ ਜੇ ਕੋਈ ਬਜ਼ੁਰਗ ਨੂੰ ਕੋਈ ਲੋੜ ਵੀ ਆ ਕਿ ਪੁੱਛ ਰਹੀ ਹੈ ਵੀ ਮੇਰੇ ਲਾਗੇ ਕੋਈ ਬੈਠਾ ਵਾ, ਉਹ ਵੀ ਚੀਜ਼ਾਂ ਨਹੀਂ, ਇਗਨੋਰ ਕਰਕੇ ਪਤਾ ਨਹੀਂ ਸ਼ਾਇਦ ਜੈਨਜੀਜ ਮੇਲੇ ਆ ਗਏ
1: ਨਹੀਂ। ਬਸ ਅਸਲ 'ਚ ਆਪਾਂ ਸੈਲਫ ਸੈਂਟ੍ਰਿਕ ਹੋ ਗਏ ਨਾ, ਸਾਨੂੰ ਲੱਗਦਾ ਵਾ ਹੁਣ ਵੀ ਆਪਾਂ ਆਪੇ ਗੁਜ਼ਾਰਾ ਕਰ ਲੈਣਾ, ਹਰ ਇੱਕ ਨੂੰ, ਹਰ ਇੱਕ ਇੰਡੀਵਿਜੁਅਲ ਨੂੰ ਇਹੋ ਲੱਗਦਾ ਵੀ ਹੁਣ ਮੈਨੂੰ ਕਿਸੇ ਦੀ ਲੋੜ ਨਹੀਂ ਆ, ਕਿਉਂਕਿ ਹੈ ਵੀ ਆ ਚਲੋ ਸੁੱਖ ਸੁਵਿਧਾਵਾਂ ਇੰਨੀਆਂ ਕਿਹਾ ਵੀ ਉਹਨੇ ਆਪਣੀ ਲੋੜ ਆਪੇ ਪੂਰੀ ਕਰ ਲੈਣੀ।
0: ਮੇਲੇ 'ਚ ਅਟਰੈਕਸ਼ਨ ਖਤਮ ਹੋ ਗਈ ਭਾਜੀ,
1: ਇਹ ਤੇ ਹੈ। ਪਹਿਲਾਂ ਜਿਹੜਾ ਆਨੰਦ ਸੀ, ਪਹਿਲੀ ਜਿਹੜੀ ਖਿੱਚ ਹੁੰਦੀ ਸੀ, ਸਾਲ ਸਾਲ ਭਰ ਦਾ ਇੰਤਜ਼ਾਰ ਸੀ,
0: ਇੰਤਜ਼ਾਰ
1: ਦੂਰ ਤੱਕ ਪੈਦਲ ਵੀ ਚੱਲ ਕੇ ਬੰਦਾ,
0: ਉਹਦੇ ਵਿੱਚ ਬਾਜੀਗਰ ਬਾਜੀ ਪਾਉਣ ਆਉਂਦੇ ਸੀਗੇ, ਕਲਾਕਾਰ ਕੁਛ ਜਿਹਨਾਂ ਨੂੰ ਕੁਛ ਬੜੇ ਤਮਾਸ਼ਾ ਬੜਾ ਸੋਹਣਾ ਵਿਖਾਉਂਦੇ ਸੀਗੇ, ਕੋਈ ਹੱਥ ਦੀ ਸਫਾਈ ਵਿਖਾਉਂਦਾ ਸੀਗਾ, ਉਹ ਸਾਰੀਆਂ ਚੀਜ਼ਾਂ ਕਮਰਸ਼ਲਾਈਜ਼, ਵੱਡੇ ਵੱਡੇ ਜਿਹੜੇ ਰੈਸਟੋਰੈਂਟ ਓਪਨ ਖੁੱਲ੍ਹੇ ਹੋਏ ਨੇ, ਉਹਨਾਂ ਨੇ ਉੱਥੇ ਰੱਖ ਲਏ ਨੇ ਸਾਰੇ, ਤੁਸੀਂ ਜਾਓ ਇੱਕ ਟਿਕਟ ਭਰੋ ਅੰਦਰ ਜਾ ਕੇ ਘੁੰਮੋ ਫਿਰੋ, ਇੱਕ ਮੇਲਾ ਤੁਹਾਨੂੰ ਛੋਟਾ ਜਿਹਾ ਅੰਦਰ ਹੀ ਕਲਾਕਾਰ ਵਿਖਾਉਂਦੇ ਨੇ। ਫੋਰ ਐਗਜ਼ਾਮਪਲ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ, ਸਾਡਾ ਪਿੰਡ ਜਿਹੜਾ ਅੰਮ੍ਰਿਤਸਰ 'ਚ ਬਣਿਆ ਹੋਇਆ, ਉੱਥੇ ਬੜੇ ਕੈਮਲ ਰਾਈਡਿੰਗ ਵੀ ਉੱਥੇ ਹੋ ਗਈ ਤੁਹਾਡੀ, ਹੈ ਨਾ, ਅਤੇ ਜਿਹੜੇ ਉਹ ਮੰਜੇ ਉੱਪਰ ਜਿਹੜੀਆਂ ਲੋਕਲ ਖੇਡਾਂ ਹੁੰਦੀਆਂ ਸੀ, ਜੇ ਕੋਈ ਲੋਕਾਂ ਨੂੰ ਪਤਾ ਤੁਹਾਨੂੰ, ਇੱਕ ਆਪਣੀ ਪੰਜਾਬ ਦੀ ਮਿੰਨੀ ਓਲੰਪਿਕ ਹੁੰਦੀ ਸੀ, ਕਿਲਾ ਰਾਏਪੁਰ ਦੇ ਵਿੱਚ ਖੇਡਾਂ ਹੁੰਦੀਆਂ ਸੀਗੀਆਂ, ਉਹ ਬੜੀ ਤਕੜੀ ਸੀ, ਜਿਵੇਂ ਬਲਤ ਭਜਾਉਣੇ ਆ, ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਬਾਜੀਆਂ ਪਾਉਂਦੇ, ਹਾਈ ਜੰਪ ਮਾਰਦੇ ਆ, ਕਿੰਨਾ ਜ਼ਿਆਦਾ ਭਾਰ ਚੁੱਕਦੇ ਆ, ਇਹ ਪਹਿਲਾਂ ਇੱਕ ਮੇਲਿਆਂ ਦੀਆਂ ਖੇਡਾਂ ਰਹੀਆਂ ਨੇ। ਮੇਲਿਆਂ ਦੇ ਵਿੱਚ ਆਉਂਦੇ ਸੀ ਭਲਵਾਨ, ਬੜੀ ਦੂਰੋਂ ਦੂਰੋਂ ਆਉਂਦੇ ਸੀ ਵੀ ਕਿੱਡੀ ਦੂਰੋਂ ਭਲਵਾਨ ਆਇਆ, ਵੀ ਇਕੱਠੇ ਹੋਏ ਨੇ ਸਾਰੇ, ਘੋਲ ਵੇਖਣ ਨੂੰ ਮਿਲਦੇ ਸੀ। ਇਹ ਚੀਜ਼ਾਂ ਹੁਣ ਖਤਮ ਹੋ ਗਈਆਂ, ਹੁਣ ਸਿਰਫ ਅੱਜ ਕੱਲ੍ਹ ਮੇਲਿਆਂ 'ਚ ਮੇਰੇ ਹਿਸਾਬ ਨਾਲ ਬਹੁਤ ਘੱਟ ਰਹਿ ਗਈਆਂ ਨੇ, ਪਰ ਅੱਜ ਕੱਲ੍ਹ ਮੇਲਿਆਂ 'ਚ ਸਿਰਫ ਚੀਜ਼ਾਂ, ਹੁਣ ਮੈਂ ਪਿੱਛੇ ਕੇ ਅਟੈਂਡ ਕਰਕੇ ਆਇਆ, ਉੱਥੇ ਮੈਨੂੰ ਘੱਟੋ ਘੱਟ ਟ੍ਰੈਂਪਲਿੰਗ ਬੜੇ ਮਿਲੇ ਜਵਾਕਾਂ ਲਈ, ਜੰਪਿੰਗ ਕਾਸਲ ਬੜੇ ਮਿਲੇ, ਬੜੀ ਨੋਰਮਲ ਚੀਜ਼ਾਂ ਸੀ ਉਹਨਾਂ ਵਾਸਤੇ, ਅਤੇ ਦੁਕਾਨਾਂ ਹੀ ਸੀ ਉੱਥੇ, ਅਤੇ ਬਹੁਤ ਸਾਰਾ ਚਾਈਨੀਜ਼ ਆਈਟਮ ਸੀਗੀ, ਅਤੇ ਕੋਈ ਹੱਥ ਦੀਆਂ ਕੱਢੀਆਂ ਚੀਜ਼ਾਂ ਵੇਚਣ ਵਾਲਾ ਕੋਈ ਕੰਮ ਨਹੀਂ ਸੀਗਾ, ਨਹੀਂ ਤਾਂ ਲੱਕੜ ਦੇ ਬਣਾ ਕੇ ਬਹੁਤ ਸੋਹਣਾ ਚੀਜ਼ਾਂ ਬਣਾ ਕੇ ਲੋਕ ਲੈ ਕੇ ਆਉਂਦੇ ਹੁੰਦੇ ਸੀਗੇ। ਕੁਮਾਰ ਬਰਾਦਰੀ ਦੇ ਉਹ ਆਪਣੇ ਘੜੇ ਬੜੇ ਸੋਹਣੇ, ਕੁੱਜੇ ਬੜੇ ਸੋਹਣੇ, ਉੱਤੇ ਡਿਜ਼ਾਇਨ ਕੀਤੇ ਹੋਏ ਜਾਂ ਪੇਂਟ ਕੀਤੇ ਹੋਏ ਲੈ ਕੇ ਆਉਂਦੇ ਹੁੰਦੇ ਸੀ, ਉਹ ਚੀਜ਼ਾਂ ਉੱਥੇ ਵੇਖਦੀਆਂ ਹੁੰਦੀਆਂ ਸੀਗੀਆਂ। ਇਹ ਸਾਰੀਆਂ ਚੀਜ਼ਾਂ ਹੁਣ ਖਤਮ ਹੋ ਕੇ, ਅਤੇ ਇਹ ਹਵੇਲੀ ਟਾਈਪ ਵਾਲੇ ਵੱਡੇ ਵੱਡੇ ਰੈਸਟੋਰੈਂਟ ਉਹਨਾਂ ਨੇ ਉੱਥੇ ਦੁਕਾਨਾਂ ਪਾਤੀਆਂ, ਤਾਂ ਉੱਥੇ ਬੜਾ ਮਹਿੰਗਾ
1: ਅਸਲ 'ਚ ਪਹਿਲੀਆਂ 'ਚ ਵੇਖਿਆ ਜਾਵੇ ਤਾਂ ਜਿਹੜੀ ਇੱਥੇ ਆਸਟ੍ਰੇਲੀਆ ਦੇ ਵਿੱਚ ਆਪਾਂ ਵੇਖਦੇ ਨਾ ਛੋਟੀਆਂ ਛੋਟੀਆਂ ਜਿਹੀਆਂ ਰੀਜਨਲ ਪੇਂਡੂ ਇਲਾਕਿਆਂ ਦੇ ਵਿੱਚ ਮਾਰਕੀਟਾਂ ਲੱਗਦੀਆਂ, ਆਪਣੇ ਜਿਹੜੇ ਮੇਲੇ ਆ ਕਿਸੇ ਹੱਦ ਤੱਕ ਉੱਦਾਂ ਦੇ ਹੁੰਦੇ ਸੀ। ਇੱਥੇ ਆਪਾਂ ਕਈ ਵਾਰੀ ਮੈਂ ਵੇਖਿਆ ਉਹ ਆਪਣੇ ਘਰੋਂ ਬਣਾ ਕੇ ਹੱਥ ਦੀਆਂ ਬਣੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਲੈ ਕੇ ਆਉਂਦੇ ਆ, ਅਤੇ ਉਹ ਲੋਕਲ ਲੈਵਲ ਦੇ ਉੱਤੇ ਇੱਕ ਦੂਸਰੇ ਨਾਲ ਇੱਕ ਤਰ੍ਹਾਂ ਦੀ ਪ੍ਰਦਰਸ਼ਨੀ ਵੀ ਹੁੰਦੀ ਆ, ਬੰਦਾ ਇੱਕ ਦੂਸਰੇ ਤੋਂ ਖਰੀਦ ਵੀ ਲੈਂਦਾ ਵਾ, ਉਹਦੇ ਵਿੱਚ ਉਹਨਾਂ ਦੀ ਸਬਜ਼ੀ ਭਾਜੀ ਵੀ ਆ ਜਾਂਦੀ ਆ, ਜੋ ਉਹਨਾਂ ਨੇ ਹੱਥੀਂ ਬਣਾਇਆ, ਕੋਈ ਸਵੈਟਰ ਬੁਣਿਆ, ਕੋਈ ਕਰੋਸ਼ੀਆ ਕੀਤਾ ਜਾਂ ਹੋਰ ਨਿੱਕੀਆਂ ਨਿੱਕੀਆਂ ਬਹੁਤ ਕੁਛ ਉਹਨਾਂ ਨੇ ਖੇਤੀਬਾੜੀ ਦੇ ਨਾਲ ਕੋਈ ਸੰਬੰਧਿਤ ਕੋਈ ਸੰਦ ਜਾਂ ਇੱਦਾਂ ਦੀਆਂ ਚੀਜ਼ਾਂ ਬੜੀਆਂ ਹੁੰਦੀਆਂ ਨੇ, ਅਤੇ ਉਹ ਮੈਂ ਇੱਕ ਦੋ ਵਾਰੀ ਉਹ ਆਉਂਦੇ ਜਾਂਦੇ ਐਕਸਪੀਰੀਅੰਸ ਕੀਤਾ, ਉਹਦੇ ਵਿੱਚ ਜ਼ਿਆਦਾ ਆਨੰਦ ਆਉਂਦਾ ਤੁਹਾਨੂੰ, ਜ਼ਿਆਦਾ ਆਨੰਦ ਦਿੰਦਾ ਸੈਂਸ ਕਿ ਇੱਕ ਐਕਸਾਈਟਮੈਂਟ ਜਿਹੀ ਰਹਿੰਦੀ ਆ ਵੀ ਅੱਛਾ ਕੁਛ ਨਵਾਂ ਵੇਖਿਆ, ਕੋਈ ਆਹ ਵੀ ਚੀਜ਼ ਆ, ਆਹ ਵੀ ਚੀਜ਼ ਆ, ਆਹ ਵੀ ਆ, ਜਿਹੜੀਆਂ ਆਪਾਂ ਰੈਡੀਮੇਡ ਲੈਂਦੇ ਹਾਂ ਉਹ ਤਾਂ ਤੁਸੀਂ ਇੱਕ ਥਾਂ 'ਤੇ ਵੀ ਵੇਖੀਆਂ, ਦੂਸਰੇ 'ਤੇ ਵੀ ਉਹ, ਤੀਸਰੇ 'ਤੇ ਵੀ ਉਹ। ਪੁਰਾਣੇ ਜਿਹੜੇ ਮੇਲੇ ਉਹਨਾਂ ਦੀ ਇੱਕ ਖਾਸੀਅਤ ਇਹ ਵੀ ਹੁੰਦੀ ਸੀ ਵੀ ਉਹ ਕਈ ਚੀਜ਼ਾਂ ਸਿਰਫ ਮੇਲਿਆਂ 'ਤੇ ਮਿਲਦੀਆਂ ਹੁੰਦੀਆਂ, ਉਹ ਬਾਹਰ ਅੰਦਰ ਤੁਹਾਨੂੰ ਦੁਕਾਨਾਂ ਦੇ ਉੱਤੇ ਮੁੜ ਕੇ ਘੱਟ ਹੈ। ਜਿੱਦਾਂ ਤੁਹਾਡੇ ਪਿੰਡ ਦਾ ਵੀ ਕੋਈ ਜਿਹੜੀ ਉੱਥੇ ਬਾਜੀਆਂ ਬੂਜੀਆਂ ਦੀ ਵੀ ਦੁਕਾਨ ਲਾਉਂਦਾ ਸੀ, ਅਤੇ ਉਹਦੀ ਕੋਈ ਫੱਕੀ ਦੁਕਾਨ 'ਤੇ ਨਹੀਂ ਹੁੰਦੀ, ਉਹ ਅੱਜ ਇੱਥੇ ਮੇਲੇ 'ਤੇ ਅਗਲੀ ਵਾਰੀ ਫਿਰ ਤੁਹਾਨੂੰ ਕਿਤੇ ਨਾ ਕਿਤੇ ਮੇਲੇ 'ਤੇ
0: ਮੇਲਿਆਂ ਦਾ ਪਤਾ ਹੁੰਦਾ ਸੀ, ਸ਼ਡਿਊਲ ਉਹਨਾਂ ਕੋਲ ਹੁੰਦਾ ਸੀ ਵੀ ਕਿੱਥੇ ਕਿੱਥੇ ਮੇਲੇ ਲੱਗਣੇ ਉੱਥੇ ਤੋਂ ਜਾਣਾ।
1: ਇੱਕ ਹੋਰ ਹੁੰਦੇ ਸੀ ਉਹ ਜਿਹੜੇ ਕਾਨੇ ਦੇ ਬਣਾਉਂਦੇ ਹੁੰਦੇ ਸੀ, ਉਹ ਭੰਬੀਰੀਆਂ ਜਿਹੀਆਂ, ਉਹ ਐਂ ਘੁਮਾਈ ਜਾਣਾ ਆਵਾਜ਼ ਜੀ ਕਰਦੇ ਸੀ, ਉਹ ਸਿਰਫ ਇੱਕੋ ਚੀਜ਼ ਨਹੀਂ, ਉਹਨਾਂ ਨੇ ਤੋਤੇ ਚਿੜੀਆਂ ਉਸ ਹੈ ਨਾ, ਉਹ ਜਿਹੜੇ ਸੜਕੜੇ ਦੇ ਵਿੱਚੋਂ ਨਿਕਲਦੀ ਸੀ ਆਪਣੇ ਜਦੋਂ ਤੋਂ ਦੁੰਬਾ ਜਿਹਾ ਲੱਗਦਾ ਕਿ ਉਹਨੂੰ ਕਹਿੰਦੇ ਸੀ, ਸੜਕੜੇ ਦਾ ਹੀ ਉਹ ਪਾਰਟ ਹੁੰਦਾ ਸੀ, ਤੀਲ ਜੀ ਨਿਕਲਦੀ ਸੀ ਉੱਤੇ ਦੁੰਬਾ ਲੱਗਦਾ ਸੀ, ਉਹਨਾਂ ਨੂੰ ਫੋਲਡ ਕਰ ਕਰਕੇ ਬਣਾਉਂਦੇ ਹੁੰਦੇ ਸੀ ਚੀਜ਼ਾਂ।
0: ਇੱਕ ਸਾਡੇ ਸਰੋਤਿਆਂ ਨੂੰ ਯਾਦ ਹੋਣਾ, ਉਹ ਚੀਜ਼ ਮੇਲੇ 'ਚ ਹੀ ਮਿਲਦੀ ਸੀ, ਉਹ ਬਾਂਦਰ, ਉਹਨੂੰ ਡੰਡੇ ਨੂੰ ਐਂ ਕਰਦੇ, ਉਹ ਬਾਂਦਰ ਥੱਲੇ ਉੱਤਰ ਜਾਂਦਾ ਸੀ, ਐਂ ਕਰਦੇ ਉੱਤੋਂ ਚੜ੍ਹ ਜਾਂਦਾ ਸੀ ਬਾਂਦਰ, ਉਹ ਚੀਜ਼ਾਂ ਮੇਲੇ ਦੀਆਂ ਆਈਟਮਾਂ ਹੀ ਸੀਗੀਆਂ, ਉਹ ਬਾਹਰੋਂ ਕਿਤੇ ਬਹੁਤ ਘੱਟ ਮਿਲਦੀਆਂ ਸੀ ਕਿਉਂਕਿ ਮੇਲੇ ਲੈ ਕੇ ਆਉਂਦਾ। ਫਿਰ ਇੱਕ ਆਉਂਦੀ ਸੀ ਤੁਹਾਡੀ ਜੇ ਅੱਜ ਕੱਲ੍ਹ ਟੀ ਵੀ 'ਚ ਫਿਲਮਾਂ 'ਚ ਆਉਣੇ ਵਿਖਾਣ ਲੱਗ ਗਏ ਨਾ, ਆਵਾਜ਼ੀ ਪਰੀ ਤਾਂ ਕੁੱਤਾ ਭੋਂਕਦਾ ਹੁੰਦਾ ਸੀ,
1: ਲੇਟ ਦੀ
0: ਕਾਢ ਆ, ਇਹ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਮੇਲੇ 'ਚ ਪਤਾ ਲੱਗਦੀ ਵੀ ਅੱਛਾ ਮਿਲਦੀਆਂ ਨੇ, ਕਿਉਂਕਿ ਉਸ ਟਾਈਮ ਇੰਟਰਨੈਟ ਤਾਂ ਹੁੰਦਾ ਨਹੀਂ ਸੀ, ਨਾ ਪਤਾ ਹੋਵੇ ਵੀ ਕੀ ਮਾਰਕੀਟ 'ਚ ਵਿਕਦਾ ਪਿਆ, ਨਾ ਇੰਨੀ ਮਨਿਆਰੀ ਦੀ ਦੁਕਾਨਾਂ ਹੁੰਦੀਆਂ ਸੀਗੀਆਂ, ਅਤੇ ਮੇਲੇ 'ਚ ਛੋਟੀ ਛੋਟੀ ਚੀਜ਼ਾਂ ਮਿਲਣੀਆਂ, ਅਸੀਂ ਛੋਟੇ ਛੋਟੇ ਢੋਲਕੀਆਂ ਜੀਆਂ ਮੈਨੂੰ ਮਿਲਣੀਆਂ ਕਰਨੀਆਂ, ਇੱਦਾਂ ਉਹ ਵੀ ਬੜਾ ਐਕਸਾਈਟਮੈਂਟ ਹੁੰਦਾ ਸੀ, ਢੋਲਕੀ ਵੇਖਦੀ ਹੁੰਦੀ ਯਾਰ, ਸਾਨੂੰ ਤਾਂ ਲੱਗਾ ਕਿਤੇ ਵੀ ਉਰਾ ਬਰਾ ਜਿਹੜੇ ਗਾਉਣ ਵਾਲੇ ਫਿਰਦੇ ਇਹਨਾਂ ਕੋਲ ਹੁੰਦੀਆਂ ਨੇ, ਢੋਲਕੀਆਂ ਜੀ ਲੈਣ ਕਰਨੀਆਂ। ਖਾਣ ਦੀਆਂ ਆਈਟਮਾਂ ਬੜੀਆਂ ਆਉਂਦੀਆਂ ਹੁੰਦੀਆਂ ਸੀ ਉੱਥੇ, ਜਿਹਦੇ ਕੋਲ ਕੋਈ ਵੀ ਗੁਣ ਹੁੰਦਾ ਸੀ ਖਾਣ, ਸਾਡੇ ਪਿੰਡ ਬੜੇ ਖੱਤਰੀ ਪਰਿਵਾਰ ਹੈਗੇ ਆ, ਅਤੇ ਸਾਡਾ ਇੱਕ ਯਾਰ ਦੋਸਤ ਹੁੰਦਾ ਸੀ, ਉਹਨੂੰ ਬੜਾ ਸ਼ੌਂਕ ਹੁੰਦਾ ਸੀ ਵੀ ਮੈਂ ਮੇਲੇ 'ਤੇ ਕਹਿੰਦਾ ਯਾਰ ਆਪਣੀ ਕੋਈ ਚੀਜ਼ ਵੇਚਣੀ ਹੈ, ਅਸੀਂ ਉਹਨੂੰ ਯਾਰ ਤੂੰ ਤੈਨੂੰ ਕੀ ਲੱਗੂਗਾ ਵੀ, ਕਹਿੰਦਾ ਨਹੀਂ ਯਾਰ ਪੈਸੇ ਕਮਾਵਾਂਗੇ ਚਾਰ, ਅਤੇ ਚਾਰ ਪੈ ਉਹ ਮੁਲਤਾਨੀ ਜੀ ਭਾਸ਼ਾ ਬੋਲਦਾ ਸੀ, ਕਹਿੰਦਾ ਮੇਰਾ ਜਿਵੇਂ ਨਿੱਕੇ ਨਿੱਕੇ ਪਿੰਡ ਦਾ ਅਰਜੁਨ ਹੁੰਦਾ ਸੀ, ਕਹਿੰਦਾ ਅਰਜੁਨ ਪੈਸੇ ਚਾਰ ਕਮਾਵਾਂਗੇ ਅਤੇ ਤੂੰ ਇਹ ਕੰਮ ਕਰੇਗਾ। ਮੈਂ ਕਿਹਾ ਕੀ? ਕਹਿੰਦਾ ਯਾਰ ਤੇਰੇ ਘਰ ਅਮਰੂਦ ਹੈਗੇ ਨੇ। ਮੈਂ ਕਿਹਾ ਹੈਗੇ ਅਮਰੂਦ ਸਾਡੇ ਘਰ ਨਾ? ਮੈਂ ਬੋਲਦਾ ਅਮਰੂਦ ਹੈਗੇ ਆ। ਮੈਂ ਕਿਹਾ ਹੈਗੇ ਆ। ਐਂ ਕਰੀ ਯਾਰ ਕਿਲੋ ਦੋ ਕਿਲੋ ਮੈਨੂੰ ਦੇ ਦੀ।
1: ਅੱਛਾ,
0: ਤੂੰ ਕੀ ਕਰੇਗਾ? ਕਹਿੰਦਾ ਮੈਂ ਚਾਹੀਦੇ ਆ ਉਹ ਅਮਰੂਦ, ਉੱਥੋਂ ਲੈ ਆਇਆ ਅਤੇ ਉਹ ਜਿਹੜੀ ਸਮਾਂ 'ਤੇ ਮੇਲਾ ਲੱਗਦਾ ਸੀ ਉੱਥੇ ਫਰੂਟ ਬੜਾ ਚੜ੍ਹਦਾ ਸੀ, ਦਰਜਨ ਕੇਲੇ ਉੱਥੋਂ ਲੈ ਆਇਆ, ਬਜ਼ਾਰੀ ਜੀ ਤੋਂ ਲੈ ਆਇਆ, ਅਤੇ ਉਰਾ ਭਰਾ ਆਲੂ ਉਲੂ ਉਬਾਲ ਕੇ ਕਰਕੇ ਤੂੰ ਚਾਟਦੀ ਲਾਇਆ, ਠੇਲਾ ਲਾਇਆ ਸੀ ਉੱਥੇ, ਤਾਂ ਅਸੀਂ ਗਏ। ਮੈਂ ਹਮੇ ਕਹਿੰਦਾ 5 ਰੁਪਈਏ। ਮੈਂ ਕਿਹਾ ਮੇਰੇ ਅਮਰੂਦ ਮੈਨੂੰ? ਕਹਿੰਦਾ ਦੇਖ ਵਿਆਹ 'ਤੇ ਵਪਾਰ 'ਚ ਭਰਕਣਾ ਪਾਇਆ, ਬੱਲੇ ਤੇਰੇ
1: ਕਿਲੋ ਅਮਰੂਦ ਲੈ ਲਈ ਜਦੋਂ ਲੈਣਾ।
0: ਕਹਿੰਦਾ ਪਿਆਰ 'ਤੇ ਵਪਾਰ 'ਚ ਭਰਕ ਨਹੀਂ ਪਾਉਣਾ। ਕਹਿੰਦਾ ਮੈਂ ਕਿਹਾ ਠੀਕ ਹੈ,
1: ਸਕੀਮ ਆਵੇ ਉਹਦੇ ਬਿਜ਼ਨਸਮੈਨ।
0: ਪਿੰਡ ਵਾਲੇ ਲਾਏ ਹੁੰਦੇ ਸੀ ਉੱਥੇ, ਪਿੰਡ ਵਾਲੇ ਵੀ ਲਾਉਂਦੇ ਸੀ ਚੀਜ਼ਾਂ, ਕਰਦੀਆਂ ਬਣਾਈਆਂ ਲੈ ਕੇ ਆਉਂਦੇ ਸੀ ਕੋਈ ਚੀਜ਼ਾਂ, ਜਿਹਨੂੰ ਲੱਗਦਾ ਸੀ ਵੀ ਮਤਲਬ ਕਿ ਬੰਦਾ ਖੀਰ ਹੀ ਲੈ ਆਇਆ, ਤਾਂ ਉਹਨੇ ਦੋ ਪਤੀਲੇ ਖੀਰ ਦੇ ਬਣਾ ਕੇ ਲੈ ਆਇਆ, ਦੋ ਦੋ ਰੁਪਏ ਦੀ ਡੁੰਨੇ 'ਚ, ਉਦੋਂ ਡੁੰਨੇ ਆਉਂਦੇ ਦੂਜੇ ਪੱਤੇ ਦੇ ਬਣੇ ਹੁੰਦੇ ਛੇੜੇ,
1: ਪਿੱਪਲ ਦੇ
0: ਪੱਤਿਆਂ ਦੇ ਬਣਦੇ ਹੁੰਦੇ ਸੀ, ਉਹ ਵੀ ਮੇਰੇ ਖਿਆਲ ਅੱਜ ਕੱਲ੍ਹ ਮੈਨੂੰ ਵੇਖਦੇ ਨਹੀਂ, ਅੱਜ ਕੱਲ੍ਹ ਤਾਂ
1: ਨਹੀਂ ਹੈਗੇ, ਬਹੁਤ
0: ਪਲੇਟਾਂ ਦੂਜੀਆਂ ਆ ਗਈਆਂ ਨੇ,
1: ਬਹੁਤ ਨੇ ਭਰੇ ਆ ਵੀ ਵਰਤੋਂ ਜਿੱਥੇ ਹੈਗੇ ਕਰਦੇ,
0: ਉਹਦੇ 'ਚ ਪਾਪਾ ਦਿੱਤੀ ਜਾਣੀ ਦੋ ਦੋ ਰੁਪਏ ਦੀ, ਨਾ ਲੋਕਾਂ ਨੇ ਖਾਈ ਜਾਣਾ।
1: ਵੇਖ ਲਓ ਸਭ ਤੋਂ ਵੱਡਾ ਉਹ ਹੀ ਔਰਗੈਨਿਕ,
0: ਹਾਂ ਉਹ ਔਰਗੈਨਿਕ ਬੜੀ ਵਧੀਆ ਚੀਜ਼ ਸੀ,
1: ਉਹ ਸਭ ਤੋਂ ਵੱਡੀ ਤੇ ਔਰਗੈਨਿਕ ਚੀਜ਼ ਉਹ ਹੀ ਜਿਹੜੀ ਹੌਲੀ ਹੌਲੀ ਆਉਣ ਆਪਾਂ।
0: ਮੈਂ ਪੱਤਿਆਂ ਦੇ ਉੱਤੇ ਮੂਰਤੀਆਂ ਪੇਂਟਿੰਗ ਕੀਤੀਆਂ ਬੜੀ ਸੋਹਣੀ ਵੇਖੀਆਂ।
1: ਅੱਛਾ, ਵੈਸੇ ਉਹ ਪਿੱਪਲ ਦੇ ਨਹੀਂ ਹੁੰਦੇ ਉਦਾਂ, ਉਹ ਸਾਨੂੰ ਲੱਗਦਾ ਹੈ ਪਿੱਤਲ ਦੇ ਆ, ਹੋਰ ਹੁੰਦਾ ਵਾ ਰੁੱਖ
0: ਪਿੱਤਲ ਦੇ, ਪਿੱਤਲ ਕਹਿੰਦਾ ਸੋਰੀ, ਪਿੱਪਲ ਵੀ ਹੁੰਦਾ ਇੱਕ, ਬੋਰਡ ਦੇ ਉਸ ਦੇ ਬੋਰਡ ਦੇ ਸੀ ਪੱਤਾ, ਐਡਾ ਵੱਡਾ ਬੋਰਡ ਦਾ ਵੀ ਹੁੰਦਾ।
1: ਨਹੀਂ ਉਹ ਹੋਰ ਆ ਰੁੱਖ, ਮੈਨੂੰ ਯਾਦ ਨਹੀਂ ਆ ਰਿਹਾ ਕਿਹੜਾ, ਹੋ ਸਕਦਾ ਬੋਰਡ ਦੇ ਵੀ ਬਣਦੇ ਹੋਣ ਕਹੇ ਤੇ, ਪਰ ਉਹ ਰੁੱਖ ਹੋਰ ਹੁੰਦਾ ਵਾ, ਜਰੂਰ ਦੱਸੋ ਸਮਝਤੇ ਤੁਸੀਂ ਗਏ ਹੋਣੇ ਆਪਾਂ ਕਿਹੜੀ ਗੱਲ ਕਰ ਰਹੇ ਹਾਂ ਜਦੇ ਆਪਾਂ ਪ੍ਰਸ਼ਾਦ ਦਿੰਦੇ ਆ
0: ਜਿਹੜੇ ਪੱਤਿਆਂ ਦੇ
1: ਉਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿਹੜੇ ਹੁੰਦੇ ਆ ਉਹ ਪੱਤੇ ਤੇ ਅੱਜ ਅਗਲੇ ਹਿੱਸੇ ਦੇ ਵਿੱਚ ਆਪਾਂ ਫਿਰ ਮੇਲੇ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਪ੍ਰੋਗਰਾਮ ਦੇ ਵਿੱਚ ਸੱਤ ਸ਼ਬਦ ਵੀ ਹੋਣਗੇ ਕੁਛ ਹੋਰ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਪਰ ਕਾਲ ਤੁਹਾਡੀ ਮਾਫ਼ੀ ਚਾਹੁੰਦੇ ਹਾਂ ਇਸ ਹਿੱਸੇ ਦੇ ਵਿੱਚ ਆਪਾਂ ਨਹੀਂ ਲੈ ਸਕਦੇ ਤੁਸੀਂ ਥੋੜ੍ਹਾ ਜਿਹਾ ਵੇਖ ਲਓ ਸਮਝ ਲਓ ਕਿਹੜੀਆਂ ਕਿਹੜੀਆਂ ਗੱਲਾਂ ਬਾਤਾਂ ਕਿਹੜੀ ਰੂਪ ਰੇਖਾ ਤੇ ਫਿਰ ਤੁਸੀਂ ਕਰਿਓ ਅਗਲੇ ਹਿੱਸੇ ਦੇ ਵਿੱਚ ਕਾਲ ਕਰਿਓ ਜਦੋਂ ਆਪਾਂ
0: ਤੁਹਾਨੂੰ
1: ਆਵਾਜ਼ ਮਾਰਾਂਗੇ ਹਾਂਜੀ ਸ਼ਬਦ ਇਹਨਾਂ ਨੂੰ ਆਪਾਂ ਦੇ ਦਈਏ ਅਤੇ ਕੁਛ ਇੱਕ ਹੋਰ ਜਾਣਕਾਰੀਆਂ ਵੀ ਆਪਾਂ ਉਸ ਤੋਂ ਬਾਅਦ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਫਿਰ ਆਪਾਂ ਅਗਲੇ ਪੜਾਅ 'ਚ ਵਧਾਂਗੇ ਜਦੋਂ ਤੁਸੀਂ ਵੀ ਵਿੱਚ ਸਾਂਝ ਪਾਇਓ ਅਤੇ ਹੁਣ ਅੱਜ ਆਪਾਂ ਲੈ ਕੇ ਜਾਣਾ ਚਾਹੁੰਦੇ ਹਾਂ ਤੁਹਾਨੂੰ ਆਪਾਂ ਪੁਰਾਣੇ ਮੇਲਿਆਂ ਦੇ ਵਿੱਚ
0: ਅਤੇ
1: ਜੇ ਨਵੇਂ ਮੇਲਿਆਂ 'ਚ ਆਉਣਾ ਹੀ ਆ ਤਾਂ ਉਹ ਕੰਪੈਰੀਜ਼ਨ 'ਚ ਆ ਸਕਦਾ ਨਹੀਂ ਤਾਂ ਹੁਣ ਵਾਲੇ ਮੇਲਿਆਂ ਦੇ ਤਾਂ ਆਨੰਦ ਆਪਾਂ ਵੇਖੋ ਮਾਣ ਹੀ ਰਹੇ ਹਾਂ ਪੁਰਾਣੇ ਮੇਲਿਆਂ 'ਚ ਜਾਂ ਤੁਹਾਡੇ ਆਸ ਪਾਸ ਤੁਹਾਡੇ ਲਾਗੇ ਬੰਨੇ ਵਾਲੇ ਮੇਲਿਆਂ ਦੇ ਵਿੱਚ ਕੀ ਹੀ ਕਿਹੜੀ ਕਿਹੜੀ ਚੀਜ਼ ਹੁਣ ਤੁਸੀਂ ਮਿਸਿੰਗ ਮੰਨਦੇ ਹੋ ਅਤੇ ਕਿਹੜੀ ਸਭ ਤੋਂ ਵੱਧ ਤੁਹਾਨੂੰ ਆਨੰਦ ਦਿੰਦੀ ਸੀ ਕਿਹੜੀ ਚੀਜ਼ ਤੁਹਾਨੂੰ ਮੇਲੇ 'ਚ ਖਿੱਚ ਕੇ ਲੈ ਕੇ ਜਾਂਦੀ ਸੀ ਖੈਰ ਇਹ ਤਾਂ ਨਹੀਂ ਕਿਸੇ ਨੇ ਹੁਣ ਦੱਸਣਾ ਵੀ ਕੀ ਖਿੱਚ ਕੇ ਲੈ ਕੇ ਜਾਂਦਾ ਹੈ
0: ਸਮਝ ਤਾਂ ਗਿਆ ਹੀ ਉਹਨੇ ਨਹੀਂ ਉਹਦਾ ਵੇ ਕੱਪੜਾ
1: ਚੁੰਬਕ ਚੁੰਬਕ ਚੁੰਬਕ ਚੁੰਬਕ ਖਿੱਚ ਕੇ ਲੈ ਕੇ ਜਾਂਦੀ
0: ਚੁੰਬਕ ਖਿੱਚ ਕੇ ਉਹਦਾ ਆਪਣਾ ਇੱਕ ਰੂਪ ਸੋਹਣਾ ਰੂਪ ਹੁੰਦਾ ਸੀ ਉਸ ਚੀਜ਼ ਦਾ ਅੱਜ ਦਾ ਟਾਈਮ ਬਦਲ ਗਿਆ ਪਹਿਲਾਂ ਇੱਕ ਲਿਆਕਤ ਹੁੰਦੀ ਸੀ ਡਰ ਵੀ ਹੁੰਦਾ ਸੀ ਉਹ ਚੀਜ਼ ਦਾ ਨਾ ਬੰਦਾ ਮੇਲੇ 'ਚ ਗਿਆ ਵੀ ਮੈਂ ਕੋਈ ਇਹੋ ਜਿਹੀ ਸ਼ਰਾਰਤ ਨਹੀਂ ਕਰਨੀ ਜਾਂ ਮੈਂ ਇਹੋ ਜਿਹਾ ਕੁਝ ਨਹੀਂ ਕਰਨਾ ਸਿਰਫ ਇੱਕ ਪਿਆਰ ਦੇ ਨਾਲ ਹੀ ਵੇਖਣਾ ਸਮਾਈਲ ਹੀ ਦੇਣੀ ਉਹ ਚੀਜ਼ਾਂ ਨੂੰ ਉਹ ਵੀ ਬੜਾ ਵਧੀਆ ਲੱਗਦੀ ਸੀ ਨਹੀਂ ਯਾਰ ਮੇਲਾ ਆਇਆ ਵੀ ਜਿਹਨੂੰ ਵੇਖਣ ਬੜਾ ਚਿਰ ਗਿਆ ਮੇਲੇ ਤਾਂ ਜ਼ਰੂਰ ਆਊਗਾ ਉੱਥੇ ਵੇਖਣਾ ਉਹਨੂੰ ਉੱਥੇ ਜ਼ਰੂਰ ਮਿਲਾਂਗੇ ਨਾ ਉੱਥੇ ਬਥੇਰੇ ਮਾਮੇ ਦੇ ਪਿੰਡ ਵੀ ਲੋਕੀ ਗਏ ਹੋਣੇ ਭੂਆ ਦੇ ਪਿੰਡ ਵੀ ਗਏ
1: ਹੋਣੇ
0: ਆਨਾ ਬਹਾਨਾ ਵੇਖਣਾ
1: ਮੱਸਿਆ ਦਾ ਮੇਲਾ ਵਾ ਚਾਹੇ ਲਾਗੇ ਬੰਨੇ ਕੋਈ ਸਮਾਜ ਦੇ ਉੱਤੇ ਮੇਲਾ ਵਾ ਹਰ ਇੱਕ ਪਿੰਡ ਦੇ ਵਿੱਚ ਜਾਂ ਫਿਰ ਲਾਗਲੇ ਲਾਗੇ ਬੰਨੇ ਪਿੰਡ ਦੇ ਵਿੱਚ ਮਤਲਬ ਇਹ ਹੋ ਹੀ ਨਹੀਂ ਸਕਦਾ ਵੀ ਮੇਲਾ ਨਾ ਹੋਵੇ ਮੇਲਾ ਤਾਂ ਮਤਲਬ ਇੱਕ ਮੁੱਖ ਮੈਂ ਕਹੂੰਗਾ ਵੀ ਮੇਲਾ ਗੇਲਾ ਹੀ ਅਤੇ ਮੀਟਿੰਗ ਪਲੇਸ ਹੀ ਅਤੇ ਐਂਟਰਟੇਨਮੈਂਟ ਪਲੇਸ
0: ਕਈਆਂ ਦੀ ਖੁਆਇਸ਼ਾਂ ਮੇਲੇ ਦੀ ਪੂਰੀ ਹੁੰਦੀ ਸੀ ਮੈਨੂੰ ਆਹ ਚੀਜ਼ ਮੇਲੇ 'ਚ ਹੀ ਮਿਲਣੀ ਹੈ ਬਾਪੂ ਕਹਿੰਦਾ ਯਾਰ ਪੁੱਤਰ ਅਗਲੀ ਵਾਰ ਮੇਲੇ 'ਤੇ ਲੈ ਕੇ ਦਿਉ ਨਾ ਕਹਿੰਦਾ ਛੇਤੀ ਆਵੇ ਮੇਲਾ
1: ਹਰ ਮੇਲਾ ਸਿਰਫ ਇੰਨਾ ਨਹੀਂ ਮੈਂ ਥੋੜ੍ਹਾ ਜਿਹਾ ਆਪਾਂ ਐਂਗਲ ਹੋਰ ਵੱਡਾ ਕਰ ਦਿੰਦੇ ਹਾਂ ਤੁਹਾਡੇ ਸੋਚਣ ਦੇ ਲਈ ਉਸ ਚੀਜ਼ ਨੂੰ ਆਕਾਰ ਵੱਡਾ ਦੇ ਦਿੰਦੇ ਕਿ ਮੇਲਾ ਇੱਕ ਤਰ੍ਹਾਂ ਦੇ ਨਾਲ ਆਸ ਪਾਸ ਦੇ ਇਲਾਕੇ ਦੇ ਵਿੱਚ ਇਹ ਚੀਜ਼ ਦੱਸਣ ਦੇ ਲਈ ਵੀ ਹੀ ਵੀ ਕਿਹੜਾ ਬੰਦਾ ਕਿੰਨਾ ਕੁ ਦਮਖਮ ਰੱਖਦਾ ਉੱਥੇ ਮੰਨ ਲਓ ਜੇ ਛਿੰਝ ਪੈਂਦੀ ਸੀ ਤਾਂ ਉੱਥੇ ਤੁਹਾਨੂੰ ਮੇਲੇ 'ਤੇ ਹੀ ਇਹ ਪਤਾ ਲੱਗਦਾ ਸੀ ਵੀ ਭਾਈ ਕਿਹੜਾ ਆ ਇਸ ਟਾਈਮ ਸਿਰ ਕੱਢ ਬੰਦਾ ਵਾ ਕਿਹੜਾ ਕਿਹੜਾ ਵਧੀਆ ਭਲਵਾਨ ਆ ਕਿਹੜਾ ਵਧੀਆ ਕੌਡੀ ਖੇਡਦਾ ਵਾ ਕਿਹੜਾ ਵਧੀਆ ਦੌੜਾਕ ਆ ਕਿਹਦੀ ਆਵਾਜ਼ ਕਿਹਦੀ ਹੇਕ ਉੱਚੀ ਆ ਸੋ ਕਿਹਦਾ ਜ਼ਿਆਦਾ ਸੋਹਣਾ ਗੱਭਰੂ ਆ ਚੜ੍ਹਤ ਕਿਹਦੀ ਜ਼ਿਆਦੀ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਮਤਲਬ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਇੱਕ ਤਰ੍ਹਾਂ ਦੀ ਇੱਕ ਪ੍ਰਦਰਸ਼ਨੀ ਵੀ ਸੀ ਅਤੇ ਇੱਕ ਤਰ੍ਹਾਂ ਦਾ ਤਿਆਰ ਸ਼ਿਆਰ ਹੋਣ ਦਾ ਆਨਾ ਬਹਾਨਾ ਵੀ ਸੀ ਹੁਣ ਸਾਡੇ ਮੇਲਿਆਂ ਦੇ ਮੱਚ ਤਾਂ ਵੀ ਮਰੇ ਕਿਉਂਕਿ ਅਸੀਂ ਨਿੱਤ ਤਿਆਰ ਹੋਣ ਲੱਗ ਪਏ
0: ਇਹ ਵੀ ਗੱਲ ਸਹੀ ਆ
1: ਪਹਿਲੀਆਂ ਦੇ ਵਿੱਚ ਸਿਰਫ ਤੁਸੀਂ ਵਿਆਹ ਸ਼ਾਦੀ ਜਾਂ ਫਿਰ ਮੇਲਿਆਂ ਲਈ ਤਿਆਰ ਹੁੰਦੇ ਹੋ ਤੁਹਾਡੇ ਕੋਲ ਅਫਸਰ ਬਹੁਤ ਘੱਟ ਸੀ ਉਦੋਂ ਕਿਹੜੇ ਵੀ ਉਹ ਹੁੰਦਾ ਵੀ ਆ ਜਾਓ ਦਾਦਾ ਜੀ ਦਾ ਬਰਥਡੇ ਆ ਜੋ ਸੈਲੀਬ੍ਰੇਟ ਕਰੀਏ
0: ਨਹੀਂ ਫਿਰ ਉਦੋਂ ਮੇਲਿਆਂ 'ਚ ਇੱਕ ਖਾਸੀਅਤ ਭਾਅ ਜੀ ਇੱਕ ਹੋਰ ਹੁੰਦੀ ਸੀ ਨਾ ਵੀ ਅਸੀਂ ਘਰ ਦੀਆਂ ਕੋਈ ਜਿਹਨੂੰ ਆਪਾਂ ਕਹਿ ਲਈਏ ਵੀ ਚੱਜ ਦੀ ਚੀਜ਼ਾਂ ਵੀ ਮੇਲੇ 'ਚ ਮਿਲਦੀਆਂ ਅਸੀਂ ਲੈ ਕੇ ਆਉਂਦੇ ਹਾਂ ਨਹੀਂ ਤਾਂ ਅੱਜ ਕੱਲ੍ਹ ਦਿਮਾਗ 'ਚ ਹੋ ਗਿਆ ਵੀ ਯਾਰ ਮੇਲੇ 'ਚ ਤਾਂ ਬੜੀਆਂ ਚਿੱਪਰੀ ਚੀਜ਼ਾਂ ਮਿਲਦੀਆਂ ਕੋਈ ਐਡਾ ਕੋਈ ਖਾਸ ਕੁਆਲਿਟੀ ਨਹੀਂ ਹੁੰਦੀ ਸਾਰਾ ਚਾਈਨੀਜ਼ ਮਾਲ ਵੀ ਅੱਜ ਕੱਲ੍ਹ ਆਉਣ ਲੱਗ ਗਿਆ ਉੱਥੇ ਜਿਵੇਂ ਵੀ ਹੈਗਾ ਬੰਦੇ ਨੂੰ ਲੱਗਦਾ ਕੁਆਲਿਟੀ ਵਾਲੀ ਚੀਜ਼ ਪਸੰਦ ਨਹੀਂ ਕਰਦਾ ਸਿਰਫ ਬੱਚਿਆਂ ਲਈ ਚੀਜ਼ ਮਿਲਦੀ ਆ $20 ਦਾ ਖਿਡੌਣਾ ਲੈ ਦਿਓ ਉਹ ਚੀਜ਼ਾਂ ਮਿਲਦੀਆਂ ਲੇਕਿਨ ਪਹਿਲੇ ਜਿਵੇਂ ਆਪਾਂ ਗੱਲ ਕਰਕੇ ਹਟਿਆ ਹੱਥ ਦੀ ਕਢਾਈ ਕੱਢੀਆਂ ਚੀਜ਼ਾਂ ਮੈਂ ਆਪਣੀ ਸਮਾਨਾਂ 'ਚ ਚਾਦਰਾਂ ਵੇਖੀਆਂ ਨੇ ਕਈ ਕੁੜੀਆਂ ਕੱਢ ਕੇ ਲਿਆ ਜਿਨ੍ਹਾਂ ਨੇ ਸ਼ੋਪ ਲਾਈ ਹੁੰਦੀ ਸੀਗੀ ਚਾਦਰਾਂ ਫੁਲਕਾਰੀਆਂ ਨਾਲ ਕੱਢੀ ਹੋਈਆਂ ਕਈ ਜਿਨ੍ਹਾਂ ਦਾ ਲੱਕੜ ਦਾ ਕਾਰੋਬਾਰ ਹੁੰਦਾ ਸੀ ਉਹ ਗੁੱਲੀ ਡੰਡੇ ਬਣਾ ਕੇ ਲੈ ਕੇ
1: ਆਉਂਦੇ
0: ਕਮਾਨ ਹੱਥ ਤੇ ਬਣਾਏ ਬੜੇ ਸੋਹਣੇ ਡਿਜ਼ਾਇਨ ਦੇ
1: ਜਿਹੜੇ
0: ਜੀ ਹਾਂ ਰੇੜੇ ਤਾਂ ਖੈਰ ਅੱਜ ਕੱਲ੍ਹ ਸਾਡੇ ਰੈਸਟੋਰੈਂਟ 'ਚ ਉਹਨਾਂ ਨੇ ਮਿੱਠੇ ਦਿਨ ਨੂੰ ਰੱਖੇ ਹੁੰਦੇ ਨੇ ਨਾ
1: ਵਾਕਰ ਇੱਕ ਹੋਰ ਹੁੰਦਾ ਸੀ ਜਦੋਂ ਨਿੱਕਾ ਜਿਹਾ ਟਾਇਰ ਸੋਟਾ ਹੁੰਦਾ ਸੀ ਤੇ ਉਹ ਲੈ ਕੇ ਭੱਜੀ ਦਾ ਸੀ ਜਦੋਂ ਉੱਤੇ ਚਿੜੀ ਜੀ ਘੁੰਮਦੀ ਹੁੰਦੀ
0: ਚਿੜੀ ਜੀ ਘੁੰਮਦੀ ਉਹ ਵੀ ਇੱਕ ਉਹ ਚੀਜ਼ ਹੁੰਦੀ ਸੀਗੀ ਹੋਰ ਵੀ ਮਤਲਬ ਭਾਂਡੇ ਵੀ ਬੜੇ ਆਉਂਦੇ ਸੀਗੇ ਵੰਨ ਸੁਵੰਨੇ ਪਿੱਤਲ ਦੇ ਭਾਂਡੇ ਕੋਈ ਲੈ ਕੇ ਆਉਂਦਾ ਸੀਗਾ
1: ਲੱਕੜ ਦੇ ਭਾਂਡੇ
0: ਲੱਕੜ ਦੀਆਂ ਕੁੱਜੀਆਂ ਜੀ ਲੈ ਕੇ ਆਉਂਦੇ ਮਤਲਬ ਡਿਜ਼ਾਇਨ ਕੀਤੀਆਂ ਜਿਹੜੀ ਹੈਂਡਮੇਡ ਹੁੰਦੀਆਂ ਜਿਹਦੀ ਅੱਜ ਦੇ ਟਾਈਮ 'ਚ ਆਪਾਂ ਕਈ ਬੜੇ ਵੈਲਿਊ ਲੋਕੀ ਵੇਚਦੇ ਆ ਵੀ ਇਹ ਹੈਂਡਮੇਡ ਆ ਦੈਟਸ ਵਾਈ ਮਹਿੰਗੀਆਂ ਨੇ ਪਰ ਉਹ ਤਾਂ ਤੁਹਾਨੂੰ ਆਮ ਹੁੰਦੀ ਸੀ ਵੇਚਣ ਵਾਸਤੇ ਤਾਂ ਉਹਦਾ ਸਭ ਆਪਾਂ
1: ਲੂਣਦਾਨੀਆਂ ਡੰਡੇ ਕੁੰਡੇ
0: ਬੜਾ ਕੁਛ ਇੱਕ ਤਰ੍ਹਾਂ ਦਾ ਖੁੱਲ੍ਹਾ ਬਾਜ਼ਾਰ ਲੱਗਾ ਹੋਇਆ ਕਿਸੇ ਵਾਸਤੇ ਹੁੰਦਾ ਸੀ ਬਾਜ਼ਾਰ ਲੱਗਾ ਹੋਇਆ ਵੀ ਇੱਕ ਥਾਂ ਤੇ ਉਹ ਇੱਕ ਤਰ੍ਹਾਂ ਦਾ ਕਹਿ ਲਓ ਵੀ ਅੱਜ ਦਾ ਸ਼ੋਪਿੰਗ ਮਾਲ ਹੁੰਦਾ ਸੀ ਵੀ ਇੱਕੋ ਜਗ੍ਹਾ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣੀਆਂ।
1: ਅੱਛਾ, ਸਭ ਤੋਂ ਵੱਧ ਖਿੱਚ ਪਤਾ ਕਿਹੜੀ ਚੀਜ਼ ਦੀ ਹੁੰਦੀ ਸੀ? ਜਿਹੜਾ ਉਹ ਪਟਾਸ਼ਾਂ ਵਾਲਾ ਪਿਸਤੌਲ ਹੁੰਦਾ ਸੀ,
0: ਆਏ
1: ਟਕ ਪਟਕ ਪਟਕ ਪਟਕ, ਹੈਨਾ? ਉਹ ਅਲੱਗ ਉਹ ਲੇਟ ਸਾਡੇ ਦੌਰ ਜਿਹੇ 'ਚ ਜਾ ਗਿਆ, ਉਹ ਪਹਿਲੀਆਂ 'ਚ ਤਾਂ ਚਲੋ ਨਹੀਂ ਹੋਊਗਾ, ਪਰ ਉਹ ਸਭ ਤੋਂ ਵੱਧ ਉਹ ਖਿੱਚ ਹੁੰਦੀ ਸੀ ਵੀ ਉਹ ਵਾਲਾ ਲੈਣਾ ਪਟਾਸ਼ ਦੇ ਨਾਲ।
0: ਨਹੀਂ, ਅੱਛਾ ਇੱਕ ਹੁੰਦਾ ਸੀ ਸਾਨੂੰ ਮੇਲੇ ਦੀ ਜੇ ਕਿਸੇ ਨਾਲ ਦੇ ਪਿੰਡ ਹੋਣਾ ਜਾਂ ਕਿਤੇ ਹੋਣਾ ਨਾ, ਉਦੋਂ ਥੋੜ੍ਹਾ ਡਰ ਜਿਹਾ ਵੀ ਨਹੀਂ ਹੁੰਦਾ ਸੀ। ਮੇਰੇ ਘਰਦੇ ਨੂੰ ਕਹਿੰਦਾ ਮੈਂ ਫਲਾਣੀ ਜਗ੍ਹਾ ਮੇਲਾ, ਉਹਨਾਂ ਨੇ ਰੋਕਾ ਟਕਾ ਕਰਨੀ ਨਹੀਂ ਹੁੰਦੀ ਸੀ ਵੀ ਚੱਲ ਚਲਾ ਜਾ ਪਿੰਡੋਂ, ਚੱਲੇ ਹਾਂ ਚੱਲੇ ਮੁੰਡੇ ਸਾਰੇ ਚੱਲੇ ਹਾਂ, ਜਾ ਆਇਓ ਘੁੰਮਿਓ ਕਰਿਓ। ਹੁਣ ਥੋੜ੍ਹਾ ਜਿਹਾ ਹਿਚਕਚਾਹਟ ਹੁੰਦੀ ਵੀ ਮੇਲੇ ਚੱਲੇ, ਪਹਿਲਾਂ ਪਹਿਲੀ ਗੱਲ ਤਾਂ ਐਕਸਾਈਟਮੈਂਟ ਹੀ ਨਹੀਂ ਹੁੰਦੀ ਵੀ ਮੇਲੇ 'ਚ ਕੀ ਹੋਣਾ ਯਾਰ, ਚਾਹ ਬੱਚਿਆਂ ਦਾ ਕੰਮ ਕਦੇ ਇਹ 'ਚ ਵੀ ਸਾਡੇ ਪੈ ਗਿਆ, ਆਹ ਬੱਚਿਆਂ ਦਾ ਕੰਮ ਹੈ, ਮੈਂ ਕਿਆ ਕਰਾਂਗਾ, ਜਾ ਕੇ ਵਾ ਮੇਲੇ ਵਾ, ਚੱਲ ਕਹੀਂ ਹੋਰ ਚਲਕਾ ਵਾ ਨਾ। ਉਦੋਂ ਕਈਆਂ ਨੂੰ ਬਹਾਨਾ ਮਿਲਦਾ ਸੀ ਵੀ ਜੇ ਸ਼ਹਿਰ 'ਚ ਮੇਲਾ ਨਾ ਤਾਂ ਸ਼ਾਇਦ ਆਪਾਂ ਮੇਲੇ 'ਚ ਚੋਰੀ ਛਿਪੇ ਜਾ ਕੇ ਫਿਲਮ ਵੀ ਵੇਖ ਸਕਦੇ ਹਾਂ,
1: ਐਂਟਰਟੇਨਮੈਂਟ ਦਾ ਨਿਕਲਣ ਦਾ
0: ਕਰੋ ਤਾਂ ਮੇਲੇ 'ਚ। ਜੇ ਕਿਸੇ ਨੇ ਵੇਖ ਲਿਆ ਫਿਰ ਕਿੱਥੇ ਫਿਰਦਾ ਸੀ ਫਿਲਮੇ ਦਾ, ਨਹੀਂ ਮੈਂ ਮੇਲੇ 'ਚ ਸੀ, ਕਿਹੜੀ ਉਹ ਪਰਲੀ ਦੁਕਾਨ ਤੋਂ ਵੇਖੀ ਦੁਕਾਨ ਉੱਥੇ, ਤੂੰ ਉੱਧਰ ਗਿਆ ਹੀ ਨਹੀਂ, ਹੈਨਾ? ਆਪਣੇ ਘਰਦੇ ਨੂੰ ਬੰਦਾ ਐਵੇਂ ਬੇਵਕੂਫ ਬਣਾ ਜਾਂਦਾ, ਮੈਂ ਉੱਥੇ ਤਾਂ ਫਿਰਦਾ ਹਾਂ ਮੇਰੇ, ਤੁਸੀਂ ਵੇਖਿਆ ਹੀ ਨਹੀਂ।
1: ਸਿਨੇਮਾ ਵੀ ਇੱਕ ਹਵਾ ਸੀ ਕਿ ਉਦੋਂ ਇਹ ਚੰਗਾ ਥੋੜ੍ਹੀ ਸਮਝਿਆ ਜਾਂਦਾ ਸੀ ਵੀ ਤੁਸੀਂ ਸਿਨੇਮਾ ਵੇਖੋ, ਅੱਜ ਕੱਲ੍ਹ ਤਾਂ ਰੈਕਮੈਂਡੇਸ਼ਨ ਦੇਈਦੀਆਂ
0: ਨਾ, ਕੌਣ ਸੀ ਅੱਛੀ ਆਈ।
1: ਹਾਂ, ਅੱਗੇ ਤਾਂ ਉਹ ਹਵਾ ਹੁੰਦਾ ਸੀ ਨਾ, ਵੇਖੋ ਇੰਨਾ ਉਹਨਾਂ ਚੀਜ਼ਾਂ ਤੋਂ ਵੇਖੋ ਤਾਂ ਫਿਰ ਪਤਾ ਲੱਗਦਾ ਵੀ ਕਿੰਨਾ ਸਮਾਂ ਬਦਲ ਗਿਆ। ਸੋ ਖੈਰ ਆਪਾਂ ਅਗਲੇ ਹਿੱਸੇ ਦੇ ਵਿੱਚ ਇਹੀ ਗੱਲਾਂ ਕੰਟੀਨਿਊ ਰੱਖਾਂਗੇ ਅਤੇ ਨਾਲ ਉਹਨਾਂ ਚਿਰ ਤੁਹਾਨੂੰ 7 ਸ਼ਬਦ ਵੀ ਦੇ ਦਈਏ ਅਤੇ ਤਾਂ ਕਿ ਕਾਲ ਕਰਨ ਦੇ ਲਈ ਤੁਹਾਡੇ ਕੋਲ ਮਟੀਰੀਅਲ ਹੋ ਜੇ। ਅਤੇ ਹਾਂਜੀ ਤੂਰ ਸਾਹਿਬ,
0: ਸ਼ਬਦ ਹੈ ਜੀ, ਪਹਿਲਾ ਸ਼ਬਦ ਹੈ ਸਾਂਝੀ, ਸਾਂਝੀ ਲਾਉਣਾ ਜਾਂ ਸਾਂਝੀ ਬਣਾਉਣਾ।
1: ਓਕੇ,
0: ਦੂਜਾ ਸ਼ਬਦ ਹੈਗਾ ਜੀ ਚੰਗੇਰ। ਤੀਜਾ ਸ਼ਬਦ ਹੈਗਾ ਜੀ ਡੁੱਲਵੱਟਾ।
1: ਅੱਛਾ,
0: ਚੌਥਾ ਸ਼ਬਦ ਹੈਗਾ ਕੋੜਾ ਵੱਟਾ।
1: ਅੱਛਾ,
0: ਪੰਜਵਾਂ ਹੈਗਾ ਮਕਾਨ। ਛੇਵਾਂ ਹੈਗਾ ਯੱਕੜ ਵੱਢਣਾ। ਤੇ ਸੱਤਵਾਂ ਕਮਲ ਕੁੱਟਣਾ।
1: ਓਕੇ, ਯੱਕੜ ਵੱਢਣਾ
0: ਤੇ ਕਮਲ ਕੁੱਟਣਾ।
1: ਓਕੇ, ਯੱਕੜ ਵੱਢਣਾ ਤੇ
0: ਕਮਲ ਕੁੱਟਣਾ।
1: ਕਮਲ ਕੁੱਟਣਾ, ਓਕੇ ਜੀ। ਅਤੇ ਤੁਸੀਂ ਹੁਣ ਦੱਸਣਾ ਹੈ ਵੀ ਇਹਨਾਂ ਨੂੰ ਕੀ ਕਹਿੰਦੇ ਆ ਜੀ, ਮੈਂ ਇੱਕ ਵਾਰੀ ਰਿਪੀਟ ਕਰਦਾ, ਮੇਰੇ ਖਿਆਲ ਮੈਂ ਇੱਕ ਮਿਸ ਕੀਤਾ ਵਾ। ਸਾਂਝੀ, ਸਾਂਝੀ ਲਾਉਣਾ,
0: ਸਾਂਝੀ
1: ਸਾਂਝੀ ਲਾਉਣਾ, ਤੇ ਚੰਗੇਰ,
0: ਚੰਗੇਰ
1: ਚੰਗੇਰ, ਡੋਨਵੱਟਾ,
0: ਡੋਨਵੱਟਾ,
1: ਤੇ
0: ਕੋੜਾ
1: ਵੱਟਾ,
0: ਕੋੜਾ ਵੱਟਾ,
1: ਹਾਂ, ਜੱਕੜ ਵੱਢਣਾ,
0: ਕਮਲ ਕੁੱਟਣਾ,
1: ਕਮਲ ਕੁੱਟਣਾ,
0: ਮਕਾਨ,
1: ਹਾਂ, ਕਮਲ ਕੁੱਟਣਾ ਤੇ ਆਪਣਾ ਜੱਕੜ ਵੱਢਣਾ,
0: ਮਕਾਨ,
1: ਹੈ
0: ਮਕਾਨ,
1: ਮਕਾਨ,
0: ਹਾਂ ਮਕਾਨ,
1: ਹਾਂਜੀ ਮਕਾਨ। ਸੋ ਇਹ 7 ਸ਼ਬਦ ਨੇ ਜੀ ਇਹਨਾਂ ਦਾ, ਤੁਸੀਂ ਦੱਸਣਾ ਵਾ ਵੀ ਕੀ ਕਹਿੰਦੇ ਨੇ ਇਹਨਾਂ ਨੂੰ ਤੁਹਾਡੇ ਇਲਾਕੇ ਦੇ ਵਿੱਚ, ਤੁਸੀਂ ਕਿੱਥੇ ਕਿੱਥੇ ਇਹਨੂੰ ਵਰਤੋਂ ਦੇ ਵਿੱਚ ਲਿਆਉਂਦੇ ਹੋ, ਕਿੱਦਾਂ ਤੁਹਾਡੇ ਸੁਣਨ ਕਰਨ ਦੇ ਵਿੱਚ ਆਉਂਦਾ। ਸੋ ਤੁਸੀਂ
0: ਜਾਂ ਤੁਹਾਡੇ ਇਹਨਾਂ ਲਫ਼ਜ਼ 'ਚ ਤੁਹਾਡਾ ਕੋਈ, ਤੁਹਾਡੇ ਇਲਾਕੇ ਕੁਛ ਹੋਰ ਵੀ ਕਹਿੰਦੇ ਆ ਇਹਨਾਂ ਨੂੰ,
1: ਹਾਂਜੀ ਤੁਸੀਂ ਆਪਣੇ ਹਿਸਾਬ ਦੇ ਨਾਲ ਦੱਸ ਸਕਦੇ ਹੋ। ਅਤੇ ਅਗਲੇ ਹਿੱਸੇ ਦੇ ਵਿੱਚ ਜਾਂ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਫਿਰ ਤੁਸੀਂ ਮੈਸੇਜ ਕਰ ਸਕਦੇ ਹੋ, ਅਤੇ ਜੇ ਨਹੀਂ ਪਤਾ ਲੱਗਾ ਤਾਂ ਫਿਰ ਦੁਬਾਰਾ ਤੋਂ ਆਪਾਂ ਇੱਕ ਵਾਰੀ ਕਰ ਦਾਂਗੇ ਅਨਾਊਂਸ। ਅਤੇ ਧੰਨਵਾਦ ਅੱਜ ਗੱਲਾਂ ਬਾਤਾਂ ਮੇਲੇ ਦੀਆਂ। ਅਤੇ ਕਹਿੰਦੇ ਨੇ ਕਿ ਸਮ ਟਾਈਮਸ ਬਨਾਨਾ ਲੀਵਸ, ਨਹੀਂ ਇਹ ਤਾਂ ਹੋ ਗਿਆ ਨਾ, ਬਨਾਨਾ ਲੀਵ ਤਾਂ ਹੋ ਗਿਆ, ਜਿਹੜਾ ਆਪਾਂ ਜਿਹਦੀ ਗੱਲ ਕਰ ਰਹੇ ਹਾਂ ਉਹ ਬਨਾਨਾ ਦੇ ਨਹੀਂ ਹੁੰਦੇ, ਬਨਾਨਾ ਤਾਂ ਜ਼ਿਆਦਾਤਰ ਫਰੈਸ਼ ਦੇ ਉੱਤੇ ਹੀ ਦਿੰਦੇ ਨੇ,
0: ਉਹ ਤਾਂ ਫਰੈਸ਼ ਤਾਂ ਮਿਲਦਾ,
1: ਹਾਂਜੀ। ਅਤੇ
0: ਇਹ ਸੁੱਕ ਜਾਂਦੇ ਆ, ਉਸ ਤੋਂ ਬਾਅਦ ਇਹਨਾਂ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਇਹਨੂੰ ਦਾਬ ਦੇ ਕੇ ਜਿਹਦੀਆਂ ਦੇ ਡੋਨੇ ਬਣਾਏ ਜਾਂਦੇ ਆ ਨਾ,
1: ਹਾਂਜੀ,
0: ਉਹ ਡੋਨੇ ਸ਼ੇਪ ਲੈਂਦੇ ਆ।
1: ਸੋ ਉੱਦਾਂ ਜਿਹੜਾ ਸਲ ਲੀਵਸ ਤੁਸੀਂ ਕਹਿ ਰਹੇ ਹੋ ਇਹ ਹੋ ਸਕਦਾ ਵਾ, ਜਿਹੜੀ ਤੁਸੀਂ ਇਹ ਕਹਿ ਰਹੇ ਹੋ, ਪਰ
0: ਜਿਹੜੀ ਪਲੇਟ ਹੁੰਦੀ ਸੀ ਉਹ ਚਾਰ ਪੱਤਿਆਂ ਨੂੰ ਡਿੱਕਿਆਂ ਦੇ ਨਾਲ ਜੋੜ ਕੇ ਉਹਨਾਂ ਨੇ ਉਹ ਪਲੇਟ ਬਣਾਈ ਹੁੰਦੀ ਉਹਦੀ,
1: ਅਤੇ
0: ਬੜੀ ਵਧੀਆ ਉਹਦੇ 'ਚ ਵੀ। ਅੱਛਾ, ਉਸ ਤੋਂ ਬਾਅਦ ਇਹ ਸੀ ਨਾ ਉਹਦਾ, ਇਹ ਵੀ ਜੇ ਕਿਤੇ ਉਹਨਾਂ ਨੇ ਵੇਸਟੇਜ ਰੱਖ ਸੁੱਟ ਵੀ ਦਿੱਤੀ ਨਾ, ਉਹ ਪੱਤਾ ਸੀ ਉਹਦਾ ਗਲ ਜਾਂਦਾ ਸੀ ਬਾਅਦ 'ਚ,
1: ਉਹੀ ਹੋ ਗਿਆ ਨਾ ਉਹ ਆਰਾਮ ਈਜ਼ੀਲੀ, ਉਹ ਤੁਹਾਡਾ ਉਹੀਗਾ ਡਿਜ਼ੋਲਵ ਹੋ ਜਾਂਦਾ ਸੀ, ਉਹ ਕੰਪੋਸਟ ਹੋ ਜਾਂਦਾ ਸੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਟਰ ਕਰਦੀਆਂ ਸੀ। ਹਾਂ, ਸਲ ਲੀਵਸ, ਹਾਂ ਮੈਂ ਵੀ ਜੋ ਵੇਖ ਰਿਹਾ ਸਲ ਲੀਫ ਹੀ ਆ, ਪਰ ਇਹਨੂੰ ਆਪਣੇ ਹੁਣ ਇਲਾਕਿਆਂ ਦੇ ਵਿੱਚ ਕੀ ਕਹਿੰਦੇ ਉਹ ਮੇਰੇ ਧਿਆਨ 'ਚ ਨਹੀਂ ਆ ਰਿਹਾ, ਅਤੇ ਉੱਦਾਂ ਤੁਸੀਂ ਠੀਕ ਦੱਸਿਆ ਜੀ, ਧੰਨਵਾਦ ਤੁਹਾਡਾ। ਕਿਹਨਾਂ ਨੇ ਦੱਸਿਆ ਸੀਗਾ ਇਹ? ਅਤੇ ਨਵ ਜੀ ਧੰਨਵਾਦ ਤੁਹਾਡਾ, ਸੁਖਵਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਟਾਈਗਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕੱਲ੍ਹ ਦਾ ਡਿਨਰ ਅੱਤ ਬਣਿਆ ਹੋਇਆ ਚਿਕਨ ਇਨ ਗੋਭੀ, ਹੈ
0: ਅੱਤ ਬਣਿਆ, ਇਹ ਗੋਭੀ ਗੋਸ਼ਤ ਹੋ ਗਿਆ ਭਾਜੀ,
1: ਰਾਈਸ ਕੁਕਿੰਗ ਕਟ ਸੀ ਟਾਈਗਰ ਖੁਦ। ਅੱਛਾ, थैंक यू जी, थैंक यू, थैंक यू ਤੁਹਾਡਾ। ਤੇ ਕਹਿੰਦੇ ਕਿ ਉਹ ਭਾਜੀ ਸੇਲ ਔਰ ਸਲ, ਹਾਂਜੀ ਠੀਕ ਹੈ ਜੀ, ਧੰਨਵਾਦ ਤੁਹਾਡਾ। ਹਾਂ ਸੋ ਇੱਕ ਸਮੇਂ ਤੱਕ ਮੈਨੂੰ ਵੀ ਇਹ ਲੱਗਦਾ ਹੈ ਵੀ ਸ਼ਾਇਦ ਇਹ ਉਹਦੇ ਬੋਰਡ ਦੇ ਹੀ ਪੱਤੇ ਆ ਜਾਂ ਇਹ ਆਪਣਾ ਉਹਦੇ ਪਿੱਪਲ ਦੇ, ਹੋ ਸਕਦਾ ਬੋਰਡ ਦੇ ਵੀ ਇੱਕ ਸਮੇਂ ਕਿਤੇ ਬੰਦੇ ਹੋਣ, ਪਰ ਇਹ ਹੋ ਰਿਹਾ ਪੱਤਾ ਹੈ ਜਿਹੜਾ ਕਿ
0: ਪਿੱਪਲ ਦੇ ਪੱਤੇ ਤੇ ਮੈਂ ਪੇਂਟਿੰਗ ਹੁੰਦੀ ਬੜੀ ਵੇਖੀ ਹੈ, ਉਹ ਵੀ ਟਰਾਂਸਪੇਰੈਂਟ ਜਿਹਾ ਇੱਕ ਤਰ੍ਹਾਂ ਦਾ ਹੋ ਜਾਂਦਾ ਪੱਤਾ, ਉਹ ਤੇ ਮੈਂ ਪੇਂਟਿੰਗ ਕਰਦੇ ਵੇਖੇ ਬੜੇ।
1: ਓਕੇ, ਤੇ ਮੰਗਤ ਅੰਕਲ ਜੀ ਕਹਿੰਦੇ ਨੇ ਕਿ ਕਹਿੰਦੇ ਕਿ ਢੱਕ ਦੇ ਦਰਖਤ ਦੇ ਪੱਤੇ ਹੁੰਦੇ ਆ, ਢੱਕ ਦੇ, ਓਕੇ, ਤੇ ਜਿਸ ਦੇ ਡੂਨੇ ਬਣਦੇ ਆ। ਥੈਂਕ ਯੂ। ਤੇ ਸੈਮੀ ਸਾਹਿਬ ਕਹਿੰਦੇ ਕਿ ਕਾਨਾ ਤੇ ਨਹੀਂ ਕਿਤੇ, ਮਤਲਬ ਇਹ ਕਹਿੰਦੀ ਕਿ ਪਹਿਲੀ ਗੱਲ ਜੇ ਕਰ ਰਹੇ ਹੋ ਤੁਸੀਂ ਤੇ ਪਹਿਲੀ ਤੇ ਕਾਨਾ ਹੀ ਆ, ਤੇ ਸੜਕ ਦੇ ਉੱਤੇ ਜਿਹੜਾ ਲੱਗਦਾ ਕਾਨਾ ਜਦੋਂ ਕੂਲਾ ਹੁੰਦਾ ਨਾ ਉਹਦੀ ਗੱਲ ਕਰ ਰਹੇ ਹਾਂ ਆਪਾਂ, ਤੇ ਪਰ ਹੁਣ ਜਿਹੜੀ ਗੱਲ
0: ਕਾਨੇ ਦੇ ਨਾਲ ਵੀ ਬੜੇ ਖਿਡੌਣੇ ਬਣਦੇ,
1: ਹਾਂ ਉਹਦੇ ਨੂੰ ਬਹੁਤ ਬਹੁਤ ਬਣਦੇ ਸੀ,
0: ਬੜਾ ਕੁਛ ਕਰਦੇ ਰਹੇ,
1: ਹਾਂ ਉਹ ਤੇ ਆਪ ਵੀ ਪੰਗੇ ਪੁੰਗੇ ਮੁੜ ਕੇ ਲਈਦੇ ਹੁੰਦੇ ਸੀ ਨਾ, ਕਾਨੇ ਦੇ ਆਮ ਹੁੰਦੇ,
0: ਬੜਾ ਵੱਜਦਾ,
1: ਆਪ ਬਥੇਰੇ ਮੁੜ ਕੇ ਪੰਗੇ ਲਈਦੇ ਸੀ। ਤੇ ਹੁਣ ਉਹ ਵੇਖ ਲਓ ਕੁਛ ਵੀ ਨੀ ਹੈਗਾ, ਨਾ ਸੜਕ ਢਾ ਰਿਹਾ, ਦੱਬ ਕਾਈ, ਨਾ ਕਾਨੇ ਰਹੇ, ਇੱਕ ਗੁਲਾਬਾਸੀ ਦੇ ਡੰਡੇ ਹਨਾ, ਫਿਰ ਢਿੰਜਣ ਹੁੰਦਾ ਸੀ,
0: ਤੁਹਾਨੂੰ ਤਾਂ ਫਿਰ ਵੀ ਨਾ ਯਾਦ, ਮੇਰੇ ਤਾਂ ਬੜੇ ਨਾਂ ਵਿਸਰ ਗਏ, ਕਿਉਂਕਿ ਜਦੀ ਚੀਜ਼ਾਂ ਵੇਖੀਆਂ ਛੱਡਤੀਆਂ ਨਾ, ਮੈਨੂੰ ਇੰਨਾ ਯਾਦ ਅੱਕ ਜਾਂਦਾ ਸੀ, ਉਹ ਜਿਹਦੇ 'ਚ ਅੰਬ ਜੀ ਸ਼ੇਪ ਵਰਗਾ ਅੱਕ ਲੱਗਾ ਹੁੰਦਾ ਸੀ, ਅਤੇ ਜੇ ਉਹਨੂੰ ਤੋੜੀਆਂ ਨਾ ਵਿੱਚੋਂ ਵਾਈਟ ਕਲਰ ਦੀਆਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ
1: ਦੁੱਧ ਜਿਹਾ ਨਿਕਲਦਾ ਸੀ,
0: ਨਹੀਂ ਦੁੱਧ ਤਾਂ ਨਿਕਲਦਾ ਸੀ, ਪਰ ਉਹਦੇ ਵਿੱਚੋਂ ਵਾਈਟ ਆਵਾਜ਼ ਉੱਡਦੀ ਸੀ, ਬੁੱਢੀ ਮਾਈ ਜੀ ਜਿਵੇਂ
1: ਉਹ ਦੇਸੀ ਅੱਕ ਸੀ,
0: ਦੇਸੀ ਅੱਕ ਦਾ,
1: ਉਹ ਦੇਸੀ ਅੱਕ ਸੀ,
0: ਉਹਦੇ ਉਹਦੇ ਪੱਤਿਆਂ ਦਾ ਵੀ ਬੜਾ ਸੋਹਣਾ ਇਲਾਜ ਹੁੰਦਾ ਸੀਗਾ, ਵੀ ਜੇ ਕਿਤੇ ਕੋਈ ਸੱਟ ਪਿੱਟ ਵੱਜੀ ਹੁੰਦੀ ਸੀ ਨਾ, ਉਹ
1: ਗਰਮ ਹੁੰਦੇ ਆ,
0: ਹਾਂ ਤੇਲ 'ਚ, ਸਰ੍ਹੋਂ ਤੇਲ 'ਚ ਨੂੰ ਕਰਕੇ,
1: ਹਾਂ ਥੋੜਾ ਜਿਹਾ ਚੋਪੜ ਕੇ, ਅੱਜ ਹਾਲੇ ਤਾਂ ਉਹ ਤੇ ਆਪਣੇ ਹਾਲੇ ਇਲਾਕਿਆਂ 'ਚ ਹੈਗੇ ਨੇ ਨਾ,
0: ਅੱਕ ਦਾ ਹੁੰਦਾ ਸੀ ਬੜਾ, ਮਤਲਬ ਨੋਰਮਲ ਚੀਜ਼ਾਂ ਹੁੰਦੀਆਂ ਸਾਨੂੰ, ਕਦੀ ਇੱਕ ਹੋਰ ਹੁੰਦਾ ਸੀ ਜਦੋਂ ਗੋਲ ਜਦ ਕੰਢੇ ਬੜੇ ਲੱਗੇ ਹੁੰਦੇ ਸੀ, ਸਾਰੇ ਪਾਸੇ ਕੰਢੇ ਹੁੰਦੇ ਸੀ ਗੋਲ ਜਿਹਾ, ਉਹਦਾ ਨਾਂ ਵੀ ਨਿਕਲ ਗਿਆ,
1: ਕਾਹਦੇ ਲਈ ਵਰਤਦੇ ਫਿਰ ਆਜੂ ਚੇਤਾ,
0: ਇੰਨੀ ਹੁਣ ਯਾਦ ਅਸੀਂ ਦੁਬਾਰਾ ਲੈ ਕੇ ਜਾਣੀ ਪੈਣੀ ਹੈ।
1: ਅੱਕ ਦਾ ਇੱਕ ਅੱਕ ਦੀ ਕੈਟੇਗਰੀ 'ਚ ਤਾਂ ਇੱਕ ਫਗਵਾੜਾ ਵੀ ਹੁੰਦਾ ਹੈ ਨਾ, ਜਿਹੜਾ ਕੰਡੇ ਕੁੰਡੇ ਕੱਢਣ ਦੇ ਕੰਮ ਆ ਜਾਂਦਾ ਸੀ, ਉਹਦਾ ਦੁੱਧ ਚੋਦੋ ਤੁਸੀਂ ਕੰਡੇ ਦੇ ਉੱਤੇ ਅਤੇ ਰਾਤੋਂ ਰਾਤ ਬਾਹਰ ਆ ਜਾਂਦਾ।
0: ਇੱਕ ਬੂਟੀ ਹੋਰ ਹੁੰਦੀ ਸੀ, ਉਹਦੇ ਛੋਟੇ ਕੰਢੇ ਹੁੰਦੇ ਸੀ, ਉਹ ਕੱਪੜਿਆਂ ਦੇ ਬੜੇ ਜਿਮੜਦੇ ਹੁੰਦੇ ਸੀ, ਉਹ ਵੀ ਬੂਟੀ
1: ਪਖੜਾ,
0: ਨਹੀਂ ਪਖੜਾ ਨਹੀਂ, ਮੈਨੂੰ ਯਾਦ ਨਾਮ ਨਹੀਂ ਯਾਦ, ਮੈਂ ਉਹਨੂੰ ਯਾਦ ਕਰ ਲੈਣੇ ਆਪਾਂ ਬ੍ਰੇਕ 'ਤੇ ਜਾਵਾਂਗੇ ਨਾ, ਉਹਦੇ ਵੀ ਬੜੇ ਕੱਪੜੇ ਦੇ ਚੁੜ ਜਾਂਦੇ ਸੀ ਕਰਕੇ ਨਾ।
1: ਦੋ ਤਰ੍ਹਾਂ ਦੀਆਂ ਮੈਨੂੰ ਯਾਦ ਆ ਰਹੀਆਂ, ਇੱਕ ਤਾਂ ਕਣਕਾਂ ਦੇ ਸੀਜ਼ਨ 'ਚ ਬਹੁਤ ਹੁੰਦੀ ਹੈ, ਜਿਹੜੀ ਕਣਕਾਂ 'ਚ ਹੀ ਜ਼ਿਆਦਾ ਹੁੰਦੀ ਹੈ, ਉਹ ਭੰਬੀਰੀ ਜੀ,
0: ਇੱਕ ਉਹ ਵੀ
1: ਬਹੁਤ ਚੰਬੜਦੀ ਹੈ, ਇੱਕ ਹੋਰ ਹੁੰਦਾ ਜੀ ਉਹ ਜਿਹਦੇ ਚਾਰ ਸਪੇਰੇ ਕੰਡੇ ਕੰਡੇ ਜਿਹੇ ਹੁੰਦੇ, ਅਗਲੇ ਪਾਸੇ ਦੋ ਮੁੱਛਾਂ ਜਿਹੀਆਂ ਹੁੰਦੀਆਂ ਵੇਖੀਆਂ, ਉਹ ਜਿਹੜਾ ਦੂਰੋਂ ਮਾਰ ਕੇ ਇੱਕ ਦੂਸਰੇ 'ਤੇ ਚਮੜਾਈਦਾ ਸੀ, ਮੈਨੂੰ ਚੇਤਾ ਭੁੱਲ ਗਿਆ ਉਹਨੂੰ ਕੀ ਕਹਿੰਦੇ ਸੀ, ਉਹ ਸਿਆਲ ਦੇ ਦਿਨਾਂ 'ਚ ਸਵੈਟਰਾਂ ਸਵੂਟਰਾਂ ਦੇ ਉੱਤੇ ਦੂਰੋਂ ਮਾਰ ਕੇ ਚਮੜਾਉਣਾ, ਬੜੇ ਆਪਾਂ
0: ਉਹੀ ਚੀਜ਼ ਹੋਈ ਜਿਵੇਂ ਗੱਲ ਕਰ,
1: ਉਹ ਇਕੱਠੇ ਕਰਕੇ ਵਾਹਵਾ ਹਰੇ, ਅਤੇ ਅਸੀਂ ਸਕੂਲ ਲੈ ਕੇ ਜਾਂਦੇ ਹੁੰਦੇ ਹਾਂ, ਸ਼ਹਿਰੀ ਮੁੰਡੇ ਬਹੁਤ ਐਕਸਾਈਟਿਡ ਹੁੰਦੇ ਸੀ ਉਹਨੂੰ ਇਕੱਠੇ ਇਕੱਠੇ ਕਰ ਕਰਕੇ, ਉਹਨਾਂ ਕੋਲੋਂ ਆਪਾਂ ਉਹ ਚੀਜ਼ਾਂ ਲੈਣੀਆਂ ਜਿਹੜੀਆਂ ਸ਼ਹਿਰਾਂ ਦੀਆਂ, ਮਤਲਬ ਹੈਨਾ, ਤੇ ਉਹਨਾਂ ਨੂੰ ਆਹ ਚੀਜ਼ਾਂ ਨਹੀਂ, ਹੁਣ ਮੈਂ ਵੇਖਦਾ ਵੀ ਹੁਣ ਤਾਂ ਆਪ ਅਸੀਂ ਸ਼ਹਿਰੀਏ ਜੇ ਬਣ ਗਏ, ਹੁਣ ਉਹੀ ਚੀਜ਼ਾਂ
0: ਇੱਕ ਸਾਨੂੰ ਬੜੀ ਕੋਸ਼ਿਸ਼ ਰਹਿੰਦੀ ਬਰਸੀਨ ਦੀ, ਸਿਟੀ ਜੀ ਵਜਾਣੀ, ਮੇਰੇ ਕੋਲ ਕਦੀ ਨਹੀਂ ਵੱਜੀ ਸੀ ਜਿਹੜੀ ਬਰਸੀਨ ਵਾਲੀ ਦੀ ਨਾ, ਬਰਸੀਨ ਦੇ ਤੋੜ ਕੇ ਇੰਨਾ ਛੋਟਾ ਜਿਹਾ ਹਿੱਸਾ ਉਹਦੀ ਸਿਟੀ ਬਣਾਉਂਦੇ ਸੀ, ਕਈ ਸਰੋਤੇ ਬਣਾਉਂਦੇ ਹੋਣੇ ਸਿਟੀ,
1: ਬੀਬਾ ਆਇਆ ਕਰੋ, ਬੀਬਾ ਜਾਇਆ ਕਰੋ,
0: ਬੀਬੀ ਤੋੜ ਤੋੜ ਪੱਤੇ, ਸਿਟੀਆਂ ਪੱਤੇ ਬਣਦੀ ਸਿਟੀਆਂ,
1: ਉਹ ਪੱਤੇ ਕਹਿੰਦੇ ਤਾਂ ਮੈਨੂੰ ਸ਼ੁਰੂ ਹੀ ਲੱਗਦਾ ਹੁੰਦਾ ਸੀ ਪੱਠੇ ਕਹਿੰਦੀਆਂ, ਕਿਉਂਕਿ ਪੱਠਿਆਂ ਦੇ ਵਜਾਈ ਦੀ ਨਾ, ਪੱਠੇ ਤੋੜ ਤੋੜ ਸਿਟੀਆਂ,
0: ਬਰਸੀਨ ਪੱਠੇ ਹੀ ਹੋਏ ਕਹਿੰਦਾ ਤੋੜ ਤਾਂ ਪੱਠੇ, ਤੁਸੀਂ ਤਾਂ ਸਿਟੀਆਂ ਕਰੋ ਜਾਣ
1: ਜੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡੀ, ਅਤੇ ਮਿਹਰਬਾਨੀ ਤੁਹਾਡੀ, ਅਤੇ ਸ਼ੁਕਰੀਆ ਤੁਹਾਡਾ। ਕੁਛ ਇੱਕ ਜਿਹੜੇ ਤੁਹਾਡੇ ਮੈਸੇਜ ਨੇ ਕਈਆਂ ਦੇ, ਅੱਜ ਆਈ ਡੋਂਟ ਨੋ, ਮਤਲਬ ਇਹ ਕੋਇਨਸੀਡੈਂਸ ਹੀ ਆ ਵੀ ਤਿੰਨ ਚਾਰ ਜੇ ਮੈਸੇਜ ਇੱਦਾਂ ਦੇ ਨੇ ਵੀ ਆਪਾਂ ਕਿੱਥੇ ਕੰਟੈਕਟ ਕਰ ਸਕਦੇ ਹਾਂ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ, ਕਈਆਂ ਨੇ ਤਾਂ ਦੱਸਿਆ ਵੀ ਨਹੀਂ ਆ ਵੀ ਕਾਹਦੇ ਲਈ, ਅਤੇ ਉਹਦੇ ਲਈ ਮੇਰੀ ਬੇਨਤੀ ਆ ਵੀ ਜੇ ਤਾਂ ਤੁਸੀਂ ਥੋੜ੍ਹਾ ਜਿਹਾ ਮਾੜਾ ਜਿਹਾ ਦੱਸ ਦਿਓ
0: ਵੀ ਨਾਲ ਲਿਖ ਦਿਓ
1: ਵੀ ਤੁਸੀਂ ਕੋਈ ਮਾਰਕੀਟਿੰਗ ਲਈ ਆ, ਤਾਂ ਫਿਰ ਮੈਂ ਉਹਨਾਂ ਨੂੰ ਨੰਬਰ ਤੁਹਾਡਾ ਪਾਸ ਕਰਦਾ, ਜੇ ਮੰਨ ਲਓ ਕੋਈ ਪ੍ਰੋਗਰਾਮ ਦੇ ਲਈ ਆ, ਕੋਈ ਕਮਿਊਨਿਟੀ ਕੋਈ ਖਬਰ ਆ, ਅਤੇ ਫਿਰ ਮੈਂ ਉਸ ਪਾਸੇ ਨੂੰ ਉੱਧਰਲੇ ਪਾਸੇ ਨੂੰ ਮੈਂ ਭੇਜਾਂ, ਅਤੇ ਉੱਦਾਂ ਤਾਂ ਜਿੰਨੇ ਚਿਰ ਮੈਂ ਪ੍ਰੋਗਰਾਮ ਕਰਕੇ ਉੱਠਣਾ ਵਾ, ਮੈਂ ਮਤਲਬ 80% ਤਾਂ ਮੈਨੂੰ ਉੱਦਾਂ ਚੇਤਾ ਭੁੱਲ ਜਾਂਦਾ, ਅਤੇ ਉਹਦੇ 'ਚ ਫਿਰ ਸਾਨੂੰ ਮੈਨੂੰ ਵੀ ਉਹ ਰਹਿੰਦਾ ਵਾ ਵੀ ਮੈਂ ਤੁਹਾਨੂੰ ਕੁਝ ਰਿਪਲਾਈ ਨਹੀਂ ਕਰ ਪਾਇਆ, ਅਤੇ ਜੇ ਤੁਸੀਂ ਸੁਣ ਰਹੇ ਹੋ ਤੇ ਫਿਰ ਬੇਨਤੀ ਹੈ ਵੀ ਤੁਸੀਂ ਜਾਂ ਤਾਂ ਥੋੜ੍ਹਾ ਰੀਜ਼ਨ ਦੱਸ ਦਿਓ ਅਤੇ ਆਪਣਾ ਫੋਨ ਨੰਬਰ ਥੱਲੇ ਲਿਖ ਦਿਓ।
0: ਨਹੀਂ ਉੱਦਾਂ ਵੀ ਜਦੋਂ ਤੁਸੀਂ ਮੈਸੇਜ ਰਿਪਲਾਈ ਕਰਦੇ ਹੋ ਨਾ, ਜੇ ਤੁਸੀਂ ਕਿਸੇ ਚੀਜ਼ ਦਾ ਆਂਸਰ ਦੇ ਰਹੇ ਹੋ ਜਾਂ ਕੁਛ ਕਰਦੇ ਹੋ, ਉਹ ਨਾਲ ਉਹਦਾ ਮਾੜਾ ਜਿਹਾ ਰੈਫਰੈਂਸ ਦੇ ਦਿਆ ਕਰੋ, ਜੇ ਖਾਲੀ ਆਂਸਰ ਕਈ ਵਾਰ ਭੇਜ ਦਿਓ ਤਾਂ ਉਹ ਮੈਸੇਜ ਇੰਨੇ ਆਏ ਹੁੰਦੇ ਨਾ, ਕਈ ਵਾਰੀ ਉਹ ਗੱਲ ਹੋਈ ਨੂੰ 10 ਮਿੰਟ ਹੋਇਆ ਕਹਿੰਦੇ, ਉਸ ਤੋਂ ਬਾਅਦ ਪੜਿਆ ਜਾਂਦਾ
1: ਜੀ, ਅਤੇ ਕੋਈ ਓਫੀਸ਼ੀਅਲ ਆ ਕੁਛ ਤਾਂ ਉਹ ਤੁਸੀਂ ਈਮੇਲ ਦੇ ਉੱਤੇ ਪਲੀਜ਼ ਭੇਜ ਦਿਉ, info@haanji.com.au, ਇਹ ਤੁਹਾਨੂੰ ਸਾਡੀ ਵੈਬਸਾਈਟ ਤੋਂ ਵੀ ਜਾ ਕੇ ਲੱਭ ਜੂਗਾ, ਅਤੇ ਜੇਕਰ ਕੋਈ ਪੈਸੇ ਪੂਸੇ ਇਕੱਠੇ ਕਰਨ ਵਾਲਾ ਵਾ ਜਾਂ ਕਿਸੇ ਵੀ ਕਿਸਮ ਦਾ, ਤਾਂ ਸੋਰੀ ਉਹ ਮੈਂ ਨਹੀਂ ਕਰ ਪਾਊਂਗਾ, ਅਤੇ ਅੰਟਿਲ ਅਨਲੈਸ ਤੁਸੀਂ ਪ੍ਰੋਪਰ ਜ਼ਰੂਰਤ ਹੈ ਕੀ ਆ, ਅਤੇ ਕਿਉਂਕਿ ਸਾਨੂੰ ਜਿੱਦਾਂ ਦੀ ਸਾਡੀ ਜੇਬ ਹੈ ਉੱਦਾਂ ਦੀ ਸਾਡੀ ਸੁਣਨ ਵਾਲਿਆਂ ਦੀ, ਸੋ ਪਹਿਲਾਂ ਤੁਸੀਂ ਐਕਸਪਲੇਨ ਕਰੋ ਵੀ ਕੀ ਆ ਕਿੱਦਾਂ ਜੇ ਵਾਜਬ ਲੱਗੂ ਜਿਹੜੀ ਕਿ ਆਪਾਂ ਹੁਣ ਅੱਗੇ ਟੀਮ ਦੀ ਜ਼ਿੰਮੇਵਾਰੀ ਲਈ ਹੈ, ਕਿਉਂਕਿ ਇੰਨਾ ਸਮਾਂ ਜਿਹੜਾ ਨਹੀਂ ਸਾਡੇ ਕੋਲ ਨਿਕਲ ਪਾਉਂਦਾ, ਅਤੇ ਕੁਛ ਕੁ ਸਿਆਣੇ ਸੁਲਝੇ ਬੰਦਿਆਂ ਦੀ ਜ਼ਿੰਮੇਵਾਰੀ ਲਈ ਉਹਨਾਂ ਤੱਕ ਤੁਹਾਡਾ ਆਪਾਂ ਮੈਸੇਜ ਪਹੁੰਚਾ ਦਾਂਗੇ, ਜੇ ਉਹ ਵਾਜਬ ਸਮਝਣਗੇ ਕਹਿਣਗੇ ਤਾਂ ਆਪਾਂ ਜ਼ਰੂਰ ਉਹ ਅੱਗੇ ਰੱਖ ਦਾਂਗੇ ਸਰੋਤਿਆਂ ਦੇ। ਇਹ ਨਹੀਂ ਆ ਵੀ ਆਪਾਂ ਕੋਈ ਕਰਨਾ ਹੀ ਨਹੀਂ ਆ, ਪਰ ਹਾਂ ਜਾਣਨਾ ਜ਼ਰੂਰ ਆ ਵੀ ਕਿਉਂ ਐਡੀ ਕਾਹਦੀ ਜ਼ਰੂਰਤ ਹੈ, ਕੀ ਆ ਅਤੇ ਕਿਉਂ ਆ। ਸੋ ਜੇ ਕੋਈ ਕਮਰਸ਼ੀਅਲ ਐਂਗਲ ਆ ਤਾਂ ਫਿਰ ਪਲੀਜ਼ ਸਾਨੂੰ ਤੁਸੀਂ ਨਾ ਇਸ ਚੀਜ਼ ਦੇ ਲਈ ਕਹੋ, ਅਤੇ ਇੰਨੀਆਂ ਕੁ ਬੇਨਤੀਆਂ ਪ੍ਰਮਾਣ ਮੁੱਕ ਦੀ ਗੱਲ ਕਿ ਤੁਸੀਂ ਸਾਨੂੰ ਥੋੜ੍ਹੀ ਜਿਹੀ ਡਿਟੇਲ ਭੇਜੋ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਤਾਂ ਹੁਣ ਵਾਪਸੀ ਕਰਦੇ ਹਾਂ, ਅਤੇ ਆ ਕੇ ਬਾਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਆ ਕੇ ਮੇਲੇ ਦੀਆਂ ਗੱਲਾਂ ਬਾਤਾਂ ਹੋਣਗੀਆਂ, ਅਤੇ ਉਸ ਤੋਂ ਬਲਹਿਦਾ ਕੁਛ ਇੱਕ ਗੱਲਾਂ ਬਾਤਾਂ ਜਿਨ੍ਹਾਂ ਦੇ ਵਿੱਚ ਕਿ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਇਸ ਟਾਈਮ ਦੇ ਉੱਤੇ ਬੈਨ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨਾਂ ਨੂੰ, ਬੱਚਿਆਂ ਨੂੰ, ਸੋ ਉਹਦਾ ਕੀ ਕੀ ਅਸਰ ਪਿਆ ਵਾ, ਕਿਹੜੇ ਪਾਸੇ ਨੂੰ ਗੱਲਬਾਤ ਗਈ, ਖ਼ਬਰਾਂ 'ਚ ਵੀ ਆਪਾਂ ਥੋੜ੍ਹੀ ਮੋਟੀ ਤੁਹਾਡੇ ਨਾਲ ਸਾਂਝ ਪਾਈ, ਅਤੇ ਥੋੜ੍ਹੀ ਡਿਟੇਲ ਦੇ ਵਿੱਚ ਹੁਣ ਆਪਾਂ ਤੁਹਾਡੇ ਨਾਲ ਪਾ ਲਾਂਗੇ ਕੀ ਕਹਿ ਰਹੀ ਹੈ ਰਿਪੋਰਟ, ਕਿਹੜੇ ਪਾਸੇ ਨੂੰ ਆਪਾਂ ਲੈ ਕੇ ਜਾ ਰਹੇ ਹਾਂ ਅਤੇ ਕਿਹੜੇ ਪਾਸੇ ਨੂੰ ਗਿਆ, ਅਤੇ ਇਸ ਤੋਂ ਇਲਾਵਾ ਕੋਲਜ਼ ਅਤੇ ਵੂਲਵਰਥ ਦਾ ਕੀ ਇੰਨੇ ਦਿਨੀ ਚੱਲ ਰਿਹਾ ਇੱਕ, ਉਹ ਵੀ ਰਿਪੋਰਟ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਕਿ ਵਾਕਈ ਸਾਨੂੰ ਇਹ ਡਿਸਕਾਊਂਟ ਦੇ ਰਹੇ ਨੇ ਜਾਂ ਦੇ ਰਹੇ ਨੇ ਜਾਂ ਕੀ ਦੇ ਰਹੇ ਨੇ, ਅਤੇ ਹੁਣ ਇਸ ਟਾਈਮ ਦੇ ਉੱਤੇ ਕੀ ਕੀ ਰਿਪੋਰਟ ਕੀ ਕੀ ਫਾਈਂਡਿੰਗ ਹੁਣ ਤੱਕ ਸਾਹਮਣੇ ਆਈਆਂ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਫਿਰ ਆਉਂਦੇ ਹਾਂ, ਰੇਡੀਓ ਹਾਂਜੀ 1674 AM।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: JBCO Films leke aaye ne action, emotion ate full on entertainment. Punjabi feature film Shera.
5: Pansal baad mudiyan Shere, te mudiyan vi kede haathan ch.
6: Starring Parmesh Verma, Sonal Chauhan, Yograj Singh, Manav Vij ate hor vi ugge kalakar.
7: Main utthon vi mud ke jithon koi nahi mud ke aunga.
4: Written and directed by Savio Sandhu, produced by Anmol Sahni.
6: Hun vekhna na bhullyo 15 mai ton tuhade nedle cinema gharan vich Shera.
8: Laave phir
9: पांडे जी, क्या तू साला लक पाए हो यार? एक दोस्त के साथ पकड़े गए और दूसरे दोस्त छुड़ाने चले गए और ये तीसरी दोस्त ही है ना?
10: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
11: हमारी लव स्टोरी तो लेजेंडरी बन गई।
12: लेजेंडरी लव स्टोरीज की ही तो एंडिंग ट्रैजिक होती है।
13: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
14: Chand Mera Dil, Chand Mera Dil.
15: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
16: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ। ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
15: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
17: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
18: ਉਹ ਜੋ ਹੁਕਮ ਮੇਰੀ ਸਰਕਾਰ।
17: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
18: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
17: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
18: ਆਹੋ ਜੀ ਆਹੋ,
17: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
19: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
20: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।

0: ਰੇਡੀਓ ਹਾਂ ਜੀ 1674 ਮੇਲਾ ਤੂੰ ਵੇਖ ਮਟਿਆਰੇ ਨਹੀਂ ਮੇਲਾ ਤੈਨੂੰ ਵੇਖਦਾ ਅਤੇ ਤੈਨੂੰ ਪਤਾ ਹੀ ਨਹੀਂ ਹੈ ਮੇਲਾ ਤੈਨੂੰ ਵੇਖਦਾ ਸੋ ਅੱਜ ਗੱਲਾਂ ਬਾਤਾਂ ਸਾਡੀਆਂ ਮੇਲੇ 'ਤੇ ਚੱਲ ਰਹੀਆਂ ਸੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅਤੇ ਹੁਣ ਕੁਛ ਇੱਕ ਹੋਰ ਵੀ ਚੀਜ਼ਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਅਤੇ ਨਾਲ ਤੁਹਾਡੇ ਨਾਲ ਇਹ ਵੀ ਸਾਂਝਾ ਕਰਾਂਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਇਸ ਟਾਈਮ ਦੇ ਉੱਤੇ ਟ੍ਰੈਂਡਿੰਗ ਹੈ ਸਾਰਾ ਕੁਛ ਤਾਂ ਆਪਾਂ ਨਹੀਂ ਦੱਸ ਸਕਦੇ ਪਰ ਹਾਂ ਕੁਛ ਇੱਕ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਆਪਾਂ ਤਰਦੀਆਂ ਜੇ ਤੁਹਾਡੇ ਨਾਲ ਸਾਂਝੀਆਂ ਕਰਦੇ ਹੁੰਦੇ ਹਾਂ ਅਤੇ ਉਸ ਸੰਬੰਧ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਹੋਵੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਤਰਦੀ ਗੱਲਬਾਤ ਵੀ ਆਹ ਅੱਜ ਕੱਲ੍ਹ ਕਾਫੀ ਚੱਲ ਰਿਹਾ ਅਤੇ ਉਹ ਤੁਸੀਂ ਵੀ ਸਾਂਝਾ ਕਰ ਸਕਦੇ ਮੇਰੇ ਨਾਲ ਨੇ ਹਰਮੀਤ ਧੂਰ
1: ਹਾਂਜੀ ਇੱਕ ਵਾਰੀ ਸਾਰਿਆਂ ਦਾ ਸਵਾਗਤ ਹੈ ਜੀ ਔਰ ਆਪਾਂ ਮੇਲੇ ਦੀ ਗੱਲ ਤੋਂ ਪਹਿਲਾਂ ਜਿੱਦਾਂ ਹੀ ਰਣਜੋਤ ਭਾਈ ਦੱਸ ਕੇ ਗਏ ਆ ਵੀ ਕੁਛ ਕੀ ਕੁਛ ਵਾਪਰਿਆ ਜਾਂ ਕੋਈ ਇਹੋ ਜਿਹੀ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਲਈਏ ਕਿਉਂਕਿ ਫਿਰ ਜਦੋਂ ਅਸੀਂ ਗੱਲਾਂ 'ਚ ਸ਼ੁਰੂ ਹੋ ਗਿਆ ਤਾਂ ਫਿਰ ਗੱਲਾਂ ਉਹ ਮੇਲਾ ਜਿਹੜਾ ਵੱਡਾ ਮੇਲਾ ਓਡੀ ਵੱਡੀਆਂ ਸਾਡੀਆਂ ਗੱਲਾਂ ਹੋ ਜਾਣੀਆਂ ਨੇ ਮੁੜ ਕੇ ਚੀਜ਼ਾਂ ਮਿਸ ਹੋ ਜਾਂਦੀਆਂ ਸਾਡੇ ਕੋਲ
0: ਹਾਂ ਬਿਲਕੁਲ ਬਿਲਕੁਲ ਮੁੜ ਕੇ ਫਿਰ ਬਾਕੀ ਫਿਰ ਭੱਜ ਭੱਜ ਕੇ ਮਗਰ ਗੱਡੀ ਫੜਨੀ ਪੈਂਦੀ ਹੈ ਅੱਛਾ ਸੋਸ਼ਲ ਮੀਡੀਆ ਦੇ ਉੱਤੇ ਇਸ ਭੈਣ ਜੀ ਆਫਿਸ ਚੋਂ ਨਾ ਇੱਕ ਵਾਰੀ ਆਪਾਂ ਤੁਹਾਨੂੰ ਲੈਂਦੇ ਹਾਂ ਆਪਾਂ ਥੋੜ੍ਹੇ ਸਮੇਂ ਦੇ ਵਿੱਚ ਅਤੇ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਜੀ ਇਸ ਟਾਈਮ ਦੇ ਉੱਤੇ ਵੈਸੇ ਤਾਂ ਬਹੁਤ ਕੁਛ ਚੱਲ ਰਿਹਾ ਕਾਫੀ ਕੁਛ ਚੱਲ ਰਿਹਾ ਲੋਕਲ ਲੈਵਲ ਦੇ ਉੱਤੇ ਵੇਖੀਏ ਤੇ ਸਰਤਾਜ ਚੱਲ ਰਿਹਾ ਸਰਤਾਜ ਸਾਹਿਬ ਦਾ ਸ਼ੋਅ ਚੱਲ ਰਿਹਾ ਵਾ ਅਤੇ ਜੇਕਰ ਆਪਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਾਂ ਵੇਖੀਏ ਤਾਂ ਇਸ ਟਾਈਮ ਦੇ ਉੱਤੇ ਐਲਨ ਮਸਕ ਚੱਲ ਰਿਹਾ ਐਲਨ ਮਸਕ ਜਿਹੜਾ ਸਮੇਂ ਦਰ ਸਮੇਂ ਆਪਣੀਆਂ ਕਿਸੇ ਨਾ ਕਿਸੇ ਗੱਲ ਕਰਕੇ ਜਾਂ ਫਿਰ ਐਲਨ ਮਸਕ ਹੋ ਗਿਆ ਟਰੰਪ ਹੋ ਗਿਆ ਆਪਣੇ ਕਿਸੇ ਨੂੰ ਪੁੱਠੇ ਸਿੱਧੇ ਬਿਆਨ ਕਰਕੇ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਆ ਸੋ ਉਸੇ ਹੀ ਚੀਜ਼ ਨੂੰ ਲੈ ਕੇ ਇਸ ਹਫ਼ਤੇ ਐਲਨ ਮਸਕ ਫਿਰ ਦੁਬਾਰਾ ਤੋਂ ਚਰਚਾ ਦੇ ਵਿੱਚ ਵਜ੍ਹਾ ਇਹ ਆ ਕਿ ਉਹਨੇ ਇੰਸਟਾਗ੍ਰਾਮ ਦੇ ਉੱਤੇ ਟੀਕਾ ਟਿੱਪਣੀ ਕੀਤੀ ਹੈ ਹੁਣ ਐਲਨ ਮਸਕ ਉਹ ਆ ਜਿਹੜਾ ਟਵਿੱਟਰ ਦਾ ਯਾਨੀ ਕਿ ਹੁਣ ਐਕਸ ਨਾਂ ਰੱਖ ਦਿੱਤਾ ਉਹਦਾ ਮਾਲਕ ਆ ਅਤੇ ਉੱਧਰ ਦੂਸਰੇ ਪਾਸੇ ਜੇ ਆਪਾਂ ਕੰਪੀਟੀਟਰ ਕਹੀਏ ਤਾਂ ਉਹ ਫਿਰ ਮਾਰਕ ਜ਼ਕਰਬਰਗ ਆ ਜਿਹੜਾ ਕਿ ਇੰਸਟਾਗ੍ਰਾਮ ਫੇਸਬੁੱਕ ਮੈਟਾ ਦਾ ਮਾਲਕ ਆ ਅਤੇ ਐਲਨ ਮਸਕ ਨੇ ਯਾਨੀ ਕਿ ਐਕਸ ਦੇ ਮਾਲਕ ਨੇ ਕਮੈਂਟ ਕੀਤਾ ਵਾ ਇੰਸਟਾਗ੍ਰਾਮ ਦੇ ਉੱਤੇ ਉਹਦਾ ਇਹ ਕਹਿਣਾ ਵੀ ਜਿਹੜਾ ਇੰਸਟਾਗ੍ਰਾਮ ਜਿਹੜੇ ਵਰਤਦੇ ਆ ਨਾ ਉਹ ਮਤਲਬ ਜੇ ਆਪਾਂ ਮਤਲਬ ਸ਼ੁੱਧ ਪੰਜਾਬੀ 'ਚ ਕਹੀਏ ਤਾਂ ਉਹਦਾ ਕਹਿਣਾ ਵੀ ਇਹ ਜਨਾਨੀ ਵਾਲਾ ਪਲੈਟਫਾਰਮ ਹੈ
1: ਓਕੇ
0: ਕੁੜੀਆਂ ਵਾਲਾ ਪਲੈਟਫਾਰਮ ਹੈ ਇਹ ਚਾਹੇ ਕਿ ਕਿਆ ਉਹਨੇ ਮਜ਼ਾਕ ਦੇ ਵਿੱਚ ਹੀ ਆ ਪਰ ਇਸ ਚੀਜ਼ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਚਰਚੇ ਚੱਲ ਰਹੇ ਨੇ
1: ਉਹਨੇ ਕਿਤੇ ਇੰਸਟਾਗ੍ਰਾਮ ਤੇ ਆਨਲਾਈਨ ਸੂਟ ਵੇਚਦੇ ਵੇਖੇ ਕਿਤੇ
0: ਨਹੀਂ ਇੱਕ ਆਪਾਂ ਅੱਗੇ ਵੀ ਕਈ ਵਾਰ ਵੇਖਿਆ ਇਹਨਾਂ ਦਾ ਨਾ ਆਦਤ ਆ ਉਹ ਮਸਕਰੀ ਜੀ ਕਰਨ ਦੀ ਅਤੇ ਮਤਲਬ ਚੁਬਵੀਂ ਗੱਲ ਕਰਨ ਦੀ ਸੋ ਟ੍ਰੋਲਿੰਗ ਦੀ ਇੱਕ ਲੰਮੀ ਹਿਸਟਰੀ ਹੈ ਇਸ ਬੰਦੇ ਦੀ ਸੋ ਵੱਖਰੀ ਗੱਲ ਹੈ ਵੀ ਉਹਨੇ ਪੈਸਾ ਵੀ ਖੂਬ ਕਮਾਇਆ ਵਾ ਅਤੇ ਉਹਦੀਆਂ ਕਈ ਸਕੀਮਾਂ ਜਿਹੜੀਆਂ ਦੁਨੀਆਂ 'ਚ ਧਮਾਲ ਪਾ ਗਈਆਂ ਅਤੇ ਹੁਣ ਚਾਈਨਾ ਨੇ ਇੰਨੀ ਕੁ ਜ਼ਿਆਦਾ ਇੱਕਦਮ ਧਮਾਲ ਪਾ ਦਿੱਤੀ ਆ ਵੀ ਐਲਨ ਮਸਕ ਦੀ ਹੁਣ ਕੋਈ ਵੀ ਖਬਰ ਜਿਹੜੀ ਆ ਉਹ ਜਾਂ ਫਿਰ ਇੱਦਾਂ ਕਹਿ ਲਈਏ ਵੀ ਜਦੋਂ ਤੋਂ ਇਲੈਕਸ਼ਨ ਹੋ ਗਈ ਆ
1: ਜਦੋਂ ਟਰੰਪ ਦੇ ਨਾਲ ਜੁੜਿਆ ਥੋੜ੍ਹਾ ਜਿਹਾ ਫਰਕ ਪਿਆ
0: ਉਸ ਤੋਂ ਬਾਅਦ 'ਚ ਮਤਲਬ ਕੋਈ ਖਾਸ ਉੱਦਾਂ ਦੀ ਉਪਲਬਧੀ ਨਹੀਂ ਸੁਣੀ ਅੱਗੇ ਕੁਛ ਨਾ ਕੁਛ ਸੁਣਦੇ ਰਹੀਦਾ ਸੀ ਵੀ ਆਹ ਰਾਕਟ ਇੱਦਾਂ ਇੱਧਰ ਨੂੰ ਚੱਲ ਗਿਆ ਆਹ ਇਹਨੇ ਇੱਧਰ ਫਲਾਣੀ ਸੈਟੇਲਾਈਟ ਲਾ ਦਿੱਤੀ ਆਹ ਹੁਣ ਨਿਆਣੇ ਜਿਹੜੇ ਟੈਸਟ ਟਿਊਬਾਂ 'ਚ ਪਾਉਣ ਵਾਲਾ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰਾ ਕੁਛ
1: ਬਿਜ਼ੀ ਰਿਹਾ
0: ਪਰ ਹੁਣ ਰੀਸੈਂਟਲੀ ਜੇ ਵੇਖਿਆ ਜਾਵੇ ਤਾਂ ਜਦੋਂ ਮੈਨੂੰ ਲੱਗਦਾ ਜਦੋਂ ਤੂਰ ਸਾਹਿਬ ਆਪਾਂ ਕੁਛ ਵੀ ਜਦੋਂ ਸਾਨੂੰ ਇੱਦਾਂ ਦੀ ਆਦਤ ਪੈ ਜਾਵੇ ਨਾ ਇੱਕ ਵੀ ਸਾਡੇ ਚਰਚੇ ਹੁੰਦੇ ਨੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅਤੇ ਜਦੋਂ ਸਾਡੇ ਕੋਲ ਕੁਛ ਨਾ ਰਹੇ ਇਹ ਕਹਿਣ ਦੇ ਲਈ ਜਾਂ ਆਪਣੀ ਚਰਚਾ ਕਰਵਾਉਣ ਲਈ ਫਿਰ ਉਹ ਬੰਦੇ ਨੂੰ ਸ਼ਾਇਦ ਕਾਲ ਵੀ ਮੱਚਦੀ ਹੋਊਗੀ ਨਾ ਵੀ ਮੈਂ ਕੁਛ ਨਾ ਕੁਛ ਹੁਣ ਚੁਣਚਣੀ ਛੇੜਾਂ
1: ਕੁਛ ਮਤਲਬ ਕੋਈ ਨਾ ਕੋਈ ਪੰਗਾ ਜਿਹਾ ਲਈਏ ਕੁਛ ਨਾ ਕੁਛ ਛੇੜ ਕੇ ਵੇਖੀਏ
0: ਹਾਂ ਤਾਂ ਮੈਨੂੰ ਤਾਂ ਇੱਦਾਂ ਦਾ ਹੀ ਇਹ ਪੰਗਾ ਲੱਗਦਾ
1: ਖਾਮ ਖਾਈ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਆਟਾ ਗੁੰਨਦੀ ਹਿਲਦੀ ਕਿਉਂ
0: ਹਾਂ ਰੋਟੀ ਖਾਣ ਦੀ ਦਾੜੀ ਘੁਲਦੀ ਹੈ ਸੋ ਇਹ ਉੱਦਾਂ ਦੀ ਇੱਕ ਚੀਜ਼ ਹੈ ਸੋ ਖੈਰ ਇਹਨਾਂ ਦਾ ਇਹ ਜਿਹੜਾ ਹੁਣ ਇਹ ਵੈਸੇ ਮੈਂ ਦੂਸਰੇ ਪੱਖ ਤੋਂ ਜੇ ਵੇਖੀਏ ਅਤੇ ਕਈ ਚੀਜ਼ਾਂ ਹੋਈਆਂ ਅਤੇ ਉੱਥੇ ਰਹਿ ਜਾਣ ਤਾਂ ਚੰਗੀ ਗੱਲ ਅਤੇ ਜਦੋਂ ਆਪਾਂ ਉਹਨਾਂ ਨੂੰ ਹਵਾ ਦਿੰਦੇ ਹਾਂ ਉਹਨਾਂ ਚੀਜ਼ਾਂ ਦੇ ਉੱਤੇ ਫਿਰ ਉਹ ਵੇਖੋ ਹੁਣ ਕਿਹੜੀ ਕਿਹੜੀ ਤਰ੍ਹਾਂ ਦੀਆਂ ਚਰਚਾ ਹੋਣ ਲੱਗ ਪਈਆਂ ਵੀ ਇਹ ਜੈਂਡਰ ਦੇ ਆਧਾਰ ਦੇ ਉੱਤੇ ਨਹੀਂ ਗੱਲ ਕਰਨੀ ਚਾਹੀਦੀ ਸੀ ਵੀ ਡਿਜੀਟਲ ਪਲੈਟਫਾਰਮਾਂ ਦੇ ਉੱਤੇ ਕਿਹੜੇ ਜੈਂਡਰ ਹੁੰਦੇ ਆ ਕੀ ਕੁੜੀਆਂ ਲਈ ਕੀ ਮੁੰਡਿਆਂ ਲਈ ਹੁਣ ਮੰਨ ਲਓ ਇੱਕ ਬਿਜ਼ਨਸਮੈਨ ਆ ਮਤਲਬ ਚਰਚਾ ਇਹ ਵੀ ਆ ਵੀ ਇੱਕ ਮੰਨ ਲਓ ਬਿਜ਼ਨਸਮੈਨ ਆ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਅਤੇ ਉਹ ਆਪਣਾ ਬਿਜ਼ਨਸ ਆ ਕੇ ਅਤੇ ਇੰਸਟਾ ਦੇ ਉੱਤੇ ਮੰਨ ਲਓ ਪ੍ਰਮੋਟ ਕਰ ਰਿਹਾ ਅਤੇ ਉਹਦੇ ਨਾਲ ਕੀ ਫਰਕ ਪੈਂਦਾ ਉਹਦਾ ਜੈਂਡਰ ਕੀ ਆ
1: ਉਹ ਤਾਂ ਇੱਕ ਪਲੇਟਫਾਰਮ ਮਿਲਿਆ ਹਰ ਬੰਦਾ ਉਹਨੂੰ ਯੂਜ਼ ਕਰਦਾ ਆਪਣੇ ਹਿਸਾਬ ਦੇ ਨਾਲ ਅਤੇ ਜਸਨ ਮੈਟਰ ਹੁਣ ਮੰਨ ਲਓ ਜੇ ਉਹਨੇ ਇੰਸਟਾਗ੍ਰਾਮ ਖੋਲਿਆ ਉਹਨੂੰ ਪਹਿਲੀਆਂ ਪੋਸਟਾਂ ਜਿਹੜੀਆਂ 10 ਆਈਆਂ ਉਹ ਸਾਰੀਆਂ ਲੇਡੀਜ਼ ਦੀਆਂ ਆਈਆਂ ਉਹਨੇ ਕਹਿ ਤਾ ਹੋਵੇ ਵੀ ਇਹ ਤਾਂ ਯਾਰ ਲੇਡੀਜ਼ ਦਾ ਸਾਰਾ
0: ਨਹੀਂ ਉਹਦੀ ਉਹ ਸੈਂਸ ਨਹੀਂ ਆ ਵੀ ਉਹਨੂੰ ਲੇਡੀਜ਼ ਦਿਖੀਆਂ ਮਤਲਬ ਉਹਦੀ ਕਹਿਣ ਦਾ ਜੋ ਰਵੱਈਆ ਨਾ ਜਾਂ ਜਿੰਨਾ ਕੁ ਮੈਂ ਵੇਖਿਆ ਵਾ ਉਹਦਾ ਕਹਿਣ ਦਾ ਰਵੱਈਆ ਆ ਆਪਾਂ ਕਹਿ ਨਹੀਂ ਦਿੰਦੇ ਵੀ ਆ ਹੁਣ ਕਈ ਬੰਦਿਆਂ ਨੂੰ ਵੀ ਆਪਾਂ ਕਹਿ ਦਿੰਦੇ ਤੂੰ ਵੀ ਜਨਾਨੀਆਂ ਨੂੰ ਰੋਈ ਜਾਣਾ ਆਪਣੇ ਐਵੇਂ ਬਣੀਆਂ ਨੇ ਨਾ ਗੱਲਾਂ ਆਪਣੇ ਸਮਾਜ ਦੇ ਵਿੱਚ
1: ਗੱਲਾਂ ਬਣੀਆਂ ਨੇ ਇਹਦੇ ਨਾਲ ਕੋਈ ਤਾਲੁਕ ਨਹੀਂ
0: ਕਹਿੰਦੇ ਵੀ ਮਤਲਬ ਟੌਂਟ ਇੱਕ ਟੌਂਟਿੰਗ ਕਰਨੀ ਅਗਲੇ ਨੂੰ ਜਿੱਦਾਂ ਅਗਲੇ ਨੂੰ ਚਿੜਾਉਣਾ ਟ੍ਰੋਲਿੰਗ ਇਹੋ ਹੀ ਆ ਨਾ,
1: ਉਹੀ ਹੋਈ ਟ੍ਰੋਲਿੰਗ ਕਰ ਰਹੇ ਆ
0: ਵੀ ਐਵੇਂ ਨਜਾਇਜ਼ ਹੀ ਅਗਲੇ ਨੂੰ ਮਤਲਬ ਟੀਜ਼ ਕਰੀ ਜਾਣਾ, ਸੋ ਉਹ ਇਹ ਉਦਾਂ ਦੀ ਇੱਕ
1: ਟੀਜ਼ ਮਿੱਠੀ ਜੀ,
0: ਉਦਾਂ ਦੀ ਇੱਕ ਜਿਹੜੀ ਕਹਿ ਲਓ ਵੀ ਉਹਦੇ ਚੋਂ ਟੋਨ ਦੇ ਵਿੱਚੋਂ ਨਿਕਲੀ ਗੱਲ ਆ
1: ਜੀ, ਤਾਂ ਐ ਲੱਗਦਾ ਜਿਵੇਂ ਸਾਲੀਆਂ ਦੀ ਮਸਕਰੀ ਕੀਤੀ ਹੁੰਦੀ ਉਹਨੇ ਜਗਰੂ।
0: ਹਾਂ ਉਹ ਸੋ ਇਹਦਾ ਕਹਿਣਾ ਵੀ ਜਿਹੜੀ ਇੰਸਟਾਗ੍ਰਾਮ ਆ ਉਹ ਕੁੜੀਆਂ ਦਾ ਪਲੇਟਫਾਰਮ ਹੈ, ਤੇ ਹੁਣ ਇਸ ਚੀਜ਼ ਨੂੰ ਲੈ ਕੇ ਵੱਡਾ ਇੱਕ ਹੰਗਾਮਾ ਚੱਲ ਰਿਹਾ, ਮੀਮਸ ਬਣ ਰਹੇ ਨੇ ਜਿਹੜੇ ਯੂਜ਼ਰ ਨੇ ਉਹਨਾਂ ਦਾ, ਮਤਲਬ ਇਸ ਟਾਈਮ ਦੇ ਉੱਤੇ ਪੁਰਾਣੀਆਂ ਵੀ ਉਹਦੀਆਂ ਵੀਡੀਓ ਵੀਡੀਓ ਕੱਢ ਕੇ ਅਤੇ ਉਹ ਇਹ ਕਹਿ ਰਹੇ ਨੇ ਵੀ ਇਹਦੇ ਟ੍ਰੋਲਿੰਗ ਦੀ ਆਦਤ ਹੈ ਇਹਦੀ, ਅਤੇ ਇਸ ਕਰਕੇ ਉਸੇ ਦੇ ਵਿੱਚੋਂ ਹੀ ਇੱਕ ਫੇਰ ਨਿਕਲੀ ਗੱਲ। ਹੁਣ ਤਰ੍ਹਾਂ ਤਰ੍ਹਾਂ ਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਇਸ ਟਾਈਮ ਦੇ ਉੱਤੇ ਠੀਕ ਹੈ ਟਿੱਪਣੀਆਂ ਚੱਲ ਰਹੀਆਂ, ਬਹੁਤੇ ਲੋਕ ਜਿਨ੍ਹਾਂ ਦਾ ਇਹ ਕਹਿਣਾ ਵਾ ਕਿ ਇੱਕ ਰੂੜੀਵਾਦੀ ਸੋਚ ਹੈ ਇਹਦੀ, ਸਟੀਰੀਓਟਾਈਪਿੰਗ ਨੂੰ ਇਹ ਆਲਵੇਜ਼ ਹਵਾ ਦਿੰਦਾ ਮਾਡਰਨ ਸਮਾਜ ਦੇ ਵਿੱਚ, ਜਿੱਥੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਆ ਆਪਣੇ ਆਪ ਨੂੰ ਇਹ ਤਰੱਕੀ ਦਾ ਦਾਅਵਾ ਕਰਦੇ ਨੇ, ਉੱਥੇ ਹਾਲੇ ਵੀ ਇਹਨਾਂ ਦੇ ਵਿੱਚੋਂ ਮਰਦ ਪ੍ਰਧਾਨ ਸੋਚ ਇਹਨਾਂ ਦੇ ਵਿੱਚੋਂ ਗਈ ਨਹੀਂ ਆ। ਅਤੇ ਚਲੋ ਖੈਰ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਵੇਖ ਸਕਦੇ ਹੋ, ਪਰ ਇਹ ਇਸ ਟਾਈਮ ਦੇ ਉੱਤੇ ਚਰਚਾ ਚੱਲ ਰਹੀ ਆ। ਸੋ ਕੀ ਇਹਨਾਂ ਪਲੇਟਫਾਰਮਾਂ ਦੇ ਉੱਤੇ ਵਾਕਈ ਕੋਈ ਜੈਂਡਰ ਹੁੰਦਾ? ਵੈਸੇ ਮੈਂ ਇਹ ਸੋਚਦਾ ਹਾਂ ਵੀ ਜਿਵੇਂ ਮੰਨ ਲਓ ਬਹੁਤ ਸਾਰੇ ਅਕਾਊਂਟ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ 'ਤੇ ਇੰਸਟਾ 'ਤੇ ਵੀ ਹੋਣਗੇ, ਹੁਣ ਬੰਦਿਆਂ ਨੇ ਵੀ ਜਨਾਨੀਆਂ ਨਾਂ ਲਿਖ ਕੇ ਬਣਾਏ ਹੁੰਦੇ ਜਨਾਨੀਆਂ ਵਾਲੇ, ਆਪਣੇ ਕਿੰਨਾ ਚੱਲਦਾ ਇਹ ਕੰਮ, ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਮਤਲਬ ਹੋ ਸਕਦਾ ਜ਼ਿਆਦਾ ਹੋਵੇ ਵੋਲਿਊਮ, ਕੋਈ ਪਤਾ ਨਹੀਂ।
1: ਮੈਨੂੰ ਤਾਂ ਆਸਾਨ ਹੈ ਵੀ ਇੱਕ ਪਾਸੇ ਜੰਗ ਲੱਗੀ, ਦੂਜੇ ਪਾਸੇ ਆ ਕਿਹੜਾ ਟੋਪੀ ਛੇੜਿਆ ਉਹਨੇ,
0: ਮਤਲਬ ਦੁਨੀਆਂ ਨੂੰ ਕਿਸੇ ਨਾ ਕਿਸੇ ਪਾਸੇ ਲਾ ਕੇ ਰੱਖਣਾਗੇ। ਚਲੋ ਸਾਡੀ ਵੀ ਇਹ ਕੋਸ਼ਿਸ਼ ਰਹਿੰਦੀ ਕਿ ਆਸ ਪਾਸ ਤੁਹਾਡੇ ਜੋ ਹੋ ਰਿਹਾ ਵਾਪਰ ਰਿਹਾ ਕੁਛ ਲਾਈਟ ਵੀ ਹੋਵੇ ਖਬਰਾਂ 'ਤੇ, ਚਲੋ ਆਪਾਂ ਪੜ੍ਹ ਹੀ ਲੈਂਦੇ ਹਾਂ ਜਾਂ ਪਹਿਲਾਂ ਪੜ੍ਹ ਹੀ ਦਿੱਤੀਆਂ। ਸੋ ਡਿਜੀਟਲ ਦੁਨੀਆਂ ਦੇ ਵਿੱਚ ਫਿਲਹਾਲ ਭਾਈ ਇਹ ਕੁਛ ਚੱਲ ਰਿਹਾ ਵਾ, ਇਹ ਇਸ ਮਹੀਨੇ ਇਹਨਾਂ ਦਾ ਬਿਆਨ ਜਿਹੜਾ ਇਸੇ ਹਫ਼ਤੇ ਇਹਨਾਂ ਦਾ ਬਿਆਨ ਜਿਹੜਾ ਕਿ ਇਸ ਟਾਈਮ ਦੇ ਉੱਤੇ ਕਾਫ਼ੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ। ਚਲੋ ਖੈਰ, ਅਤੇ ਹੋਰ ਕੁਛ ਇੱਕ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਇਸ ਤੋਂ ਪਹਿਲਾਂ ਤੁਹਾਨੂੰ ਆਪਾਂ ਫਿਰ ਮੇਲਾ ਯਾਦ ਕਰਵਾ ਦਿੰਦੇ ਹਾਂ ਕਿ ਅੱਜ ਆਪਾਂ ਮੇਲੇ ਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ, ਅਤੇ ਅੰਮ੍ਰਿਤ ਭੈਣ ਜੀ ਆਏ ਸੀ ਸਾਡੇ ਨਾਲ, ਉਹਨਾਂ ਨੇ ਸ਼ਬਦ ਦੱਸਣੇ ਹੋਣੇ ਆ, ਪਹਿਲਾਂ ਆਪਾਂ ਇਹਨਾਂ ਨੂੰ ਵਿਹਲੇ ਕਰ ਦਈਏ, ਫਿਰ ਇਹਨਾਂ ਨੇ ਵੀ ਚਲੋ ਜੈਕਟਾਂ ਜੁਕਟਾਂ ਹਲੇ ਲੋਕ ਲਾਗੋ ਛਾਪਣ ਵਾਲੇ ਪਏ ਹੋਣੇ ਆ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ।
2: ਰਾਮ ਰਾਮ ਰੰਜੋਤ ਭਈਆ,
1: ਕੀ ਹਾਲ ਆ ਬੱਬੋ? ਠੀਕ ਠਾਕ ਹੋ
0: ਭੈਣ ਜੀ? ਸ਼ਾਮ ਨੂੰ ਆਇਆ ਬਿਜ਼ੀ ਆ।
2: ਬਾਅਦ
0: ਚ ਆਈ
1: ਇਹ ਨਾ ਤੁਸੀਂ ਉਹ ਗੱਲ ਕਰਤੀ, ਮੇਰਾ ਇੰਡੀਆ ਗਏ ਨਾ ਹੁਣ, ਤੇ ਮੇਰਾ ਬੇਟਾ ਨਾਨਕਿਆਂ ਤੇ ਸੀਗਾ, ਉਹਨੂੰ ਬੜਾ ਸ਼ੌਕ ਨਾਨਕੇ, ਹਰ ਜਿਵੇਂ ਸਾਨੂੰ ਹੁੰਦਾ ਨਿੱਕੇ ਹੁੰਦੇ ਨਾ, ਤੇ ਉਹ ਕੋਈ ਨਾ ਕੋਈ ਆ ਜਾਂਦਾ ਸੀ ਦਾਣੇ ਲੈਣ ਵਾਲਾ ਕੋਈ ਕਿੱਥੇ, ਤੇ ਮੇਰੇ ਮੰਮੀ ਜੀ ਸਾਡੇ ਉਹ ਕਿਸੇ ਨੂੰ ਟਾਲਦੇ ਨਹੀਂ ਸੀ ਜਿਹੜਾ ਵੀ ਉਹਨੂੰ ਦਾਣੇ ਦੇ ਕੇ ਤੋਰਨਾ, ਤੇ ਉਹ ਜਦੋਂ ਦਾਣੇ ਲੈਣ ਕੋਈ ਆਇਆ ਵੀ ਬੀਬੀ ਜੀ ਦਾਣੇ, ਤੇ ਉਹ ਕਿਤੇ ਮੱਝਾਂ ਵਾਲੇ ਪਾਸੇ ਫਿਰਦਾ, ਉੱਥੋਂ ਬੋਲੀ ਜਾਵੇ ਦੂਰੋਂ ਹੀ ਨਾ, ਕਹਿੰਦਾ ਉਹ ਇੱਥੇ ਕਾਇਆ ਨਹੀਂ ਕਰੇ ਕੋਈ, ਮੇਰੀ ਆਉਂਦੀਆਂ ਮੱਝਾਂ ਖੁੱਲੀਆਂ ਜਾਓ ਇੱਥੋਂ। ਨਾਨੀ ਦੀ ਬੜੀ ਸੁਣ ਕੇ ਖੁਸ਼ ਹੋਏ, ਵਾਹ ਇਹ ਜਵਾਬ,
0: ਜਿੰਨੇ ਦਾਣੇ ਉਹਨੇ ਹੀ ਜਾਣੇ।
1: ਚੱਲ ਕੋਈ ਨਾ ਭਾਈ, ਕੇ ਗਰਤ ਕੁਛ ਤਾਂ ਮਿਲਿਆ।
2: ਕਹਿੰਦਾ ਕਹਿੰਦਾ ਭਾਈ ਨੇ ਤਾਂ ਸਿੱਧੇ ਹੀ ਕਹਿ ਦਿਆ ਸ਼ਾਮ ਕੋ ਆਈਏ,
1: ਨਹੀਂ ਤੂੰ ਕੁਛ ਉਹ ਨੀ ਕਹਿੰਦੀ, ਉਹ ਕਹਾ ਡੈਡੀ ਬਾਹਰ ਕੁੱਤਾ ਆਇਆ ਨੂੰ, ਕਹਿੰਦਾ ਰੋਟੀ ਪਾ ਦੇ, ਕਹਿੰਦਾ ਰੋਟੀ ਤਾਂ ਨਹੀਂ, ਕਹਿੰਦਾ ਫਿਰ ਡੰਡਾ ਲਈ ਖਾਲੀ ਨਹੀਂ ਜਾਣ ਦੇ, ਕੁਛ ਤਾਂ ਦੇ ਉਹਨੂੰ। ਹਾਂਜੀ ਭੈਣ ਜੀ, ਕਿਆ ਸੁਣਾਓਗੇ ਆਪ?
2: ਆਜ ਹਮ ਪਹਿਲੇ ਵਰਡ ਸੁਣਾਏਂਗੇ, ਫਿਰ ਬਾਅਦ ਮੇਂ ਬਾਅਦ ਮੇਂ ਬਾਤ ਕਰੇਂਗੇ
1: ਜੀ। ਸੁਣਾਓ ਜੀ ਵਰਡ।
2: ਪਹਿਲਾ ਵਾਲਾ ਤਾਂ
0: ਬਾਅਦ ਮੇਂ ਬਤਾਏਂਗੇ, ਕੋ ਬਾਅਦ ਮੇਂ ਬਤਾਏਂਗੇ,
2: ਬਤਾਏਂਗੇ ਥੋੜਾ ਹੁੰਦਾ ਹੈ ਹਰਿਆਣਵੀ ਮੇਂ, ਤਾਂ ਬਾਤੇ ਕਰੇ ਹੋਆ।
0: ਅੱਛਾ ਤੁਹਾਡੇ ਉਹ ਹੁੰਦਾ, ਉਹ ਕਿਦਾਂ ਹੁੰਦਾ ਸੀ ਫਿਰ?
2: ਇਹ ਤਾਂ ਰੰਜੋਤ ਕਾ ਹੋਵੇ,
0: ਇਹ ਮੈਨੂੰ
2: ਲੱਗਦਾ ਤਾਂ ਰੰਜੋਤ ਹੈ, ਹਮ ਨਹੀਂ ਬਧਿਆਂਦੇ,
0: ਇਹ ਮੈਨੂੰ ਲੱਗਦਾ ਇਹ ਰੱਖੜਾ ਭੈਣ ਜੀ ਦਾ ਹੀ ਸ਼ਾਇਦ ਹੈ।
2: ਹਾਂ ਇਹ ਰੱਖੜਾ ਭੈਣ ਜੀ ਦਾ,
0: ਉਹ ਗਾਇਬ ਹੀ ਹੋ ਗਏ ਹੈ
1: ਉਹਨੇ ਹੀ, ਅੱਜ ਕੱਲ੍ਹ ਹਰਿਆਣਾ ਆ ਗਿਆ ਵਿੱਚ,
0: ਆਹੋ ਹਰਿਆਣਾ ਹਾਵੀ ਹੋ ਗਿਆ ਅੱਜ ਕੱਲ੍ਹ।
1: ਹਾਂਜੀ ਜੀ,
2: ਪਹਿਲਾ ਅੱਖਰ ਹੈਗਾ ਸਾਂਝੀ, ਸਾਂਝੀ ਹੋਵੇ ਆਪਣੇ ਦੁਸਹਿਰੇ ਕੇ ਟਾਈਮ ਲਾਵਾਂ ਵੀਰ ਜੀ ਆਪਣੇ ਘਰਾਂ ਮਾ ਲਾਵੇ ਦੀਵਾਰ ਪਰ ਗੋਬਰ ਸੇ ਲਾਵਾਂ ਉਸਕੇ ਉੱਪਰ ਗਾਰੇ ਕੇ ਥੋੜੇ ਥੋੜੇ ਖਡੌਣੇ ਬਣੇ ਹੋਏ ਹੋਵਾਂ ਮੂਰਤੀ ਬਣਾ ਜਿਸ ਨੂੰ ਸਵੇਰੇ ਸ਼ਾਮ ਆਪਾਂ ਪੂਜਾ ਮਤਲਬ ਰੋਟੀ ਖਿਲਾਵਾਂ ਨੌ ਦਿਨ
1: ਤੇ
2: ਦਸਵੇਂ ਦਿਨ ਆਪਾਂ ਹੰਢਾ ਕੇ ਆਵਾਂ ਪਾਣੀ ਦੇ ਵਿੱਚ ਧਰਾ ਕੇ ਮਤਲਬ
1: ਧਰਾ
2: ਕੇ ਆਵਾਂ ਉਸ ਨੂੰ ਕਹਾਂ ਸਾਂਝੀ ਦੋ ਦੂਸਰਾ ਅੱਖਰ ਹੈਗਾ ਚੰਗੇਰ ਉਹਦਾ ਰੋਟੀ ਦਾ ਛਾਬਾ ਜਿਹਦੇ ਵਿੱਚ ਰੋਟੀਆਂ ਰੱਖਦੇ ਆ
1: ਜੀ
2: ਤੇ ਤੀਜਾ ਹੈਗਾ ਡੂਨਾ ਵਾਟਾ ਆਪਾਂ ਕਹਿ ਦਿੰਦੇ ਗੂੰਗਾ ਵਾਟਾ ਜਿਹਨੂੰ ਮਤਲਬ ਚੁੱਪ ਚਾਪ ਜਿਹਾ ਬੈਠੇ ਰਹਿਣਾ ਕਿ ਉਹਨੂੰ ਪੁੱਛੀ ਸੁਣ ਮੁਨੁਣ ਜਿਹਾ ਬੈਠੇ ਰਹਿਣਾ ਪੁੱਛੀ ਜਾਣਾ ਤਾਂ ਵੀ ਕੁਛ ਜਵਾਬ ਨੀ ਦੇਣਾ ਉਹਨੂੰ ਕਹਿੰਦੇ ਡੂਨਾ ਵਾਟਾ
0: ਕੋਈ ਹੈ ਬੰਦਾ ਤੁਹਾਡੇ ਧਿਆਨ ਚ
2: ਅੱਜਕਲ
0: ਕਿੱਥੇ ਲੱਭਦੇ ਆ ਆਪਕੀ ਭੈਣ ਕਿਤਨੀ ਕਰਮਾਂ ਵਾਲੀ ਹੈ
2: ਪਰ ਫਿਰ ਵੀ ਹਟੇ ਕੋਣੀ ਮਿੰਨੀ ਜੀ ਗੱਲ ਛੋੜ ਜੇ ਆ ਫਿਰ ਤੁਹਾਨੂੰ ਤਾਂ ਬਹੁਤ ਗੁੱਸਾ ਆਵਾ
0: ਗੱਲ ਤੇ ਬੜੀ ਫੁਰਦੀ ਉਹਨਾਂ ਨੂੰ
2: ਹਾਂ ਗੱਲ ਪੂਰਾ ਤਾਂ ਹੈ ਕਿ ਤਾਂ ਹੀ ਤਾਂ ਡੁੰਨਾ ਵਟਾ ਖਾਂ ਉਹਨੂੰ ਜੈ
1: ਸਾਲੀ ਕਿ ਤੈਨੂੰ ਫਿਰ ਪਿਆ ਕਰ
0: ਕਹਿੰਦਾ ਇੱਕ ਕਰੀ ਨਾ ਮੈਨੂੰ ਮਿਲ ਪੇ ਕਿਤੇ ਮੈਂ ਕਿਹਾ ਨਗਰ ਕੀਰਤਨ ਹੀ ਸ਼ਾਇਦ ਹੈ ਨਾ ਨਗਰ ਕੀਰਤਨ ਤੇ ਮਿਲ ਪੇ ਮੈਂ ਨੀ ਪਹਿਲਾਂ ਨੀ ਕਦੀ ਮੈਂ ਮਿਲਿਆ ਤੇ ਭੈਣ ਜੀ ਨਾ ਇਹ ਦੋਵੇਂ ਜਣੇ ਬੜੇ ਚਾਅ ਨਾਲ ਆਵਾਜ਼ ਮਾਰ ਕੇ ਕਹਿੰਦੀਆਂ ਸਤਿ ਸ਼੍ਰੀ ਅਕਾਲ ਭਾਜੀ ਇਹ ਨਾ ਮੇਰਾ ਉਰੇ ਆਇਓ ਇਹ ਮੇਰੇ ਹਸਬੈਂਡ ਆ ਤੇ ਉਹ ਕਹਿੰਦੇ ਭਾਜੀ ਇਹ ਨਾ ਕਮਲੀ ਜੀ ਔਰਤ ਜਿਹਨੂੰ ਮਰਜ਼ੀ ਆਵਾਜ਼ ਮਾਰ ਕੇ ਕਹਿ ਦਿੰਦੀ ਹੈ ਮੇਰਾ ਘਰ ਵਾ ਇਹਦੇ ਆਖੇ ਨਾ ਲੱਗਾ ਬੜੀ ਜਿੰਦਾ ਦਿਲ ਪਰਸਨੈਲਿਟੀ ਹੋਈ
2: ਮਿੰਨਾ ਮਿੰਨਾ ਡੁੰਨਾ ਵਟਾ ਕਹਿਣਾ ਤਾਂ
1: ਆ ਵੀ ਨੀ ਰਜੋਤ ਭਾਈ ਨੇ ਪਹਿਲੀ ਵਾਰ ਮਿਲਣਾ ਹੀ ਪਾਵੇ ਜਿਹਨੂੰ ਮਰਜ਼ੀ ਮਿਲਵਾ ਦੇਣਾ ਤਾਂ ਮਾਲ ਹੀ ਲੈਣਾ
0: ਮੈਂ ਨੀ ਭਾਈ ਇਹਦਾ ਘਰ ਹਾਂਜੀ
2: ਕੂੜਾ ਵਟਾ ਸ਼ਾਇਦ ਵੀ ਜੀ ਆਉਂਦਾ ਕਿ ਜਿਹੜੀ ਡੈਥ ਦੇ ਬਾਅਦ ਆਪਾਂ ਰੋਟੀ ਕਰਦੇ ਆ ਉਹਨੂੰ ਕਹਿ ਦਿੰਦੇ ਆ
0: ਜੀ
2: ਤੇ ਮੁਕਾਨ ਹੁੰਦਾ ਆਪਣੇ ਜਿਹੜੀ ਮੁਕਾਨ ਹੈ ਕਿ ਮਕਾਨ ਹੈਗਾ ਮੁਕਾਨ ਜਿਹੜੀ ਆਪਾਂ ਡੈਥ ਦੇ ਬਾਅਦ ਜਿਹੜੇ ਜਾਂਦੇ ਆ ਜਿੱਦਾਂ ਕਈ ਵਾਰ ਆਪਣੇ ਆਉਂਦੇ ਨਾ ਮਕਾਨ ਤਾਂ ਮਤਲਬ ਅਫਸੋਸ ਕਰਨ ਜਾਂਦੇ ਉਹਨੂੰ ਕਹਿ ਦਿੰਦੇ
0: ਇੱਕ ਤਾਂ ਮਕਾਨ ਹੁੰਦੀ ਆ ਉਹ ਨਾਣੇ ਨਾਣੇ ਦੀ
1: ਅੱਛਾ
0: ਚਲੋ ਬਾਅਦ ਚ ਵੇਨੇ ਅੱਛਾ
1: ਜੀ
2: ਫੇਰ ਅਗਲਾ ਵਰਡ ਕਿਹਾ ਸੀ ਯੱਕੜ ਵੱਡਾ ਫਜ਼ੂਲ ਮਾਮਲੇ ਚ ਉਹ ਕਰੀ ਜਾਣਾ ਮਤਲਬ ਆਲਤੂ ਫਾਲਤੂ ਜੀ ਗੱਲਾਂ ਕਰਨ ਵਾਲਾ ਕਹਿ ਦਿੰਦੇ ਤੇ ਲਾਸਟ ਸੀ ਕਵਲ ਕੁੱਟਣਾ ਜੋ ਮੈਂ ਕੁੱਟ ਰਹੀ ਹਾਂ
1: ਇਹ ਤਾਂ ਸ਼ੁਕਰ ਕਰੋ ਤੁਸੀਂ ਆਪਣੇ ਘਰੇ ਗਏ ਮਰਦ ਨੂੰ ਲਗਾ ਮਰ ਪਛੋੜੋਗੇ ਭਾਈ ਥਾ ਕੁੱਟ ਰਹੇ ਸਵੇਰ ਕੇ ਬੈਠੇ
2: ਦਰਅਸਲ ਭਾਈ ਮੈਨੂੰ ਹਰਿਆਣਵੀ ਚੰਗੀ ਤਰ੍ਹਾਂ ਨਹੀਂ ਆਵੇ ਤਾਂ ਮੈਂ ਪਹਿਲੀ ਵਾਰ ਤਾਂ ਮੈਂ ਮਾਫ਼ੀ ਮੰਗ ਲੂੰ ਕਈ ਵਾਰ ਕਈ ਲੋਕ ਸੋਚ ਲਏ ਮੈਨੂੰ ਮੈਂ ਤਾਂ ਬਾਵਲੀ ਜੀ ਨੂੰ ਪਤਾ ਨੀ ਕਿ ਕੁਛ ਬੋਲ ਜੂ ਹਰਿਆਣਵੀ ਕੀ ਲੱਸੀ ਕਰ ਜੂ
0: ਮੇਰੇ ਮੁਝੇ ਤੋਂ ਲਗੇ ਆਪ ਪੰਜਾਬੀ ਸੇ ਹਰਿਆਣਵੀ ਜ਼ਿਆਦਾ ਬਿਹਤਰ ਬੋਲੇ ਸੇ
2: ਦਰਅਸਲ ਹਮ ਬਾਰਡਰ ਮਾ ਪੈ ਜਾ ਹਮਾਨੂੰ ਪੰਜਾਬੀ ਵੀ ਅਸੀਂ ਸੀ ਆਵਾ ਹਰਿਆਣਵੀ ਵੀ ਅਸੀਂ ਸੀ ਆਵਾ ਜਹਾਨ ਲੈਣ ਲਗਾ ਵਹੀ ਲਾ ਦੇ ਹਮ ਤੋ ਤੇ ਟੋਪਿਕ ਤੇ ਆਉਂਦੀ ਹੈ ਮੇਲੇ ਚ ਅਸੀਂ ਵੀਰ ਜੀ ਸਾਡੇ ਇੱਥੇ ਭਰਦਾ ਹੈ ਆਪਣਾ ਇੱਕ ਤਾਂ ਕਪੂਰੀ ਦਾ ਮੇਲਾ ਭਰਦਾ
1: ਜੀ ਜੀ ਜੀ ਕਪੂਰੀ ਦਾ
2: ਮੇਲਾ ਹੋ ਜਾਂਦਾ ਹੈ ਕਿ ਆਪਣੇ ਆਪਣੇ ਨਾ ਮਾਤਾ ਦਾ ਮੰਦੇ ਉਹ ਹੁੰਦੇ ਆ ਜਿੱਦਾਂ ਆਪਣੇ ਜਿਹੜੇ ਹੁੰਦੇ ਨੀ ਫੋੜੇ ਹੁਣਸਿਆਂ ਉਹਦੇ ਕਰਕੇ ਭਰਦੀ ਆ ਕਪੂਰੀ ਦਾ ਮੇਲਾ ਉਹਦੇ ਮੱਥੇ ਟਿਕਦੇ ਨੇ ਤੇ ਮਤਲਬ ਬਾਹਰ ਦੁਕਾਨਾਂ ਹਾਂ ਕਪੂਰੀ ਦੇ ਮੇਲਾ ਵਾ ਸਾਡੇ ਫੇਮਸ ਹੈ ਤੇ ਸਰਹੰਦ ਦੀ ਸਭਾ ਦੇਖੀ ਹੈ ਸਰਹੰਦ ਦੀ ਸਭਾ ਚ ਉੱਦਾਂ ਤਾਂ ਸਭਾ ਹੁੰਦੀ ਹੈ ਬਾਹਰ ਮਤਲਬ ਉਹਨੂੰ ਮੇਲਾ ਵੀ ਲੋਕੀ ਕਹਿ ਦਿੰਦੇ ਆ ਕਿ ਜਿੱਦਾਂ ਬਾਹਰ ਦੁਕਾਨਾਂ ਵਗੈਰਾ ਕਾਫੀ ਲੱਗੀ ਹੁੰਦੀਆਂ ਪਹਿਲਾਂ ਹੁੰਦੀ ਸੀ ਦੁਕਾਨਾਂ ਚ ਮਤਲਬ ਜਿੱਦਾਂ ਹੁਣ ਪੱਖੀਆਂ ਹੋ ਗਈਆਂ ਜਾਂ ਫਿਰ ਆਪਣੇ ਲੱਕੜ ਦੇ ਤਵੇ ਆਪਣਾ ਇਹ ਚੌਕਲੇ ਵੇਲਣੇ ਏਦਾਂ ਦੀ ਚੀਜ਼ਾਂ ਜਾਂ ਫਿਰ ਆਪਣੇ ਕੁੜੀਆਂ ਵਾਸਤੇ ਆਪਣਾ ਆਪਣਾ ਨੇਲ ਪੇਂਟ ਹੋ ਗਈ ਚੂੜੀਆਂ ਹੋ ਗਈਆਂ ਇਹ ਚੀਜ਼ਾਂ ਬਹੁਤ ਹੁੰਦੀਆਂ ਪਰਾਂਦੀਆਂ ਪਰੂੰਦੀਆਂ ਹੁਣ ਉਹ ਚੀਜ਼ਾਂ ਘੱਟ ਗਈਆਂ ਨੇ ਕਾਫੀ
0: ਨਹੀਂ ਹੁਣ ਲੈਂਦਾ ਨੀ ਨਾ ਕੋਈ ਹੁਣ, ਨਾਲੇ ਉਹ ਹਰ ਕੋਈ ਬ੍ਰਾਂਡ ਕੌਂਸ਼ੀਅਸ ਹੋ ਗਿਆ ਵੀ ਮੈਂ ਇਸ ਬ੍ਰਾਂਡ ਦੀ ਲੈਣੀ ਆ, ਮੈਂ ਆਹ ਲੈਣੀ, ਮੈਂ
2: ਹਾਂਜੀ ਹਾਂਜੀ
0: ਤੰਬੂ ਚ ਬੈਠੇ ਹੋਣ ਵਾਲਾ, ਤੰਬੂ ਚ ਟੈਸਟ ਲੈ ਕੇ ਬੈਠੀਆਂ ਹੋਣ ਵਾਲਾ ਦੋ ਜਣੀਆਂ,
1: ਜਿੰਨੀ ਮੇਲੇ ਦੀ ਧੂੜ ਉੱਡਣੀ ਸਾਫ ਕਰਦੇ।
2: ਤੇ ਵੀਰ ਜੀ ਮੇਲਿਆਂ ਚ ਮੈਨੂੰ ਲੱਗਦਾ ਹੁਣ ਉਹ ਟਰਾਲੀਆਂ ਟਰੂਲੀਆਂ ਵੀ ਘਟੀਆਂ ਨੇ, ਤਾਂ ਹਰੇਕ ਪਿੰਡ ਚ ਸਭਾ ਵਗੈਰਾ ਭਰਦੀ ਸੀ ਤੇ ਮੈਨੂੰ ਲੱਗਦਾ 20-25 ਟਰਾਲੀਆਂ ਈਜ਼ੀਲੀ ਜਾਂਦੀ ਸੀ।
1: ਉਸ ਵਾਰ ਪਤਾ ਕਿਆ ਹੈ ਜੀ, ਗੋਮਾ ਅਨਾਉਂਸਮੈਂਟ ਕਰਦੇ ਤੇ ਗੁਰਦੁਆਰੇ ਮਾ ਵੀ
2: ਫਲਾਣੇ ਕੀ ਟਰਾਲੀ ਜਾ ਰਹੀ ਹੈ, ਕਿ ਜਿਹਨੇ ਜਿਹਨੇ ਜਾਣਾ ਇਸ ਟਾਈਮ ਨਿਕਲੇਗੀ ਟਰਾਲੀਆਂ ਲੈਣ ਮਾ
1: ਚੱਲਦਾ।
0: ਭੁੱਖ ਲੱਗ ਜਾਂਦੀ
1: ਕੁਛ ਤੋਂ ਨੀ ਜਾਵਾਂ ਬਸ, ਜਾਂ ਕੁਛ ਨੀ ਖਾਣੇ ਤੋਂ ਬਹੁਤ ਕੁਛ ਮਿਲਾਗਾ।
2: ਪਹਿਲਾਂ ਤਾਂ ਖਾਲੀ ਪੇਟ ਜਾਏਗਾ ਤੇ ਕਿ ਪਤਾ ਰਾਸਤੇ ਮੈਂ ਕਹੀ ਨਾ ਕਹੀ ਤੇ ਸਭ ਨੇ ਓਦਾਂ ਮਤਲਬ ਲਾਏ ਵੀ ਹੋਣੇ ਹੋਏਗਾ ਤੇ ਸਾਡਾ ਸਬੀਲਾ ਸ਼ਬੀਲਾ ਤੇ ਕੁਛ ਨਾ ਕੁਛ ਵਾਂ ਤੇ ਖਾਂਦੇ ਜਾਣਾ, ਫਿਰ ਇੰਨਾ ਹੋ ਜਾਏਗਾ ਤਾਂ ਲਿਫਾਫੇ ਗੈਲ ਲੈ ਕੇ ਜਾਏ ਕਰ, ਤੇ ਜੇ ਆਲਤੂ ਫਾਲਤੂ ਸਮਾਨ ਬਚ ਗਿਆ ਲਿਫਾਫੇ ਕੇ ਵਿੱਚ ਪਾਇਆ ਘਰੇ ਆ ਕੇ ਫਿਰ ਖਾਇਆ,
0: ਜਿਹੜਾ
2: ਸੁੱਕ ਰੁੱਕ ਮਿਲੇ ਕਰਤਾ।
0: ਨਹੀਂ ਉਦੋਂ ਇਹ ਹੁੰਦਾ ਸੀ ਨਾ ਵੀ ਆਪਾਂ ਉਸੇ ਲਿਫਾਫੇ ਚ ਚੌਲ ਪਵਾ ਲੈਣੇ, ਉਸੇ ਚੀਜ਼ ਵਿੱਚ ਹੀ ਖੀਰ ਪਵਾ ਲੈਣੀ, ਦਾਲ ਲੱਭੀ ਉਹ ਵੀ ਵਿੱਚ ਹੀ, ਲੱਡੂ ਲੱਭਿਆ ਉਹ ਵੀ ਵਿੱਚ ਹੀ ਸੁੱਟ ਲਿਆ।
1: ਰਿਸ਼ਤੇਦਾਰ ਮਨ ਉਸ ਤਰ੍ਹਾਂ ਤਿਆਰ ਹੈ ਨਾ, ਸੁਰੂ ਕਿਹਾ ਰਸਤੇ ਮੈਂ ਲੰਗਰ ਲੈਂਦਾ ਹੀ ਵੀ ਆਪਣੇ ਲਈ ਵੀ ਖਾ ਲਈ ਮੇਰੇ ਵੀ ਲਈ।
2: ਫਿਰ ਤਾਂ ਸਟੀਲ ਕੇ ਡੋਲੂ ਲੈ ਕੇ ਜਾਏ ਕਰਤੇ ਆਪਾਂ ਨਾਲ, ਕੋਈ ਚੀਜ਼ ਜੁੜ ਨਾ ਜਾਏ ਡੋਲੂਆਂ ਕੇ ਵਿੱਚ ਪਵਾ ਲੈਣੀ ਤਰੀ ਵਾਲੀ ਚੀਜ਼ਾਂ ਕਿ ਡੁੱਲ ਨਾ ਜਾਏ ਇੱਧਰ ਉੱਧਰ।
0: ਥੈਂਕ ਯੂ ਭੈਣ ਜੀ, ਥੈਂਕ ਯੂ, ਤੁਸੀਂ ਪਹੁੰਚੇ ਪੂਰੇ ਮੇਲੇ ਚ, ਥੈਂਕ ਯੂ ਥੈਂਕ ਯੂ
2: ਥੈਂਕ ਯੂ।
0: ਹੁਣ ਤਾਂ ਮੈਂ ਕਈ ਵਾਰੀ ਤੂਰ ਸਾਹਿਬ ਸੋਚਦਾ ਹੁੰਦਾ ਵੀ ਜੇ ਹੁਣ ਟਰਾਲੀਆਂ ਚ ਆਪਣੇ ਚੋਂ ਬਹੁਤਿਆਂ ਨੂੰ ਟਰਾਲੀ ਚ ਜੇ ਹੁਣ ਜਾਣਾ ਪਵੇ ਤੇ ਬਾਅਦ ਚ ਆ ਕੇ ਘਰ ਕੋਈ ਕਵੇ ਮੇਰੀ L2 ਲੱਗੀ, ਕੋਈ ਕਵੇ ਮੇਰੀ ਫਲਾਣੀ ਹੋਈ ਲੱਗੀ, ਕੋਈ ਹੁਣ ਤੇ ਮੈਨੂੰ ਲੱਗਦਾ ਵੀ ਆਪਾਂ ਲੱਕ ਲੁੱਕ ਹਿਲਾ ਕੇ ਘਰੀ ਵਾਪਸ ਆਵਾਂਗੇ ਜਿੱਦਾਂ ਦੇ ਸਾਡੇ ਸਰੀਰ ਹੋ ਗਏ।
1: ਟਰਾਲੀ ਚ ਬਹਿਣ ਦਾ ਵੀ ਇੱਕ ਭਾਜੀ ਇੱਕ ਟੈਕਨੀਕ ਹੁੰਦੀ ਸੀ ਵੀ ਤੁਸੀਂ ਬਹਿਣਾ ਕਿੱਥੇ,
0: ਹਲਾਰੇ ਦੇ ਨਾਲ ਆਪਣੇ ਆਪ ਨੂੰ ਹਿਲਾਉਣਾ
1: ਕਿੱਥੇ ਕੁ ਬਹਿਣਾ ਵੀ ਜਿੱਥੇ ਝਟਕੇ ਘੱਟ ਪੈਂਦੇ ਹੋਣ, ਤੇ ਚਲਾਣ ਵਾਲੇ ਤੇ ਡਿਪੈਂਡ ਕਰਦੇ ਚਲਾ ਕੌਣ ਰਿਹਾ। ਇਹ ਨੀ ਵੀ ਹੁਣ ਉੱਥੇ ਤਾਂ ਰੇਸਾਂ ਲਾਉਣ ਲੱਗ ਪੈਂਦੇ ਹੁੰਦੇ ਨੇ ਵੀ ਸਾਰੇ ਤਾਂ ਯੰਗ ਡਰਾਈਵਰ ਬੈਠੇ ਤੇ ਭਜਾਈ ਚਲੋ, ਜੇ ਪਿੱਛੇ ਪਵੇ ਜੋ ਕਿਸੇ ਨੇ ਦਾਲ ਹੱਥ ਚ ਫੜੀ ਹੋਵੇ, ਦਾਲ ਕਿਸੇ ਦੀ ਤੇ ਝੋਲੀ ਕਿਸੇ ਚ ਪੈਂਦੀ ਹੋਵੇ। ਮੇਰੇ ਨਾਲ ਇੱਕ ਗੱਲ ਚੇਤੇ ਆ ਗਈ, ਅਸੀਂ ਸਭਾ ਤੋਂ ਜਦੋਂ ਪਹਿਲੀ ਵਾਰ ਗਏ ਨਾ,
0: ਸੋਰੀ ਸੋਰੀ ਮੈਂ ਕਹਿਣ ਲੱਗਾ ਮੈਂ ਮਾੜੀ ਉਦੋਂ ਹੁੰਦੀ ਹੁੰਦੀ ਸੀ ਜਦੋਂ ਵਾਪਸ ਆਉਣਾ ਹੋਵੇ ਕੋਈ ਟਰਾਲੀ ਤੱਪ ਜਾਂਦੀ ਸੀ। ਅੱਛਾ
1: ਹੁਣ ਅਸੀਂ ਗਏ ਤਾਂ ਵਾਇਆ ਟ੍ਰੇਨ ਤੇ ਸੀਗੇ ਅੰਬਾਲਿਓ ਜਿਹੜੀ ਜਾਂਦੀ ਨੰਗਲ ਡੈਮ ਨੂੰ ਟ੍ਰੇਨ, ਤੇ ਇੱਧਰੋਂ ਟ੍ਰੇਨ ਨੂੰ ਗਿਆ ਤੇ ਇੱਧਰ ਅਸੀਂ ਵਾਪਸੀ ਦੇ ਬੱਸ ਤੇ ਆਉਣਾ ਸੀ ਨਾ, ਤੇ ਉੱਥੇ ਲੰਗਰ ਇੰਨਾ ਜ਼ਿਆਦਾ ਲੱਗਦਾ ਹਰ ਤਰ੍ਹਾਂ ਦੀ ਵਰਾਇਟੀ, ਤੇ ਸਾਨੂੰ ਸਾਡੇ ਬਜ਼ੁਰਗ ਜਿਹੜੇ ਪਹਿਲਾਂ ਗਏ ਦੱਸਿਆ ਸੀ ਵੀ ਮੁੰਡਿਓ ਵੀ ਧਿਆਨ ਨਾਲ ਖਾਇਆ ਜੇ, ਵੀ ਇਹ ਨਹੀਂ ਵੀ ਹੁਣ ਜੇ ਇੰਨਾ ਕੁਛ ਮਿਲਦਾ ਪਿਆ ਤਾਂ ਤੁਸੀਂ ਖਾਧੀ ਜਾਓ, ਵੀ ਇਹ ਤਾਂ ਹਰ ਮੋੜ 'ਤੇ ਲੰਗਰ ਲੱਗਾ ਵੰਨ ਸੋਹਣਾ ਲੱਗਾ ਤਾਂ ਆਰਾਮ ਨਾਲ ਢਿੱਡ 'ਚ ਜਗ੍ਹਾ ਰੱਖ ਕੇ ਖਾਇਆ ਜੇ, ਤਾਂ ਉਹ ਅਸੀਂ ਉਹ ਖਾਂਦੇ ਰਹੇ। ਹੁਣ ਸਾਡੇ ਜਦੋਂ ਅਸੀਂ 3 ਦਿਨ ਹੋ ਗਏ ਮੈਂ ਉੱਥੇ ਰਹਿ ਕੇ ਆਇਆ ਸਭਾ ਦੇ, ਅਤੇ ਬਹੁਤ ਬਹੁਤ ਕੁਛ ਖਾਧਾ, ਉਦੋਂ ਉਮਰ ਵੀ ਇਹੋ ਜਿਹੀ ਸੀ। ਜਦੋਂ ਵਾਪਸੀ 'ਤੇ ਆਉਣ ਲੱਗੇ ਨਾ, ਤੁਹਾਨੂੰ ਬੱਸ 'ਤੇ ਕਹਿੰਦੇ ਬੱਸ 'ਤੇ ਜਾਣਾ ਵੀ ਟ੍ਰੇਨ 'ਤੇ ਨਹੀਂ ਜਾਣਾ ਵੀ ਘਰੇ ਛੇਤੀ ਪਹੁੰਚਣਾ, ਬੱਸ 'ਤੇ ਚੱਲਣੇ ਸੀਗੇ, ਠੀਕ ਹੈ ਵੀ। ਅਤੇ ਸਾਡੇ ਪਿੰਡ ਦਾ ਮੁੰਡਾ ਸੀ ਉਹ ਜਦੋਂ ਆਪਾਂ ਬੱਸ ਦੀ ਪਹਿਲੀ ਖਿੜਕੀ ਹੁੰਦੀ ਨਾ, ਫਰੰਟ ਵਾਲੀ ਖਿੜਕੀ ਹੈ ਉਹਦੇ 'ਚ ਜਿਹੜੀ ਤਾਂ ਖੱਬੇ ਸੱਜੇ ਹੱਥ ਵਾਲੀਆਂ ਸੀਟਾਂ ਸਾਰੀਆਂ 2 ਵਾਲੀਆਂ ਹੁੰਦੀਆਂ ਨੇ, ਅਤੇ ਡਰਾਈਵਰ ਦੇ ਪਿਛਲੇ ਵਾਲੀ ਸੀਟਾਂ ਸਾਰੀਆਂ 3-3 ਵਾਲੀਆਂ ਹੁੰਦੀਆਂ ਨਾ, ਅਤੇ ਇੱਧਰ ਕੰਡਕਟਰ ਦੀ ਪਹਿਲੀ ਸੀਟ ਹੁੰਦੀ ਹੈ ਅਤੇ ਉਹਦੇ ਪਿੱਛੇ 2 ਵਾਲੀ ਸੀਟ ਹੁੰਦੀ ਹੈ ਨਾ, ਅਤੇ ਉਹ ਹਰਿਆਣੇ ਦੀ ਬੱਸ ਸੀਗੀ ਦਿੱਲੀ ਵਾਲਿਆਂ ਦੀ, ਅਤੇ ਉਹ ਡਰਾਈਵਰ ਕੰਡਕਟਰ ਜਿਹੜਾ ਉਹ ਬੈਠਾ ਉਹਦੇ ਆਪਣੀ ਸੀਟ ਦੇ ਉੱਤੇ ਅਤੇ ਲੱਤ ਜੀ ਬੋਨਟ ਉੱਤੇ ਰੱਖ ਕੇ ਨਾ, ਅਤੇ ਦੋਵੇਂ ਆਪਸ 'ਚ ਗੱਲਾਂ ਕਰਦੇ ਪਏ, ਅਤੇ ਜਿਹੜਾ ਸਾਡੇ ਪਿੰਡ ਵਾਲਾ ਮੁੰਡਾ ਸੀ ਉਹ ਖਿੜਕੀ ਦੇ ਨਾਲ ਹੀ ਬਹਿ ਗਿਆ, ਉਹਨੂੰ ਨਾ ਵੋਮਿਟਿੰਗ ਬੜੀ ਫੀਲ ਹੁੰਦੀ ਵੀ ਉਲਟੀ ਆ ਜਾਂਦੀ ਹੈ ਨਾ, ਅਤੇ ਮੈਂ ਬੈਠਾ ਸੀ ਡਰਾਈਵਰ ਦੇ ਪਿਛਲੇ ਪਾਸੇ, ਡਰਾਈਵਰ ਦੇ ਪਿਛਲੇ ਪਾਸੇ ਸੀਟ ਦੇ ਵਿਚਕਾਰ ਜਗ੍ਹਾ ਸੀ, ਉੱਥੇ ਕਿਸੇ ਨੇ ਉਹਦੇ ਬਿਸਤਰਾ ਜਾਂ ਕੋਈ ਸਮਾਨ ਇਹਦਾ ਰੱਖਿਆ ਸੀ, ਅਤੇ ਜਦੋਂ ਵੀ ਸਾਨੂੰ ਕਰਦੇ ਦੱਸੇ ਵੀ ਜਦੋਂ ਤੁਹਾਨੂੰ ਇਹੋ ਜਿਹਾ ਫੀਲ ਹੋਣਾ ਤਾਂ ਸੋ ਜਾਇਆ ਕਰੋ ਵੀ ਬੰਦਾ ਨਹੀਂ ਧਿਆਨ ਦਿੰਦਾ। ਅਸੀਂ ਸਾਰੇ ਨਾ ਬਸ ਪਏ ਸੀ, 3 ਦਿਨ ਹੋ ਗਏ ਥੱਕੇ ਪਏ ਨਾ, ਉਹ ਬੈਠਾ ਸੀ ਖਿੜਕੀ ਦੇ ਬਿਲਕੁਲ ਪਹਿਲੀ ਖਿੜਕੀ ਦੇ ਪਸੰਦਰ ਚੜ੍ਹਦੇ ਆ ਉਹਦੇ ਨਾਲ ਵਾਲੀ ਸੀਟ 'ਤੇ, ਉਹ ਜਦੋਂ ਬੈਠਾ ਨਾ ਤਾਂ ਸ਼ਾਬਦ ਆ ਗਈ, ਸ਼ਾਬਦ ਆ ਕੇ ਉਹਨੇ ਬੱਸ ਵਾਲੇ ਨੂੰ ਵੱਟ ਕੇ ਬ੍ਰੇਕ ਮਾਰਤੀ ਨਾ, ਉਹ ਸੁੱਤਾ ਹੀ ਪਿਆ ਸੀ, ਜਦੋਂ ਉਹਨੇ ਬ੍ਰੇਕ ਮਾਰੀ ਨਾ ਬੰਦਾ ਅੱਗੇ ਨੂੰ ਉਹਦਾ ਮੂੰਹ ਖੁੱਲ ਗਿਆ, ਕਹਿੰਦਾ ਵਾਹ ਬੋਨਟ ਤੱਕ ਉਹਨੇ ਆ ਚੱਕ, ਉਹ ਉਹਦੇ ਗਲ ਪੈ ਗਿਆ ਕੰਡਕਟਰ, ਉਹ ਉਹਦੇ ਗਲ ਪੈ ਗਿਆ, ਕਹਿੰਦਾ ਮੈਂ ਉੱਥੋਂ ਵਹਾਂ ਤੋਂ ਚੜਿਆ ਮੈਂ ਸੰਭਾਲ ਕੇ ਬੈਠਾ ਤਾਂ ਤੇਰੇ ਪਰ ਚਲਾਣੀ ਨਹੀਂ ਆਉਂਦੀ, ਕਹਿੰਦਾ ਡੱਬਾ ਫੜਾਇਆ ਰੱਖਿਆ ਸੀ ਸਾਫ਼ ਕਰਿਆ ਸੀ ਪਾਣੀ ਵਾਲਾ, ਉਹ ਪਾਣੀ ਭਰ ਭਰ ਕੇ ਲਿਆ ਕੇ ਸਾਰੀ ਬੱਸ ਧੋ ਕੇ ਦਿੱਤੀ, ਕਹਿੰਦਾ ਆਉਣ ਤੋਂ ਛੱਡਾ ਗਿਆ ਸੀ ਕੰਡਕਟਰ ਦੇ ਦੁਆਲੇ ਦੇ ਪੈ ਕੇ। ਸਾਨੂੰ ਬਜ਼ੁਰਗ ਕਹਿੰਦੇ ਨਾ ਵੀ ਧਿਆਨ ਨਾ ਖਾਇਆ ਕਰੋ ਭਾਈ, ਖਾ ਕੇ ਨਿਕਲੇ ਵੀ ਖਾ ਲੋ
0: ਇਕਦਮ ਖਾ ਕੇ ਤੇ ਬਹਿ ਜਾਓ ਵਿੱਚ। ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ। ਹਾਂਜੀ
3: ਰਾਮ ਰਾਮ ਦੋਨਾਂ ਭਾਈ,
1: ਰਾਮ ਰਾਮ ਜੀ, ਰਾਮ ਰਾਮ।
0: ਕੀ ਗੱਲ, ਗਲਾ ਗੋਲਾ ਖਰਾਬ ਲੱਗ ਰਿਹਾ
3: ਸੀ।
1: ਬੜੀਆ, ਤੁਹਾਨੂੰ ਸੁਣਾਓ, ਤੁਹਾਨੂੰ ਕੈਸੇ ਆ?
3: ਸਭ ਬੜੀਆ ਸੇ,
0: ਸੇਤ ਸੇ ਇਨਕਾ ਥੋੜੀ ਸਹ
1: ਬੜੀਆ ਸਹ ਕਹਦਾ
0: ਸਹਿ ਤੁਹਾਡਾ
1: ਕਿਤੇ ਜਵਾ ਸਹਿ
3: ਸਹਿ।
0: ਅੱਛਾ ਸੂ ਸੂ ਉਹਨਾਂ ਦਾ ਨਾ
1: ਜਿਹੜੀ ਅੰਬਾਲਾ ਅੰਬਾਲੇ ਵਾਲੀ ਬੈਲਟ ਸਾਰੀ ਇਧਰ ਵਾਲੀ ਇਹ ਨਾਲ ਪੁਆਂਤੀ ਤੇ ਰੈਲਵੀ ਮਿਕਸ ਹੋ ਜਾਂਦੀ ਹੈ, ਇਹ ਸਾਰ ਵਾਲੇ ਪਾਸੇ ਪਰ ਚਲ ਜਾਂਦਾ ਵੀ ਕਿਤੇ ਜਾ ਰਿਹਾ ਸਹਿ ਹਨਾ ਤੋਕਾ, ਤੇ ਜਿਹੜੇ ਇਧਰ ਵਾਲੇ ਆਪਣੇ ਅੰਬਾਲੇ ਵਾਲੇ ਉਹ ਤੋਂ ਕਹਾਂ ਸੀ ਜਾ ਰਿਹਾ, ਇਹ ਵਿੱਚ ਪੁਆਂਤੀ ਮਿਕਸ ਹੁੰਦੀ ਹੈ, ਤੋਂ ਕਹਾਂ ਸੀ ਜਾ ਰਿਹਾ।
0: ਹਾਂ ਸਿਡਨੀ ਸਿਡਨੀ ਸਿਡਨੀ ਸੇ ਕਿਆ ਬੋਲੇ ਸੂ,
3: ਸਿਡਨੀ ਸਿਡਨੀ ਤਾਂ ਬੋਲਦੇ ਆ, ਲੇਕਿਨ ਹੁਣ ਨੀਤੂ ਜੀ ਕਹਿ ਰਹੇ ਸੀ ਨਾ ਕਿ ਤੁਹਾਡੇ ਫਰੈਂਡ ਸੀਗੇ ਕਿ ਉਹ ਦੂਸਰੀ ਆਪਣੀ ਮੁਲਤਾਨੀ ਭਾਸ਼ਾ ਬੋਲਦੇ ਨਾ, ਮੈਂ ਕਾਫੀ ਦਿਨਾਂ ਤੋਂ ਮਤਲਬ ਯਾਦ ਕਰ ਰਹੀ, ਸਾਡੇ ਤਾਂ ਮਤਲਬ ਜਿਹੜੇ ਮੇਰੇ ਦਾਦਾ ਦਾਦੀ ਸੀ ਨਾ ਨਾਨਾ ਨਾਨੀ ਸਾਰੇ ਪਾਕਿਸਤਾਨ ਤੋਂ ਆਏ ਹੋਏ ਨਾ, ਤੇ ਉਹ ਵੀ ਮੁਲਤਾਨੀ ਬੋਲਦੇ ਨਾ, ਤੇ ਉਹ ਮੈਨੂੰ ਵੀ ਆਉਂਦੀ ਹੈ, ਉਹ ਸਮਝ ਆ ਜਾਂਦੀ ਹੈ ਸਾਰਿਆਂ ਨੂੰ, ਮੈਂ ਕਿਹਾ ਹਰਿਆਣਵੀ ਤਾਂ ਆਪਾਂ ਚਲੋ ਸਾਰੇ ਬੋਲ ਹੀ ਰਹੇ ਹਾਂ, ਬੜੀ ਮਿੱਠੀ ਬੋਲੀ ਲੱਗਦੀ ਇੱਦਾਂ ਕਹਿੰਦੇ ਆ ਨਾ, ਤੇ ਉਹ ਮੇਰਾ ਵੀ ਬੜਾ ਬੋਲਣ ਦਾ ਮਤਲਬ ਦਿਲ ਕਰਦਾ ਤੇ ਮੈਨੂੰ ਆਉਂਦੀ। ਸਾਡੇ ਟਾਈਮ ਦੇ ਵਿੱਚ ਵੀ ਨਾ ਅਸੀਂ ਜਿਹੜੀ ਆਪਣੀਆਂ ਕਜ਼ਨ ਸੀ ਨਾ ਉਹ ਚੰਗਾ ਨਹੀਂ ਸਮਝਦੇ ਸੀ ਆਪਸ ਚ ਬੋਲਣਾ ਨਾ, ਕਿਉਂਕਿ ਸਾਡੀਆਂ ਮੰਮੀ ਬੋਲਦੇ ਸੀਗੇ, ਉਹ ਅੱਜ ਵੀ ਗੱਲ ਕਰਦੇ ਆ ਤਾਂ ਉਸੇ ਭਾਸ਼ਾ ਚ ਹੀ ਗੱਲ ਕਰਦੇ ਆ ਨਾ, ਕਿਆ ਕਰਿੰਦੇ ਪਏ ਹੋ, ਕਿੱਥਾਂ ਵਿੰਦੇ ਪਏ ਹੋ, ਮੈਂ
1: ਹਾਂ
3: ਤੇ ਕੀ ਕਰਿੰਦੇ, ਬੜੀ ਵਧੀਆ ਲੱਗਦੀ ਹੈ, ਮੈਂ ਅੱਜ ਵੀ ਨਾ ਮਤਲਬ ਬਹੁਤ ਵਧੀਆ ਲੱਗਦੀ ਹੈ। ਔਰ ਕਈ ਜਾਣੇ ਨੂੰ ਮੈਂ ਦੇਖਿਆ ਵਲੋਗਸ ਇਸੇ ਭਾਸ਼ਾ ਦੇ ਵਿੱਚ ਬਣਾਏ ਹੋਏ ਆ ਨਾ, ਤਾਂ ਇੰਨਾ ਮਤਲਬ ਰੀਕੈਪ ਚਲੇ ਜਾਂਦੇ ਆ ਨਾ, ਬੜੇ ਵਧੀਆ ਲੱਗਦੇ ਆ। ਮੈਂ ਵੀ ਉਕੂ ਆਖਿਆ ਆਈ, ਮੈਂ ਨਾ ਵੰਡਣ ਆਈ, ਮਤਲਬ ਬਹੁਤ ਸੋਹਣੇ ਬਹੁਤ ਸੋਹਣੇ ਇੱਦਾਂ ਦੇ ਵਰਡ
1: ਲੱਗਦੇ ਆ, ਜਾਣਾ ਜਾਣਾ
3: ਜਾਣਾ ਜਾਣਾ ਏਦਾਂ, ਜਿੱਦਾਂ ਹੁਣ ਜਿੱਦਾਂ ਨੋਨੀਆ ਦੀਦੀ ਨੀ ਆ ਰਹੇ ਨਾ, ਕਹਿਣਾ ਨੋਨੀਆ ਇਹ ਗੱਲ ਕੀ ਹੈ, ਇਹ ਆਂਦੇ ਕਹਾਣੀ ਕਹਾਣੀ ਪਏ ਹਨਾ, ਉਹਨਾਂ ਨੂੰ ਓਕਾ ਉਹਨਾਂ ਕੋ ਆਖਣਾ ਆ ਵੰਡਣਾ, ਨਹੀਂ ਤਾਂ ਨਹੀਂ ਤਾਂ ਬੰਦਾ ਭੈੜਾ ਲੱਗਦੇ।
1: ਉਹ ਸਾਡੇ ਰੇੜੀ ਦੀ ਵੱਡੀ ਜਾਈ ਹੈਗੀ ਨਾ,
3: ਵੱਡੀ ਜਾਈ
1: ਵੱਡੀ ਜਾਈ
3: ਸਾਡੇ ਰੇੜੀ ਦੀ ਓਕੋ, ਪਤਾ ਨੀ ਹਾਂ ਪਤਾ ਨੀ ਕਿਆ ਠੀਕ ਹੈ ਓਕੋ, ਕਿਆ ਕਰਿੰਦੀ ਪਈ ਹੈ ਉਹ, ਪਰਮਿਸ਼ਨ ਨੀ ਹੁੰਦੀ ਸੀ, ਪਰ ਫਿਰ ਵੀ ਨਾ ਜਨਮ ਅਸ਼ਟਮੀ ਦਾ ਜਦੋਂ ਹੁੰਦਾ ਸੀ ਨਾ ਉਹਦੀ ਬੜੀ ਸਾਨੂੰ ਹੁੰਦੀ ਸੀਗੀ, ਉੱਥੇ ਜਿਹੜੇ ਛੋਟੇ ਛੋਟੇ ਟੋਇਸ ਮਿਲਦੇ ਸੀ ਨਾ, ਛੋਟਾ ਫਰਿੱਜ ਕੂਲਰ ਹਨਾ ਏਦਾਂ ਦੀ ਚੀਜ਼ਾਂ ਸਾਨੂੰ ਹੁੰਦੀਆਂ ਸੀ, ਉਹਨਾਂ ਨੂੰ ਲੈ ਲੈ ਕੇ ਹੀ ਸੋਨਾ ਨਾਲ ਹਨਾ, ਤੇ ਹੁਣ ਮੇਰੀ ਬੇਟੀ ਵੀ ਹੁਣ ਏਦਾਂ ਕਰਦੀ ਹੈ, ਉਹਨੂੰ ਕੋਈ ਚੀਜ਼ ਮਿਲਦੀ ਹੈ ਨਾ ਨਵੀਂ ਤੇ ਉਹ ਆਪਣੇ ਨਾਲ ਹੀ ਲੈ ਕੇ ਸੌਂਦੀ ਹੈ, ਤਾਂ ਉਹਨੂੰ ਦੇਖ ਕੇ ਬੜਾ ਬਚਪਨ ਜਿਹਾ ਨਾ ਯਾਦ ਆਉਂਦਾ। ਤੇ ਇੱਕ ਸਾਡੀ ਨਾ ਮੈਂ ਸੰਗਰੂਰ ਤੋਂ ਤੇ ਥੋੜਾ 10-15 ਕਿਲੋਮੀਟਰ ਦੂਰੀ ਤੇ ਹੈਗਾ ਮਸਤਵਾਨਾ ਸਾਹਿਬ ਜੀ ਦਾ ਮੇਲਾ ਭਰਦਾ, ਮੇਰੇ ਨਾ ਨਾਨਾ ਜੀ, ਹਾਂ ਮੇਰੇ ਨਾਨਾ ਜੀ ਪਿੰਡ ਤੇ ਉਹਨਾਂ ਨੇ ਦੁਕਾਨ ਕੀਤੀ ਹੋਈ ਸੀਗੀ ਆਪਣੀ ਨਾ ਚੰਗਾਲ ਪਿੰਡ ਨਾ, ਤੇ ਉਹ ਨਾ ਹਮੇਸ਼ਾ ਉਸ ਮੇਲੇ ਤੇ ਨਾ ਆਪਣੀ ਦੁਕਾਨ ਲਗਾਉਂਦੇ ਹੁੰਦੇ ਸੀਗੇ, ਤੇ ਅਸੀਂ ਕਹਿਣਾ ਬਾਬਾ ਜੀ ਨੇ ਬਾਬੇ ਨੇ ਅੱਜ ਉੱਥੇ ਹੱਟੀ ਲਗਾਉਣਗੇ ਉੱਥੇ ਆਪਣੀ ਨਾ, ਤੇ ਉਹਨਾਂ ਨੇ ਬਣਾਉਣਾ ਪਕੌੜੇ ਵਗੈਰਾ ਜਾਂ ਕੁਛ ਜੋ ਵੀ ਸੀਗਾ, ਤੇ ਉੱਥੇ ਸਾਨੂੰ ਜਾਣ ਦੀ ਬੜੀ ਪਰਮਿਸ਼ਨ ਹੁੰਦੀ ਸੀ, ਕਿਉਂਕਿ ਸਾਡੇ ਘਰ ਦੇ ਹਨਾ ਮੇਰੇ ਨਾਨਾ ਜੀ ਸੀਗੇ, ਉਦੋਂ ਦੀ ਸਾਨੂੰ ਮਨਾ ਕੀਤਾ ਜਾਂਦਾ ਸੀਗਾ। ਤੇ ਉੱਥੇ ਜਿਹੜਾ ਲੰਗਰ ਸੀ ਨਾ ਉਹ ਹਰ 10 ਮਿੰਟ ਦੇ ਮਤਲਬ 5 ਕਦਮ ਤੇ ਲਗਾ ਲਓ ਮੱਕੀ ਦੀ ਰੋਟੀ ਚਾਵਲ ਹਰ ਇੱਕ ਚੀਜ਼ ਇੰਨਾ ਲੰਗਰ ਮਤਲਬ ਭਰਦਾ ਨਾ ਉਹ, ਤੇ ਉੱਥੋਂ ਦੇ ਜਿਹੜੇ ਖਿਡੌਣੇ ਨਾ ਜਿਹੜੇ ਮਿਲਣੇ ਜਿੱਦਾਂ ਤੁਸੀਂ ਕਹਿ ਰਹੇ ਸੀ ਨਾ ਪਰਟੀਕੁਲਰ ਉਹ ਮੇਲਿਆਂ ਤੇ ਹੀ ਮਿਲਦੇ ਆ, ਉਹ ਆਪਾਂ ਨੂੰ ਆਲੇ ਦੁਆਲੇ ਕਿਤੇ ਦਿਖਦੇ ਹੀ ਨਹੀਂ ਸੀ ਦੁਕਾਨਾਂ ਤੇ, ਮਤਲਬ ਉਹ ਚੀਜ਼ਾਂ ਦੀ ਬੜੀ ਤਾਂਘ ਵੀ ਹਾਈ ਉੱਥੇ ਜਾਵਾਂਗੇ ਅਸੀਂ ਦੇਖਾਂਗੇ ਹਨਾ ਇਹ ਚੀਜ਼ਾਂ, ਆ ਤਾਂ ਜਿਹੜੇ ਪੰਗੂੜੇ ਵਗੈਰਾ ਲੱਗਣੇ ਉਹਨਾਂ ਚੀਜ਼ਾਂ ਦੀ ਇੰਨੀ ਜ਼ਿਆਦਾ ਮਤਲਬ ਦੇਖਣਾ। ਅੱਛਾ ਮੈਨੂੰ ਡਰ ਲੱਗਦਾ ਸੀ, ਮੈਂ ਦੇਖ ਕੇ ਬੜਾ ਇੰਜੋਏ ਕਰਦੀ ਸੀ, ਮੈਨੂੰ ਏਦਾਂ ਹੁੰਦਾ ਸੀਗਾ ਕਿ ਜਿਹੜੇ ਜਿਹੜੇ ਲੋਕ ਉੱਪਰ ਘੁੰਮ ਰਹੇ ਆ ਮੈਂ ਦੇਖਦੀ ਰਹਿੰਦੀ ਸੀ, ਹੁਣ ਕਿਹੜੇ ਕਿੰਨੇ ਗਾ ਪਾਇਆ ਹੁਣ ਕਿੰਨੇ ਉਲਟੀ ਕਰ ਦੇਣੀ ਆ, ਮੈਨੂੰ ਦੂਰੋਂ ਹੀ ਡਰਦੀ ਹੁੰਦੀ ਸੀ ਭਾਈ ਕੋਈ ਏਦਾਂ ਦਾ ਨਾ ਮਤਲਬ ਉਹ ਹੋ ਜਾਵੇ, ਤੇ ਇਹ ਚੀਜ਼ਾਂ ਨੂੰ ਮਤਲਬ ਬੜਾ ਇੰਜੋਏ ਕਰਨਾ। ਤੇ ਇੱਕ ਜਿਹੜਾ ਤੁਸੀਂ ਵਰਡਸ ਬੋਲਦੇ ਸੀ ਵੈਸੇ ਤਾਂ ਅਮਰੀਤ ਦੀਦੀ ਦੱਸ ਗਏ ਸਾਰੇ ਨਾ, ਤੇ ਮੈਂ ਨਾ ਜਿਹੜਾ ਵਰਡ ਬੋਲ ਰਹੀ ਸੀ ਨਾ ਘੁੰਨ ਵੱਟਾ ਬਣੀ, ਮੈਂ ਆਪਣੇ ਬ੍ਰਦਰ ਤੇ ਬੜਾ ਯੂਜ ਕਰਦੀ ਸੀ, ਉਹ ਐਕਚੁਲੀ ਸਾਡੇ ਦੋਨਾਂ ਚ ਬੜਾ ਡਿਫਰੈਂਸ ਹੈ, ਮੈਂ ਜ਼ਿਆਦਾ ਬੋਲਦੀ ਹਾਂ ਉਹ ਘੱਟ ਬੋਲਦਾ, ਮੈਂ ਉਹਨੂੰ ਹਮੇਸ਼ਾ ਇਹੀ ਕਹਿਣਾ ਦੇਖੀ ਕਿਵੇਂ ਘੁੰਨ ਵੱਟਾ ਜਾ ਬਣੀ ਵੱਡਾ ਬੋਲ ਕੁਛ ਬਸ ਘੁੰਨ ਵੱਟਾ ਹੀ ਬਣਿਆ ਰਹਿੰਦਾ,
1: ਘੁੰਨ ਵੱਟਾ ਵੀ ਕਹਿੰਦੇ
3: ਘੁੰਨ ਵੱਟਾ ਵੀ ਹਾਂਜੀ ਹਾਂ।
0: ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਆਪਾਂ ਤੇ ਰੇਡੀਓ ਹਾਂਜੀ 1674 AM
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: JBCO Films leke aaye ne action, emotion ate full on entertainment. Punjabi feature film Shera.
7: 5 saal baad mudiyan Shera, te mudiyan vi kede haath ta?
8: Starring Parmeesh Verma.

0: ਰੇਡੀਓ ਹਾਂਜੀ 1674 ਐਮ ਗਾਣਾ ਸਰ ਸਰਬਜੀਤ ਚੀਮਾ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਮੇਲੇ ਦਾ, ਇਸ ਕਰਕੇ ਕਿਉਂਕਿ ਮੇਲੇ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਅਤੇ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਨੇ ਇਸ ਟਾਈਮ, ਅਤੇ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਸ਼ੋਅ ਕਰਨੇ ਨੇ, ਅਤੇ ਤੁਹਾਡੇ ਸ਼ਹਿਰ ਦੇ ਵਿੱਚ ਤੁਸੀਂ ਜਾ ਕੇ ਅਤੇ ਇਹਨਾਂ ਦਾ ਸ਼ੋਅ ਵੇਖ ਸਕਦੇ ਹੋ। ਕਦੋਂ ਅਤੇ ਕਿੱਦਾਂ ਇਹ ਸਮਾਚਾਰ ਤੁਹਾਡੇ ਨਾਲ ਆਪਾਂ ਨਾਲ ਦੀ ਨਾਲ ਸਾਂਝੇ ਕਰਦੇ ਰਹਾਂਗੇ, ਜਾਂ ਫਿਰ ਤੁਸੀਂ ਸਾਡੀ ਵੈਬਸਾਈਟ, ਸਾਡੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਜਾ ਕੇ, ਜਾਂ ਫਿਰ ਇਹਨਾਂ ਦੇ ਪੇਜ ਦੇ ਉੱਤੇ ਜਾ ਕੇ ਤੁਸੀਂ ਲਗਾਤਾਰ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਅਤੇ ਹੋਰ ਵਧੇਰੇ ਗੱਲਾਂ ਬਾਤਾਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ, ਗਾਣਿਆਂ ਦੇ ਨਾਲ, ਲੇਖਣੀ ਦੇ ਨਾਲ ਸੰਬੰਧਿਤ, ਉਹਨਾਂ ਦੀ ਜ਼ਿੰਦਗੀ ਦੇ ਉੱਤੇ ਕੁਛ ਗੱਲਾਂ ਬਾਤਾਂ ਸਾਡੀ ਪੋਡਕਾਸਟ ਦੇ ਵਿੱਚ ਵੀ ਤੁਸੀਂ ਜਾ ਕੇ ਸੁਣ ਸਕਦੇ ਹੋ ਸਾਡੇ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਦੇ ਉੱਤੇ। ਸੋ ਪ੍ਰੋਗਰਾਮ ਨੂੰ ਅੱਗੇ ਤੋਰਦੇ, ਮੇਰੇ ਨਾਲ ਨੇ ਹਰਮੀਤ ਧੂਰ।
1: ਹਾਂਜੀ ਹਾਂਜੀ ਹਾਂਜੀ, ਮੇਲੇ ਦੀ ਭਾਜੀ ਇੱਕ ਹੋਰ ਵੀ ਖਾਸੀਅਤ ਹੁੰਦੀ ਸੀ, ਜਦੋਂ ਆਪਾਂ ਕਣਕਾਂ ਕੁਣਕਾਂ ਵੱਢ ਕੇ ਉਦੋਂ ਮੇਲੇ ਲੱਗਦੇ ਹੁੰਦੇ ਸੀ, ਇੱਕ ਆਪਣੀ ਬੋਲੀ ਹੁੰਦੀ ਸੀ ਤੂੜੀ ਤੰਦ
0: ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸਾਹਾਂ ਦਾ
1: ਹਿਸਾਬ, ਸਾਹਾਂ ਦਾ ਹਿਸਾਬ ਕੱਢ ਕੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਉਦੋਂ ਉਹਦਾ ਇਹ ਚਾਹ ਹੁੰਦਾ ਸੀ ਨਾ ਵੀ ਕਿਉਂਕਿ ਵੇਚੇ ਵੱਟਿਆ ਦੇ ਪੈਸੇ ਆਏ ਨੇ,

0: ਵੇਲ ਵੀ ਆ ਤੇ ਹੁਣ ਪੈਸੇ ਲੈ ਕੇ ਮੇਲੇ ਜਾਣਾ, ਕਿਉਂਕਿ ਉਦੋਂ ਟਾਵੇਂ ਟਾਵੇਂ ਮੇਲੇ ਲੱਗਦੇ ਸੀ ਤੇ ਚੀਜ਼ਾਂ ਜਿਹੜੀਆਂ ਮੇਲਿਆਂ ਚ ਹੀ ਬਾਏ ਕੀਤੀ ਜਾਂਦੀਆਂ ਸੀਗੀਆਂ,
1: ਜਚਾਉਣਾ ਵੀ ਆ।
0: ਹਾਂ ਤੇ ਇਸ ਬੋਲੀ ਤੋਂ ਤਾਂ ਬਥੇਰਾ ਭੰਗੜਾ ਪੈਂਦਾ ਰਹਿਣਾ।
1: ਹੁਣ ਆਪਾਂ ਜਚਾਉਂਦੇ ਹਾਂ ਜਾ ਕੇ ਪ੍ਰੋਗਰਾਮਾਂ ਚ, ਮੈਚਾਂ ਚ,
0: ਮੈਚਾਂ
1: ਆਡੀਟੋਰੀਅਮ ਦੇ ਵਿੱਚ, ਸਟੇਡੀਅਮ ਦੇ ਵਿੱਚ।
0: ਹਾਂ ਤੇ ਕਿੱਥੇ ਮੇਰੀ ਗੱਡੀ ਪਾਰਕ ਖਲੋਤੀ, ਮੇਰੀ ਗੱਡੀ ਨੂੰ ਸਪੈਸ਼ਲ ਵੇਖਿਆ ਜਾਵੇ ਵੀ ਮੇਰੇ ਕੋਲ ਟੌਪ ਦੀ ਗੱਡੀ ਹੈ।
1: ਹਾਂ ਉਦੋਂ ਕੋਈ ਰੇੜਾ ਹੋਊਗਾ, ਚਲੋ ਕਿਸੇ ਕੋਲ ਘੋੜਾ ਹੋਊਗਾ, ਥੋੜੀ ਹੋਊਗੀ।
0: ਉਦੋਂ ਤੁਸੀਂ ਰੇੜਾ ਵੀ ਵਧੀਆ ਵਿਖਾਉਂਦੇ ਸੀ, ਤੁਹਾਡੇ ਕੋਲ ਕਿਹੜਾ ਵਧੀਆ ਨਸਲ ਦਾ ਬਲਦ ਆ ਤੇ ਟਰੈਕਟਰ ਆ, ਉਹ ਬੰਦੇ ਲੈ ਕੇ ਆਉਂਦੇ ਸੀ ਵਿਖਾਣ ਵਾਸਤੇ ਵੀ ਸਾਡੇ
1: ਕੋਲ ਵੀ। ਇੱਕ ਸਮੇਂ ਕਹਿੰਦੇ ਵੀ ਬੜੇ ਟੌਰ ਨਾਲ ਲੈ ਕੇ ਜਾਂਦੇ,
0: ਚਾਦਰੇ ਤੇ ਮੋਰਨੀ ਪਾਈ ਵੀ ਬੜੀ ਸੋਹਣੀ ਵਿਖਾਉਂਦੇ ਸੀ ਵੀ ਯੈਸ ਵੀ ਸੋਹਣੇ ਕੱਪੜੇ ਪਾਇਆ ਤੇ ਮੇਰੇ ਚਾਦਰ ਮੇਰਾ ਕੱਪੜਾ ਕਿੱਡਾ ਸੋਹਣਾ। ਪੱਗਾਂ ਸੋਹਣੀਆਂ ਬਣ ਕੇ ਆਉਂਦੇ, ਤੁਰਲੇ ਵਾਲੀ ਪੱਗਾਂ ਬਣ ਕੇ ਆਉਂਦੇ ਸੀ
1: ਸੋਹਣੀਆਂ ਸੋਹਣੀਆਂ ਇੱਕ ਮੇਲਿਆਂ 'ਚ ਟੈਟੂ ਵੀ ਬਣਾ ਕੇ ਦਿੰਦੇ ਹੁੰਦੇ ਸੀ ਨਾ, ਉਹ ਕਈ ਵਾਰ ਗਲਤ ਬਣ ਜਾਂਦਾ ਫਿਰ ਪੋਕਟ ਵਿਚਾਰੇ ਇੱਡੇ ਪ੍ਰੈਕਟਿਸ ਵਾਲੇ ਹੁੰਦੇ।
0: ਉਦੋਂ ਤਾਂ ਮੰਨਦੇ ਰਹੇ ਸੀ ਮੋਰਨੀ, ਸਾਡੇ ਕਜ਼ਨ ਦੇ ਬਣਿਆ ਸ਼ੇਰ, ਉਹਨੇ ਬਣਵਾਇਆ ਮੋਢੇ ਦੇ ਉੱਤੇ, ਪਰ ਸ਼ੇਰ ਲੱਗਦਾ ਹੀ ਨਹੀਂ। ਅੱਜ ਦੇ ਟਾਈਮ ਨਾਲ ਡੈਡੀ ਦੀ ਵੇਖਿਆ ਜਾਏ ਤਾਂ ਕਿੰਨਾ ਜ਼ਮੀਨ ਸਮਾਨ ਦਾ ਫਰਕ ਹੈ ਭਾਜੀ।
1: ਨਹੀਂ ਉਹ ਫਿਕਸ ਹੀ ਹੁੰਦਾ ਸੀ ਨਾ, ਜਾਂ ਮੋਰਨੀ ਜਾਂ ਸ਼ੇਰ, ਇੱਦਾਂ ਦਾ ਕੁਛ
0: ਉਹਨੇ ਤਾਂ ਫਿਕਸ ਬਣਾਈ ਜਾਣਾ,
1: ਫਲਾਣੇ ਨੇ ਪੱਟ ਤੇ ਮੋਰਨੀ ਪਵਾਈ ਆ।
0: ਮਤਲਬ ਉਦੋਂ ਕੋਈ ਹੈਲਥ ਸੇਫਟੀ ਰੀਜ਼ਨ ਵੀ ਕੋਈ ਚੀਜ਼ ਨਹੀਂ ਸੀ ਨਾ, ਇੱਕੋ ਉਹਦੀ ਮਸ਼ੀਨ ਹੁੰਦੀ ਸੀ, ਉਹਦੇ ਨਾਲ ਹੀ ਜਿਹੜਾ ਵੀ ਆਇਆ ਕਿ ਉਹਨੇ ਕਾਲੀ ਸ਼ਾਹੀ ਨਾਲ ਬਣਾਈ ਜਾਣਾ ਤਾਂ ਜਿਵੇਂ ਬਣਾਈ ਆ ਬਸ।
1: ਮਸ਼ੀਨ ਵੀ ਇੱਦਾਂ ਦੀ ਸੀ ਜਿੱਦਾਂ ਪੱਥਰ ਤੇ ਲਿਖਣ ਵਾਲੀ ਹੁੰਦੀ,
0: ਪੱਥਰ ਜਿਹੜੀ ਭਾਂਡੇ ਵਿੱਚ ਨਾ ਲਿਖੀ ਦਿੰਦਾ,
1: ਮੈਨੂੰ ਲੱਗਦਾ ਉਹ ਹੀ ਵਰਤ ਲੈਂਦੇ ਇੱਧਰ ਵੀ
0: ਹੈ। ਉਦੋਂ ਪਹਿਲਾਂ ਪਿੰਡ ਪਿੰਡ ਕਲੀ ਕਰਨ ਆਉਂਦੇ ਹੁੰਦੇ ਸੀ ਭਾਂਡੇ ਕਲੀਆਂ ਵਾਲੇ, ਉਦੋਂ ਸਪੈਸ਼ਲ ਉੱਥੇ ਲਾ ਲੈਣਾ ਵੀ ਆਪਣੇ ਲੋਕਾਂ ਦਾ ਵੀ ਉੱਥੇ ਆਹ ਵੀ ਆਇਆ ਹੋਊਗਾ, ਉੱਥੇ ਆਹ ਵੀ ਆਇਆ, ਆਹ ਵੀ ਲੈ ਚਲੋ, ਆਹ ਵੀ ਕਰਕੇ ਆਵਾਂਗੇ, ਆਹ ਵੀ ਦੇ ਕੇ ਆਵਾਂਗੇ,
1: ਆਹ ਵੀ ਕਰਵਾ ਲਿਆਵਾਂਗੇ,
0: ਇਹ ਵੀ ਕਰਵਾ ਲਿਆਵਾਂਗੇ ਨਾਲ ਨਾਲ ਕਾਲੀ। ਪਹਿਲਾਂ ਤਾਂ ਭਾਂਡੇ ਆਪਣੇ ਕੱਚੇ ਹੁੰਦੇ ਸੀ ਨਾ, ਜਦੋਂ ਨਵੇਂ ਭਾਂਡੇ ਸਟੀਲ ਦੇ ਪਿੱਤਲ ਦੇ ਜਦੋਂ ਵਧੀਆ ਲੋਕੀ ਲੈਣ ਲੱਗ ਗਏ ਉਦੋਂ ਮਹਿੰਗੇ ਮਿਲਦੇ ਸੀ ਕਈ ਵਾਰੀ, ਤੇ ਫਿਰ ਉਦੋਂ ਨਾਲ ਖਾਣਾ ਵੀ ਇੱਕ ਬੜੀ ਵਧੀਆ ਉਹਨੂੰ ਲੱਗਦਾ ਸੀ, ਨਾਲ ਖਾ ਕੇ ਲਿਆਂਦਾ ਵੀ ਫਲਾਣੇ ਸਿੰਘ ਦਾ ਨਾਂ ਲਿਖਿਆ ਵੀ ਸਾਡੇ ਬਾਪੂ ਦਾ ਨਾਂ ਲਿਖਿਆ ਉਹਦੇ ਤੇ।
1: ਵੱਡੀ ਗੱਲ ਹੁੰਦੀ ਸੀ ਵੀ ਹੁਣ ਸਾਡਾ ਗੁਆਚੂ ਨੀ,
0: ਗੁੰਮ ਨੀ ਹੋਇਆ ਹੋਣਾ,
1: ਅਗਲੇ ਉਹਦੇ ਅਗਲੇ ਸਣੇ ਨਾਂ ਲਿਖੇ ਦੇ ਵੀ ਚੱਕ ਕਾਚੂ ਕਰ ਦਿੰਦੇ। ਅੱਛਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੂਲਵਰਥ ਤੇ ਵੀ ਚੱਲ ਰਹੀ ਹੈ ਇੱਕ ਖਬਰ, ਅਸਲ 'ਚ ਦੋ ਚੱਲ ਰਹੀਆਂ, ਕੋਲਜ ਵੂਲਵਰਥ ਦੀ ਅਤੇ ਇੱਕ ਇਕੱਲੇ ਵੂਲਵਰਥ ਦੀ। ਇੱਕ ਤਾਂ ਕਹਿੰਦੇ ਨੇ ਵੀ ਇਹਨਾਂ ਦੇ ਸਲਾਦ ਦੇ ਵਿੱਚੋਂ ਡੱਡੂ ਨਿਕਲਿਆ, ਇਹ ਖਬਰ ਚਰਚਾ ਦੇ ਵਿੱਚ ਚੱਲ ਰਹੀ ਹੈ। ਡੱਡੂ ਨਿਕਲਿਆ ਤੇ ਉਹ ਮੈਨੂੰ ਨਾ ਆਪਣੀ ਚੇਤੇ ਆ ਜਾਂਦੀ, ਜਿਹੜੀ ਮੈਂ ਵੀ ਇੱਕ ਵਾਰੀ ਦਹੀਂ ਲੈ ਕੇ ਗਿਆ ਇਹਨਾਂ ਕੋਲ ਤੇ ਉਹ ਉਹਦਾ ਡੱਡੂ ਨਿਕਲਿਆ ਤੇ ਉਹ ਕਹਿੰਦੇ ਵੀ ਹਾਂ ਜੇ ਉਹ ਗਾਹਕ ਚਾਹੇ ਤੇ ਸਾਡੇ ਕੋਲ ਆ ਕੇ ਰੀਫੰਡ ਲੈ ਸਕਦਾ।
0: ਅੱਗੋ ਕਹਿੰਦੇ ਭਾਈ ਸਾਹਿਬ ਪੈਸੇ ਤਾਂ ਅਸੀਂ ਉਹਦੇ ਹੀ ਲਏ ਆ ਲੈਟਰਸ ਦੇ, ਡੱਡੂ ਤੋਂ ਤਾਂ ਲਏ ਨੀ।
1: ਉਹਨੇ ਉਹ ਕਹਿੰਦੇ ਕੁਦਰਤੀ ਖੇਤੀ ਹੈ, ਵੇਖੋ ਉਹਨੇ ਵੂਲਵਰਥ ਵਾਲਿਆਂ ਨੇ ਸਪਸ਼ਟੀਕਰਨ ਦਿੱਤਾ, ਉਹ ਕਹਿੰਦੇ ਵੇਖੋ ਕੁਦਰਤੀ ਖੇਤੀ ਹੈ, ਸਬਜ਼ੀਆਂ ਸਲਾਦ ਜਦੋਂ ਆਪਾਂ ਖੇਤਾਂ ਚੋਂ ਸਿੱਧੇ ਲਿਆਉਂਦੇ ਹਾਂ ਤੇ ਉਹ ਧੋਂਦਿਆਂ ਧਾਂਦਿਆਂ ਕਈ ਵਾਰ ਕੋਈ ਬਰੀਕੀ ਦੇ ਵਿੱਚ ਕੋਈ ਮਸ਼ੀਨਾਂ ਦੇ ਨਾਲ ਪੈਕਿੰਗ ਕਰਦੇ ਆ, ਹਾਂ ਤੇ ਉਹ ਡੱਡੂ ਕਿਤੇ ਵਿੱਚ ਰਹਿ ਵੀ ਗਿਆ ਤੇ ਉਹਦੇ 'ਚ ਕੀ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਤੇ ਜੇ ਉਹ ਚਾਹੁੰਦਾ ਵਾ ਗਾਹਕ ਤੇ ਉਹ ਆ ਕੇ ਆਪਣੇ ਪੈਸੇ ਲੈ ਜਾਓ,
0: ਜਿਹੜਾ ਖਾਂਦਾ ਉਦੋਂ ਤਾਂ ਮਜ਼ੇ ਲੱਗ ਗਏ, ਲੈ ਅਲਾ ਇਹ ਤਾਂ ਬੈਠੇ ਨਾਲ ਮਿਲ ਗਿਆ।
1: ਡਿਪੈਂਡ ਕਰਦਾ ਨਾ ਹੁਣ ਕਿਹੜਾ
0: ਲਿਆ ਕਿੰਨੇ
1: ਡੱਡੂ ਵਾਲੇ ਨੂੰ ਆ ਜਾਂ ਕਿਹਨੂੰ ਮਿਲਿਆ,
0: ਐਕਸਚੇਂਜ ਕਰ ਲਓ ਭਾਈ ਤੁਸੀਂ ਵੇਖ ਲੈ ਜਾਓ, ਮੈਨੂੰ ਆਪਣੀ ਦੇ ਦਿਓ।
1: ਪਰ ਉਹ ਮਤਲਬ ਆ ਮੈਂ ਕਮੈਂਟ ਵੇਖਣ ਡਿਆ ਵਾਂ, ਉਹ ਬੈਸਟ ਆ ਸਾਰਿਆਂ ਦਾ। ਉਹ ਇੱਕ ਜਣੇ ਨੇ ਬੜਾ ਵਧੀਆ ਲਿਖਿਆ, ਕਹਿੰਦਾ ਵੀ ਵੀਰ ਜਿੰਦਾ ਡੱਡੂ ਨਿਕਲਿਆ ਤੈਨੂੰ ਖੁਸ਼ ਹੋਣਾ ਚਾਹੀਦਾ, ਇਹ ਤਾਂ ਮਤਲਬ ਤੈਨੂੰ ਫਰੈਸ਼ ਸਾਲਿਡ ਮਿਲਿਆ। ਅੱਛਾ ਟਿਕਟੋਕ ਇਹੋ ਜਿਹੇ ਕੰਮਾਂ ਦੇ ਲਈ ਬਹੁਤ ਵਧੀਆ ਨਾ, ਟਿਕਟੋਕ ਤੇ ਪੂਰੀ ਗੇਮਾਂ ਗੇਮੀ ਹੁੰਦੀ ਆ ਪੂਰਾ। ਚਲੋ ਖੈਰ ਇਹ ਆ ਕਿ ਜਦੋਂ ਆਪਾਂ ਕੋਈ ਵੀ ਸਲਾਦ ਲਿਆਉਂਦੇ ਹਾਂ ਨਾ ਤੇ ਭਾਵੇਂ ਉਹ ਚੰਗਾ ਵੀ ਹੋਵੇ, ਸਾਫ਼ ਵੀ ਹੋਵੇ, ਫਰੈਸ਼ ਵੀ ਹੋਵੇ ਤੇ ਇਹ ਨਾ ਪੈਕਟਾਂ ਦੇ ਥੱਲੇ ਲਿਖਿਆ ਵੀ ਹੁੰਦਾ ਤੇ ਸੁਝਾਇਆ ਵੀ ਜਾਂਦਾ, ਜਦੋਂ ਆਪਾਂ ਰੈਸਟੋਰੈਂਟਾਂ 'ਚ ਵੀ ਕੰਮ ਕਰਦੇ ਹਾਂ ਤਾਂ ਉੱਥੇ ਵੀ ਇਹ ਚੀਜ਼ ਪੱਕੀ ਹੁੰਦੀ ਸੀ ਵੀ ਕਿਸੇ ਵੇਲੇ ਨਾ ਵੀ ਕੁਛ ਡੱਡੂ ਨਿਕਲੇ ਤੇ ਰੇਤ ਰੂਤ ਜੀ ਨਿਕਲ ਆਉਂਦੀ ਆ। ਸੋ ਉਹਦੇ 'ਚ ਇੱਕ ਪੱਕਾ ਹੀ ਹੁੰਦਾ ਵਾ ਵੀ ਤੁਸੀਂ ਭਾਵੇਂ ਬਾਜ਼ਾਰੋਂ ਹੀ ਲਿਆਂਦਾ, ਪਹਿਲਾਂ ਆਪਣੇ ਸਾਫ਼ ਪਾਣੀ 'ਚ ਠੰਡੇ ਪਾਣੀ 'ਚ ਉਹਨੂੰ ਚੰਗੀ ਤਰ੍ਹਾਂ ਧੋ ਤੇ ਫਿਰ ਉਹਨੂੰ ਵਰਤੋ,
0: ਫਿਰ ਵਰਤ ਲਓ
1: ਤੇ ਜੇ ਤੁਸੀਂ ਸਿੱਧਾ ਹੀ ਤੁਸੀਂ ਖਾਣਾ ਵਾ ਤੇ ਫਿਰ ਉਹਦੇ 'ਚ ਹੋ ਸਕਦਾ ਅਗਲੇ ਨੇ ਕਿਤੇ ਗੰਦੇ ਪਾਣੀ 'ਚ ਵੀ ਧੋਤਾ
0: ਹੋਵੇ। ਉਹ ਚੀਜ਼ ਚੇਤੇ ਆ ਗਈ, ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਸੀ ਇੱਕ ਵਾਰੀ, ਉਹ ਇੱਕ ਵਾਰੀ ਸ਼ਾਮ ਨੂੰ ਬੰਦਾ ਘਰੇ ਆ, ਉਹਨੂੰ ਬੜੀ ਭੁੱਖ ਲੱਗੀ ਤੇ ਉਹ ਖਾਣ ਨੂੰ ਕੁਛ ਨਹੀਂ ਪਿਆ, ਅਮਰੂਦ ਪਿਆ ਸੀ ਤੇ ਉਹਨੇ ਅਮਰੂਦ ਕੱਟਿਆ ਤੇ ਕੀੜਾ ਨਿਕਲ ਆਇਆ, ਉਹਨੇ ਸਾਈਡ 'ਤੇ ਰੱਖਤਾ, ਦੂਜਾ ਕੱਟਿਆ ਦੂਜੇ 'ਚ ਵੀ ਕੀੜਾ, ਤੀਜਾ ਕੱਟਿਆ ਤੀਜੇ 'ਚ ਵੀ ਕੀੜਾ, ਬੜੀ ਭੁੱਖ ਲੱਗੀ, ਚੌਥਾ ਅਮਰੂਦ ਲਾਈਟ ਬੰਦ ਕਰਕੇ ਖਾ ਗਿਆ।
1: ਦਵਾ ਦਿਮਾਗ ਖਰਾਬ ਐ ਪਰ ਇਹ ਵੀ ਹੁਣ ਹੀ ਚੋਚਲੇ ਬਣੇ ਆ ਵੀ ਚੋਂ ਕੀੜਾ ਨਿਕਲਾਇਆ ਹੁਣ ਆਪਾਂ ਨੂੰ ਯਾਦ ਹੀ ਹੋਊਗਾ ਅਸੀਂ ਜਦੋਂ ਪਿੰਡਾਂ ਚ ਹੁਣ ਅਮਰੂਦ ਸੀ ਤੇ ਆਮ ਹੀ ਕਾਣੇ ਪੈ ਜਾਂਦੇ ਉਹਨਾਂ ਕੇ ਸਲਾਹ ਕੇ ਮੂੰਹ ਨਾ ਹੀ ਲਾ ਕੇ ਸੁੱਟ ਦੀਦਾ ਹੁਣ ਹੀ ਜ਼ਿਆਦਾ ਆਪਾਂ ਲੱਗੇ ਕਰਨ ਸਬਜ਼ੀਆਂ ਸੁਬਜ਼ੀਆਂ ਜਿਹ ਚ ਵੀ ਕੋਈ ਮੰਨ ਲਓ ਪੈ ਜਾਣੇ ਉਹ ਕੱਟ ਕੇ ਲਾ ਕੇ ਸਾਈਡ ਤੇ
0: ਈਵਨ ਮਟਰ ਕੱਢਦੇ ਨਿਕਲਿਆ ਹੁੰਦੇ ਸੀਗੇ ਸੁੰਡੀਆਂ ਜਿਹੜੀਆਂ ਐਂ ਕਰਕੇ ਤੁਰਦੀ ਸੀ ਕੱਟੀ ਪਹਿਲਾਂ ਯੂ ਬਣ ਜਾਂਦਾ ਫਿਰ ਸੀ ਫਿਰ ਲੰਮੀ ਲੈਣ ਬਣ ਜਾਂਦੀ
1: ਯੂ ਸੀ ਬੜੀ ਪੜ੍ਹੀ ਲਿਖੀ ਜੀ ਸੁੰਡੀ ਮਟਰਾਂ ਚੋਂ ਨਿਕਲ ਗਈ
0: ਉਹਨੂੰ ਸਾਈਡ ਤੇ ਕਰਕੇ ਸੁੱਟਦੇ ਚੱਲ ਨਿਕਲ ਗਈ ਨੋਰਮਲ ਹੁੰਦੀ ਇਹ ਚੀਜ਼
1: ਚਲੋ ਆਪਾਂ ਕਾਲਰ ਲੈ ਲਈਏ ਤੇ ਫਿਰ ਆਪਾਂ ਆਪਣੇ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵੀ ਵਧੀਆ ਆਪਾਂ ਮੇਲੇ ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਗੱਲਾਂ ਬਾਤਾਂ ਵਿੱਚ ਵੂਲਵਰਥ ਦੀਆਂ ਆ ਗਈਆਂ ਗੱਲਾਂ ਬਾਤਾਂ ਵਿੱਚ ਐਲਨ ਮਸਕ ਦੀਆਂ ਆ ਗਈਆਂ ਤੇ ਸੱਤ ਸ਼ਬਦ ਸਾਡੇ ਨਾਲ ਦੇ ਨਾਲ ਚੱਲ ਰਹੇ ਨੇ ਉਹ ਵੇਖਦੇ ਹਾਂ ਤੁਸੀਂ ਕਾਹਤੇ ਕਰਨੀ ਗੱਲ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਤੇ ਬਾਕੀ ਤਾਂ ਅੱਗੇ ਬੇਨਤੀ ਆ ਵੀ ਤੁਸੀਂ ਸਾਡੇ ਨਾਲ ਦੋ ਕਾਲਰ ਨੇ ਇੱਕ ਆਪਣਾ ਪਲੀਜ਼ ਤੁਸੀਂ ਮਿਊਟ ਦੇ ਉੱਤੇ ਕਰ ਲਓ ਭੈਣ ਜੀ ਤੁਸੀਂ ਆਉਂਦੇ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ
2: ਸਤੰਬਰ ਗੁਰਦੁਆਰਾ ਤੇ ਓਹਦੇ ਉੱਥੇ ਹਰ ਸਾਲ ਮੇਲਾ ਲੱਗਦਾ ਤੇ ਉਥੋਂ ਜਿਦਾਂ ਉਹ ਮੇਲੇ ਤੇ ਉਹ ਪੁਰਾਣੇ ਟਾਈਮ ਦੇ ਜਿਹੜੇ ਆਪਾਂ ਨੂੰ ਜਿੰਨਾ ਕੁ ਮੈਨੂੰ ਯਾਦ ਆ ਉਦੋਂ ਜਿਦਾਂ ਸਾਡੇ ਪ੍ਰਾਹੁਣੇ ਬੜੇ ਆਉਂਦੇ ਹੁੰਦੇ ਸੀ ਮੇਲੇ ਤੇ ਤੇ ਉਹ ਉਦੋਂ ਸਾਡੇ ਘਰ ਵਿੱਚ ਇੱਕ ਅਲੱਗ ਜੀ ਉਹ ਰੌਣਕ ਹੋ ਜਾਂਦੀ ਹੁੰਦੀ ਸੀਗੀ ਕਿ ਇੰਨੇ ਪ੍ਰਾਹੁਣਿਆਂ ਨੇ ਆਉਣਾ ਤੁਹਾਡੇ ਘਰਾਂ ਚ ਤੇ ਉਹ ਪਹਿਲਾਂ ਹੀ ਮੇਲੇ ਦਾ ਮਾਹੌਲ ਜਿਹਾ ਘਰ ਚ ਹੀ ਹੋ ਜਾਂਦਾ ਹੁੰਦਾ ਸੀ ਸਫਾਈਆਂ ਕਰਨੀਆਂ ਮੇਲਾ ਆ ਗਿਆ ਵੀ ਸਾਰੇ ਉੱਤੋਂ ਵੱਡੇ ਵੱਡੇ ਮੰਮੀ ਉਹਨਾਂ ਦੇ ਜਿਹੜੇ ਭਾਂਡੇ ਹੁੰਦੇ ਹੁੰਦੇ ਸੀ ਜਿਹੜੇ ਪਿੱਤਲ ਪੁੱਤਲ ਦੇ ਨਾ ਉਹ ਲਾ ਲਾ ਕੇ ਤੋਂ ਸਾਰੇ ਧੋਣੇ ਸਾਰਾ ਕੁਛ ਕਰਨਾ ਕਿ ਪ੍ਰਾਹੁਣਿਆਂ ਨੇ ਆਉਣਾ ਤੇ ਇੱਕ ਹੋਰ ਸੀਗਾ ਹੁੰਦਾ ਹੁੰਦਾ ਸੀਗਾ ਕਿ ਜਿੰਨੇ ਵੀ ਆਉਂਦੇ ਹੁੰਦੇ ਸੀਗੇ ਉਹ ਮੇਲਿਆਂ ਦੇ ਵਿੱਚ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਜਿਹੜੇ ਆ ਕਬੱਡੀ ਵਗੈਰਾ ਖੇਡਦੇ ਆ ਦੂਰੋਂ ਦੂਰੋਂ ਲੋਕੀ ਆਉਂਦੇ ਹੁੰਦੇ ਸੀ ਉਹ ਸਾਡੇ ਘਰ ਦੇ ਵਿੱਚ ਇਵੇਂ ਸੀਗਾ ਕਿ ਉਹ ਜਿੱਦਾਂ ਮਤਲਬ ਕਿ ਬਿਲਕੁਲ ਸਾਨੂੰ ਵੱਡੇ ਗੇਟ ਵਾਲੇ ਕਹਿੰਦੇ ਵੈਸੇ ਉਹ ਤਾਂ ਉਹਨਾਂ ਨੇ ਸਾਡੇ ਏਦਾਂ ਹੁੰਦਾ ਕਿ ਉਹ ਸਾਰੇ ਆ ਕੇ ਸਾਡੇ ਘਰੇ ਰਹਿੰਦੇ ਹੁੰਦੇ ਸੀ ਹੈ ਸਾਰੇ ਅਨਨੋਨ ਸੀਗੇ ਪਰ ਉਹਨਾਂ ਨੇ ਜਿੱਦਾਂ ਮਤਲਬ ਕਿ ਰਾਤ ਨੂੰ ਸੌਂਦੇ ਸਾਡੇ ਘਰ ਹੀ ਹੁੰਦੇ ਹੁੰਦੇ ਸੀ ਜਿੰਨੇ ਵੀ ਸਾਰਿਆਂ ਨੇ ਆਉਣਾ ਦੂਰੋਂ ਦੂਰੋਂ
0: ਬਾਹਰ ਤੁਹਾਡੀ ਬੈਠਕ ਜੀ ਬਣੀ ਹੋਣੀ ਜਾਂ ਉਹਦੇ ਚ ਸਵਾਦ
2: ਹਾਂਜੀ ਇੱਥੇ ਹਾਂਜੀ ਹਾਂਜੀ ਉਹ ਕਿੰਨੇ ਮੰਜੇ ਮਤਲਬ ਕਿ ਏਦਾਂ ਹੀ ਲਾਈਨ ਸੇਰ ਹੀ ਲਾ ਦੇਣੇ ਤੇ ਉਹ ਉਹਨਾਂ ਨੇ ਸਾਰਿਆਂ ਨੇ ਆ ਕੇ ਉੱਥੇ ਸੌਂ ਕੇ ਜਿੱਦਾਂ ਦੋ ਤਿੰਨ ਦਿਨ ਇੱਕ ਦੋ ਦਿਨ ਪਹਿਲਾਂ ਆ ਜਾਣਾ ਫਿਰ ਵੀ ਉਹਨਾਂ ਨੇ ਇੱਕ ਦੋ ਦਿਨ ਬਾਅਦ ਚ ਰਹਿਣਾ ਤੇ ਕੋਈ ਜਾਣ ਪਛਾਣ ਦੇ ਨੀ ਹੁੰਦੇ ਸੀ ਪਰ ਏਦਾਂ ਹੀ ਮਤਲਬ ਰੈਂਡਮ ਲੋਕੀ ਸਾਡੇ ਆ ਕੇ ਏਦਾਂ ਰਹਿੰਦੇ ਹੁੰਦੇ ਸੀਗੇ ਤੇ ਫਿਰ ਉਹ ਇਹ ਹੁੰਦਾ ਸੀ ਇੱਕ ਸਭ ਤੋਂ ਵਧੀਆ ਮੇਲੇ ਦੀ ਇਹ ਰੌਣਕ ਹੁੰਦੀ ਹੁੰਦੀ ਸੀਗੀ ਕਿ ਤੁਹਾਨੂੰ ਜਦੋਂ ਪ੍ਰਾਹੁਣੇ ਵੀ ਆਏ ਤੁਸੀਂ ਤੁਹਾਨੂੰ ਸਾਰਿਆਂ ਨੇ ਪੈਸੇ ਦੇਣੇ ਮੇਲੇ ਤੇ ਫੈਸ਼ਨ ਵਾਸਤੇ ਤੇ ਉਦੋਂ ਪੰਜ ਪੰਜ ਰੁਪਏ ਵੀ ਬੜੀ ਵੱਡੀ ਚੀਜ਼ ਹੁੰਦੀ ਸੀ ਉਹਨਾਂ ਨੇ ਪੰਜ ਪੰਜ ਵੀ ਦੇਣੇ ਦਸ ਦਸ ਰੁਪਏ ਦੇਣੇ ਤੇ ਸਪੈਸ਼ਲੀ ਕੋਈ ਗੱਲ ਮਤਲਬ ਉਹਨਾਂ ਨੇ ਹਮੇਸ਼ਾ ਮੇਲੇ ਤੇ ਲੈ ਕੇ ਜਾਣਾ ਤੇ ਉੱਥੋਂ ਚੂੜੀਆਂ ਚੜਾ ਲਈ ਹਨਾ ਇਹੀ ਜਦੋਂ ਉਹਨਾਂ ਨੇ ਪੈਸੇ ਦੇਣੇ ਤੇ ਇਹੀ ਇੱਕੋ ਚੀਜ਼ ਕਹਿਣੀ ਨਾ ਤੂੰ ਉੱਥੋਂ ਚੂੜੀਆਂ ਚੜਾ ਲਈ ਤੇ ਫਿਰ ਉਹ ਉੱਥੇ ਜਾਣਾ ਫਿਰ ਇੱਕ ਮੇਲਿਆਂ ਦੇ ਵਿੱਚ ਮਤਲਬ ਕਿ ਏਦਾਂ ਉਹ ਚੀਜ਼ਾਂ ਹੁਣ ਨਹੀਂ ਰਹੀਆਂ ਹੈਗੀਆਂ ਫਿਰ ਜਦੋਂ ਵਾਪਸੀ ਕਰਨੀ ਮੇਲੇ ਤੋਂ ਉਦੋਂ ਉੱਥੋਂ ਇਹ ਵਾਲੀਆਂ ਚੀਜ਼ਾਂ ਜ਼ਰੂਰ ਲੈ ਕੇ ਆਉਣੀਆਂ ਜਲੇਬੀਆਂ ਵਗੈਰਾ ਹਨਾ ਘਰੇ ਫਿਰ ਜ਼ਰੂਰ ਮੇਲਿਆਂ ਦੇ ਵਿੱਚ ਉੱਥੇ ਸਭ ਕੁਛ ਲੰਗਰ ਚ ਮਿਲਦਾ ਹੁੰਦਾ ਸੀਗਾ ਪਰ ਉਹ ਫਿਰ ਵੀ ਉੱਥੋਂ ਚੀਜ਼ ਉਹ ਵਾਪਸ ਲੈ ਕੇ ਆਉਣੀ ਆ ਕਿ ਘਰੋਂ ਹੀ ਪਹਿਲਾਂ ਸੋਚ ਵਿਚਾਰ ਕਰਕੇ ਜਾਣਾ ਸਾਰਿਆਂ ਨੇ ਮੈਂ ਚੱਲੀ ਮੰਮੀ ਨੇ ਜਾਣਾ ਤੁਸੀਂ ਮੈਂ ਅੱਜ ਇਹ ਲੈ ਕੇ ਆਊਂਗੀ ਤੁਸੀਂ ਉੱਥੇ ਖਿੰਡ ਗਿਆ ਜਾਂ ਕੁਛ ਵੀ ਹੋ ਗਿਆ ਤੇ ਤੁਸੀਂ ਆਹ ਚੀਜ਼ ਲੈ ਆਇਓ ਤੇ ਉਹ ਵਾਲਾ ਟਾਈਮ ਹੋਣ ਤੇ ਜਦੋਂ ਤੁਸੀਂ ਕਿਹਾ ਕਿ ਇੰਟਰਨਲ ਮੇਲੇ ਹੋ ਗਏ ਸਾਰਾ ਕੁਛ ਹੋ ਗਿਆ ਹੁਣ ਤਾਂ ਹੈ ਹੀ ਨੀ ਇਹੋ ਜਿਹੀਆਂ ਚੀਜ਼ਾਂ ਕੁਛ ਵੀ ਤੇ ਮੇਲਿਆਂ ਦੇ ਵਿੱਚ ਜਿੱਦਾਂ ਝੂਟੇ ਲੈਣੇ ਛੋਟੇ ਛੋਟੇ ਝੂਟੇ ਹੋਣੇ ਤੁਹਾਡੇ ਜਿੱਦਾਂ ਮਤਲਬ ਕਿ ਸਾਰੇ ਰਿਸ਼ਤੇਦਾਰਾਂ ਦੇ ਇਕੱਠਿਆਂ ਤੁਸੀਂ ਜਾਣਾ ਉਹ ਚੀਜ਼ਾਂ ਮੇਲਿਆਂ ਦੀਆਂ ਨਹੀਂ ਰਹੀਆਂ ਹੈਗੀਆਂ ਹੁਣ ਤਾਂ ਬਿਲਕੁਲ ਹੀ ਜਿੱਦਾਂ ਕਹਿ ਲਓ ਕਿ ਜ਼ਿਆਦਾ ਆਹ ਡਿਜੀਟਲ ਜਿਹਾ ਹੋ ਗਿਆ ਕੰਮ ਮੇਲੇ ਵੀ ਤੇ ਉਹ ਪਹਿਲਾਂ ਤਾਂ ਨਹੀਂ ਸੀ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਗਵਾਚ ਜਾਂਦੇ ਸੀ ਨਹੀਂ ਲੱਭਦੇ ਸੀ ਇੱਕ ਤੁਸੀਂ ਪੱਕੀ ਚੀਜ਼ ਰੱਖੀ ਹੁੰਦੀ ਸੀ ਸਾਡਾ ਤਾਂ ਫਿਰ ਇੱਕੋ ਹੀ ਹੁੰਦਾ ਕਿਉਂਕਿ ਪਿੰਡ ਨੇੜੇ ਸੀਗਾ ਫਿਰ ਉਹ ਜਵਾਕ ਸਾਰੇ ਘਰ ਨੂੰ ਚੱਲ ਜਾਂਦੇ ਹੁੰਦੇ ਸੀਗੇ ਕਿ ਜੇ ਕੋਈ ਗਵਾਚ ਗਿਆ ਤਾਂ ਕੁਛ ਨਹੀਂ
1: ਗਵਾਚ ਗਿਆ ਤਾਂ ਘਰੇ ਆ ਜਾਓ
2: ਸਾਰੇ ਘਰ ਹੀ ਆ ਜਾਇਓ ਇੱਕ ਜਣਾ ਜ਼ਰੂਰ ਘਰ ਚ ਬੈਠਾ ਹੁੰਦਾ ਸੀਗਾ ਕਿ ਤੁਸੀਂ ਘਰ ਆ ਜਾਇਓ ਤੇ ਜਾਣ ਕਰੇ ਕਿ ਪਿੰਡ ਚ ਤੁਹਾਨੂੰ ਇੰਨਾ ਕੁ ਜਾਣਦੇ ਹੁੰਦੇ ਸੀ ਸਾਰੇ ਜਾਣੇ ਤੇ ਫਿਰ ਤੁਸੀਂ ਸਾਰੇ ਜਾਣ ਪਛਾਣ ਦੇ ਵਾਲੇ ਜੇ ਹੁੰਦੇ ਹੁੰਦੇ ਸੀਗੇ ਜਾਂ ਫਿਰ ਦੂਰੋਂ ਸ਼ਹਿਰਾਂ ਦੇ ਕੋਲੋਂ ਤੁਹਾਡੀਆਂ ਸਹੇਲੀਆਂ ਭੈਣਾਂ ਨੇ ਆਉਣਾ ਤੁਹਾਨੂੰ ਉੱਥੇ ਮੇਲੇ ਚ ਮਿਲਣਾ ਉਹ ਤੁਹਾਡਾ ਮੇਲ ਗੇੜ ਵੀ ਜਿਹੜਾ ਹੁੰਦਾ ਸੀ ਉਹ ਵੀ ਬੜਾ ਵਧੀਆ ਹੋ ਜਾਂਦਾ ਹੁੰਦਾ ਸੀਗਾ ਤੇ ਦੱਸਣਾ ਪਹਿਲਾਂ ਹੀ ਆਸੇ ਆਪਣੇ ਨਾਲ ਦੀਆਂ ਸਹੇਲੀਆਂ ਨੂੰ ਸਾਡੇ ਪਿੰਡ ਮੇਲਾ ਤੁਸੀਂ ਆਈ ਹੋ ਹਨਾ ਉਹ ਬੜਾ ਵਧੀਆ ਟਾਈਮ ਸੀਗਾ
1: ਇੱਕ ਤੀਆਂ ਤੋਂ ਬਲੈਦਾ ਸਾਉਣ ਤੋਂ ਬਲੈਦਾ ਵੀ ਜਿਹੜੇ ਸਾਡੇ ਪਿੰਡ ਵਾਲੇ ਮੇਲੇ ਉਹਨਾਂ ਦੇ ਵਿੱਚ ਇਹ ਹੁੰਦਾ ਸੀ ਕਿ ਕੁੜੀਆਂ ਦੇ ਲਈ ਪੇਕੇ ਆਉਣ ਦਾ ਵੀ ਇੱਕ ਆਰ ਬਹਾਨਾ ਹੋ ਜਾਂਦਾ
0: ਹੋ ਜਾਂਦਾ ਸੀ ਪੇਕਿਆਂ ਦੇ ਮੇਲੇ ਨਾਲ ਲੱਗਦਾ
2: ਹਾਂਜੀ ਹਾਂਜੀ ਭੂਆ ਹੋਣਾ ਨਿਆਣਾ ਸਾਰੀਆਂ ਨਿਆਣਾ ਫਿਰ ਮੰਮੀ ਹੋਣਾ ਨੂੰ ਸਾਰਿਆਂ ਨੂੰ ਜਿੱਦਾਂ ਹੱਥ ਚ ਹੌਲੀ ਹੌਲੀ ਜਾਣੀ ਪੈਸੇ ਫੜਾ ਦੇਣੇ ਹਨਾ ਹੈ ਤਾਂ ਕੁਛ ਵੀ ਨੀ ਤੁਸੀਂ ਉੱਥੇ ਜਾ ਕੇ ਕੀ ਖਰੀਦਣਾ ਨਾ ਜਾਂ ਕੁਛ ਵੀ ਪਰ
0: ਅਸੀਂ ਛੋਟੇ ਜਦੋਂ ਹੁੰਦੇ ਸੀ ਨਾ ਤੁਹਾਡੇ ਨਾਲ ਦੇ ਪਿੰਡਾਂ ਦੇ ਮੁੰਡੇ ਚਲੋ ਸਕੂਲ ਪੜ੍ਹਨ ਤਾਂ ਆਉਂਦੇ ਸੀ ਪਰ ਉਦੋਂ ਸਪੈਸ਼ਲੀ ਤੁਹਾਡੇ ਘਰੇ ਆਉਂਦੇ ਸਾਰੇ ਜਣੇ ਮੈਂ ਚਾਵਾਂ ਨਾਲ ਲੈ ਜਾਣਾ ਘਰੇ ਵੀ ਚੱਲ ਚੱਲੀ ਸਾਡੇ ਘਰ ਚੱਲਦੇ ਹੋਣੇ ਸੀ ਨਾ ਉਹ ਉਹਨਾਂ ਨੂੰ ਵੱਖਰਾ ਚਾਰਜ ਸਾਨੂੰ ਵੱਖਰਾ ਚੱਲਦਾ ਯਾਰ ਮੇਰੇ ਯਾਰ ਦੋਸਤ ਮੇਰੇ ਘਰੇ ਆਉਗੇ ਨਾਲ ਦੇ ਪਿੰਡਾਂ ਕਦੀ ਨਹੀਂ ਉਦੋਂ ਤਾਂ ਸਿਰਫ ਸਕੂਲ ਵਾਸਤੇ ਮਸਾਂ ਆਉਂਦੇ ਹੁੰਦੇ ਸੀ ਅਤੇ ਉਦੋਂ ਮੇਲਿਆਂ ਕਰਕੇ ਉਹਨਾਂ ਨੇ ਆਉਣਾ ਸਾਰਿਆਂ ਨੇ ਘਰੇ ਲੈ ਜਾਣਾ ਉਹਨਾਂ ਨੂੰ ਵਿਆਹ ਤਾਂ ਘਰੇ ਚੱਲਦੇ ਵੀ ਨਾ ਘਰੇ ਬਹਿ ਕੇ ਕੁਛ ਖਾ ਪਿਓ ਆਗੇ ਜੋ ਮਰਜ਼ੀ ਹੈ ਲੁਧਿਆਣੇ ਪਾਸੇ ਛਪਾਰ ਦਾ ਮੇਲਾ ਬਹੁਤ ਭਰਦਾ ਉਹ ਤੇ ਮਿੱਠੀਆਂ ਪਾਥੀਆਂ ਖਾਣ ਨੂੰ ਮਿਲਦੀਆਂ ਹੁੰਦੀਆਂ
1: ਮਿੱਠੀਆਂ ਪਾਥੀਆਂ
0: ਉਹਨੂੰ ਪਰ ਮਿੱਠੀਆਂ ਪਾਥੀਆਂ ਕਹਿੰਦੀਆਂ ਨੇ ਜਿੱਦਾਂ ਪਾਥੀ ਟਾਈਪ ਬਣਿਆ ਹੁੰਦਾ ਸਵੀਟ ਹੁੰਦੀ ਹੈ ਚੀਜ਼ ਉਹ ਤੇ ਉਹ ਮੈਨੂੰ ਏਦਾਂ ਬਣਾ ਕੇ ਉਹਨਾਂ ਨੇ ਨਾ ਏਦਾਂ ਹੀ ਮੰਜੇ ਦੇ ਜਾਂ ਚਿਣ ਕੇ ਰੱਖੀ ਹੁੰਦੀਆਂ ਸੀ ਡਜ਼ਨਟ ਮੈਟਰ ਕੋਈ ਮਿੱਟੀ ਪਵੇ ਜਾਂ ਕੁਛ ਪਵੇ ਪਰ ਲੋਕੀ ਖਾ ਲੈਂਦੇ ਸੀ ਖਾਂਦੇ ਸੀ ਉਸ ਚੀਜ਼ ਨੂੰ ਕਰਕੇ ਮੇਲੇ 'ਚ ਜਿਵੇਂ ਗੁੜ ਕਈਆਂ ਨੇ ਕਈਆਂ ਦਾ ਕਲਾੜੀ ਨੇੜੇ ਹੁੰਦੀ ਸੀਗੀ ਉਹਨਾਂ ਦੀ ਉਹਨਾਂ ਨੇ ਸਪੈਸ਼ਲ ਉਦੋਂ ਆਈਟਮਾਂ ਬਣਾ ਦੇਣੀ ਵੀ ਚੱਲ ਮੇਲਾ ਲੱਗਣਾ ਵਾ ਗੁੜ ਦੀ ਸਪੈਸ਼ਲ ਬਣਾ ਕੇ ਆਈਟਮ ਲੈ ਕੇ ਆਉਣੀ ਤਾਂ ਉਹ ਸਾਰਾ ਐਵੇਂ ਨੰਗਾ ਹੀ ਪਿਆ ਹੁੰਦਾ ਸੀ ਕੋਈ ਟੱਕਿਆ ਨਹੀਂ ਹੁੰਦਾ ਕੋਈ ਚੀਜ਼ ਦੇ ਕਰਕੇ ਤਾਂ ਵੀ ਲੋਕਾਂ ਨੇ ਖਾਈ ਜਾਣਾ ਉਹ ਆਜਮ ਜਾਂ ਤਾਂ ਚੀਜ਼ਾਂ ਉਦੋਂ ਚੀਜ਼ਾਂ ਵੀ ਵਧੀਆ
1: ਬਣਦੀਆਂ ਸੀਗੀਆਂ ਗੁੜ ਛੱਡੋ ਸਾਡੇ ਹਰ ਇੱਕ ਬੱਸ ਅੱਡੇ 'ਤੇ ਖਜੂਰਾਂ ਨੰਗੀਆਂ ਪਈਆਂ ਹੁੰਦੀਆਂ ਘੱਟਾ ਛੱਡੋ ਮੱਖੀਆਂ ਪਰੇ ਕਰਕੇ ਵੇਖਣਾ ਪੈਂਦਾ ਹੁੰਦਾ ਸੀ ਥੱਲੇ ਖਜੂਰਾਂ ਜਾਂ ਫਿਰ ਉਹ ਜਿਹੜੇ ਜਿੱਦਾਂ ਜਿਹੜੇ ਅੰਗੂਰਾਂ ਦੀ ਰੇਹੜੀ ਅੰਗੂਰਾਂ ਦੀ ਰੇਹੜੀ ਤੇ ਕੀ ਬਣਦਾ ਹੁੰਦਾ ਉਹ ਪਰ ਦੂਜੀਆਂ ਮੱਖੀਆਂ ਹੁੰਦੀਆਂ
0: ਡੂਮਣੇ ਵਾਲੀਆਂ ਹੁੰਦੀਆਂ ਉਹ ਚ ਵੀ ਖਾ ਜਾਣਾ ਉਹ ਕਿਹੜਾ ਪਰਵਾਹ ਕਰਦੇ ਹੁੰਦੇ ਸੀ ਮੈਂ ਜਿਹੜੀ ਚੀਜ਼ਾਂ ਬਣਾਈ ਦੀ ਉਹਦੀ ਗੱਲ ਕਰਦਾ ਵੀ ਉਦੋਂ ਕੋਈ ਮਿਲਾਵਟ ਨਹੀਂ ਹੁੰਦੀ ਸੀ ਤੁਹਾਨੂੰ ਹਜਮ ਵੀ ਹੋ ਜਾਂਦੀ ਚਲੋ ਮਿੱਟੀ ਪੈ ਵੀ ਮਾੜੀ ਮਿੱਟੀ ਪਰ ਚੀਜ਼ ਤਾਂ ਅਸਲੀ ਸੀ ਨਾ ਉਹ ਤਾਂ ਚੀਜ਼ ਵੀ ਮਾੜੀ ਪਈ ਉੱਤੋਂ ਮਿੱਟੀ ਹੋਰ ਪੈ ਜਾਣੀ ਖਾਧੀ ਉਹਦੇ ਕੋਲ ਜਾਣੀ ਨਹੀਂ
1: ਨਹੀਂ ਇਹਦਾ ਮਤਲਬ ਇਹ ਵੀ ਆ ਵੀ ਵੇਖੋ ਮੱਖੀਆਂ ਮੁੱਖੀਆਂ ਵੀ ਉਨਾ ਮਾੜਾ ਅਸਰ ਨਹੀਂ ਕਰਦੀਆਂ ਜਿੰਨਾ ਮਾੜਾ ਖਾਣਾ ਅਸਰ ਕਰਦਾ ਕਿੰਨਾ ਜ਼ਿਆਦਾ ਆਪਾਂ ਮੇਲੇ ਦੇ ਵਿੱਚ ਪਹਿਲੀਆਂ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਉਹ ਜਲੇਬੀ ਜਲੂਬੀਆਂ ਕੱਢਣ ਦੇ ਉੱਦਾਂ ਮੱਖੀਆਂ ਮੁੱਖੀਆਂ ਉੱਤੇ ਤੁਰੇ ਫਿਰਦੀਆਂ ਕਿਹਨੂੰ ਇਤਰਾਜ਼ ਹੁੰਦਾ ਸੀ ਠੀਕ ਆ ਮਿੱਠਾ ਵਾ ਤੇ ਮੱਖੀਆਂ ਆਉਣੀਆਂ ਹੀ ਆ ਉਹ ਜਿੱਦਾਂ ਉਹ ਇੱਕ ਟਿਕਟੋਕ ਜੀ ਨਹੀਂ ਉਹ ਕਹਿੰਦਾ ਉਹ ਆਪਣਾ ਮਿੱਠੇ ਭਾਅ ਖਰਬੂਜੇ ਮਿੱਠੇ ਆ ਤੈਨੂੰ ਵੀ ਲੱਗਦਾ ਨਾ ਮੱਖੀਆਂ ਉੱਤੇ ਚਾਹ ਨੂੰ ਬੈਠੀਆਂ ਉਹ ਚਲੋ ਗਾਲਾਂ ਕੱਢਦੇ ਪਰ ਉਹ ਵੀ ਗੱਲੇ ਮੱਖੀਆਂ ਦਾ ਹੋਰ ਤੈਨੂੰ ਵੀ ਲੱਗਦਾ ਹੋਣਾ ਚਾਹ ਨੂੰ ਬੈਠੀਆਂ
0: ਮਿੱਠੇ ਹੋਣੇ ਇਹ ਚੀਜ਼ਾਂ ਬੜੀਆਂ ਤਿਆਰ ਰੱਖੀ ਦੀਆਂ ਖਾਣ ਪੀਣ ਦਾ ਵੀ ਖਾਣ ਪੀਣ ਵੀ ਉਹਦੇ ਨਾ ਹੁਣ ਇਹ ਚੀਜ਼ਾਂ ਪਹਿਲਾਂ ਹਰ ਥਾਂ ਲੰਗਰ ਹੁੰਦੇ ਹੁਣ ਘੱਟ ਗਿਆ ਜੋ
1: ਸਪੈਸ਼ਲ ਯਾਰ ਲੰਗਰ ਤੋਂ ਮੈਨੂੰ ਚੇਤਾ ਆ ਗਿਆ ਰਿਚਰਡ ਜੀ ਉਲਟ ਤੇ ਹੀ ਆ ਹੈਲੋ ਰਿਚਰਡ ਜੀ ਤੁਸੀਂ
0: ਇਹ ਤੁਸੀਂ
1: ਲਾਸਟ ਕਾਲਰ ਹੋਣਗੇ
0: ਤੁਸੀਂ ਮੋਮੋਸ ਦੇ ਅਟੈਕ ਕੀਤਾ ਰਸਤੇ ਰਿਚਰਡ ਜੀ ਦੇਖ ਲਓ ਤਾਰੀ ਬਾਤਾਂ ਚੇੜ ਲਈ
1: ਠੰਡ ਠੁੰਡ ਕਿੱਥੇ ਲੱਗਣ ਦੀ ਆ
0: ਥਾਰੀ ਬਾਤਾਂ ਕਰ ਰਹੇ ਇਹਨੂੰ ਕਹਿ ਰਹੇ ਵੀ ਭੂਖ ਲੱਗੀ ਤੇ ਯਾਦ ਆ ਗਿਆ ਰਿਚਰਡ ਜੀ ਹੋਲਡ ਫੜੇ ਦੇਖ ਲਓ ਆਪ ਕੇ 100-100 ਮੋਮੋਸ ਯਾਦ ਰੱਖੇ ਨਾ
3: ਨਹੀਂ ਮੇਰਾ ਹਰਿਆਣਾ ਸੇ ਤਾਂ ਵੋ ਹੈ ਲਗਾਓ
1: ਤੁਹਾਡਾ ਕਿੱਥੇ ਨਹੀਂ ਆ
3: ਨਹੀਂ ਤਾਂ ਮੈਂ ਦਿੱਲੀ ਬਾਕਸਿੰਗ ਟੀਮ ਦਾ ਕੈਪਟਨ ਤਾਂ ਮੇਰੇ ਸਭ ਬਾਕਸਰ ਹਰਿਆਣਾ ਸੇ ਐਂਡ ਮਤਲਬ ਘੀ ਜੋ ਭਰ ਕੇ ਆਉਂਦਾ ਥਾ ਮੇਰੇ ਘਰ ਐਂਡ ਐਵਰੀਥਿੰਗ ਐਂਡ ਦ ਲਵ ਐਂਡ ਉਨਕੀ ਬਾਤੇ
0: ਰਿਚਰਡ ਜੀ ਆਪਕੀ ਇੱਕ ਚੀਜ਼ ਬੜੀ ਫੇਮਸ ਹੋ ਗਈ ਲੋਕ ਦੇਸ਼ ਪ੍ਰੇਮੀ ਹੋਤੇ ਹੈ ਡੇਰਾ ਪ੍ਰੇਮੀ ਹੋਤੇ ਆਪ ਤਾਂ ਮੋਮੋਸ ਪ੍ਰੇਮੀ ਹੋ ਜੀ ਸਰ
3: ਔਰ ਕਿਆ ਕਹਿੰਦੇ ਮੇਰਾ ਫੋਰਮੈਨ ਵੀ ਹਰਿਆਣਾ ਕੇ ਸਿੱਖਾ ਦਾ ਰਾਜੇਸ਼ ਚੌਟਾਲਾ
0: ਅੱਛਾ ਜੀ
3: ਪਿਛਲੇ ਹਫਤੇ ਆਪ ਲੋਕ ਵੋ ਸ਼ੋਰ ਐਂਡ ਸ਼ੋਰ ਕੀ ਬਾਤ ਕਰ ਰਹੇ ਥੇ ਐਕਸੀਡੈਂਟ ਕੇ ਬਾਅਦ तो मैं अपने चौटाला को जब भी जाता था गर्लफ्रेंड को मिलने तो बोलता था कि आई एम गोइंग टू सीपी और आई एम गोइंग टू डेफ कॉल और आई एम गोइंग टू जीके मतलब उसको एफिलिएशन में बोलता था ताकि बाकियों को समझ ना आए तो एक दिन वो आके मुझे बोलते हैं कि सर मैं आरटी जा रहा हूँ और एक घंटे बाद आऊंगा। मैंने कहा आरटी क्या होता है? कहते हैं रेलवे स्टेशन। तो स्टेशन किसको बोलते हैं? स्टेशन
1: स्टेशन
0: स्टेशन में गाड़ी खड़ी भाई।
3: तो और बचपन में हमारे वहाँ मेला नहीं होता था, बट जेमिनी सर्कस वाज अ बिग अट्रैक्शन फॉर अस एज किड्स।
0: हाँ, सर्कस भी आ जाती थी पिंड शहर
3: एंड वहाँ ओल्ड दिल्ली में लगता था एंड रामलीला ग्राउंड में रामलीला लगता था। और वहाँ एक टिन से बना हुआ बोट मिलता था, मोटर बोट विच हैड टू पाइप्स वेयर यू पुट वाटर इन इट एंड उसके नीचे आप बोट के अंदर एक कैंडल जलाते थे।
0: हाँ, वो
3: कैंडल पानी को गर्म करके स्टीम करके इट यूज्ड टू मेक इट रन लाइक अ मोटर बोट।
0: जी जी जी जी जी हाँ, वो भी होती थी। यस यस यस।
3: तो वो मेरा फेवरेट था टॉय। अभी भी मिलता है बट इट्स लाइक $50 ईच ऑन ईबे।
1: ओके,
3: तो
1: अभी भी लेते हो?
3: मैं अपने बच्चों को सब कुछ दिखाया जो मैंने बचपन ही किया। आई हैव शोड देम एवरीथिंग दैट आई डिड एंड आई यूज्ड टू लव टॉयज। हमारे वुडन टॉयज हमारे सब पंजाब से आते थे पर वो लोग टांगा में लेके आते थे। वी डिड नॉट हैव शॉप्स दैट टाइम। तो टांगा में वो लोग चावल लाते थे, टॉयज लाते थे, व्हाटएवर दे वुड मेक हैंडीक्राफ्ट। तो फिर उससे मुझे चस्का लगा क्योंकि मेरा डैड का फर्नीचर का बिजनेस था। आई स्टार्टेड मेकिंग वुडन टॉय जस्ट एज फन। तो एवरी क्रिसमस में क्रॉस बना के कलरफुल क्रॉसेस देता था अपने कजन वगैरह को या रिलेटिव्स को ड्यूरिंग क्रिसमस, विच ऑल केम फ्रॉम पंजाब बिकॉज पंजाब में वुडन कारीगर बहुत सारे थे हमारे एंड देयर स्किल्स विद वुडन टॉयज वाज एक्सीलेंट।
1: नहीं वधिया नाले टुटदे भजदे भी नहीं, टाइम काट जांदे। थैंक यू रिचर्ड जी।
3: ओके जी, सत श्री अकाल जी ते राम राम।
1: सत श्री अकाल जी, राम राम।
0: राम राम भाई जी।
1: एक चीज ते वेखो रिचर्ड जी दी गल तो एक चीज ते क्लियर आ कि शहरां दे मेले नहीं, मेले पिंडां वालिआं दे। पिंड वाले पिंडां दे विच ज़्यादा मेले इंजॉय करते, शहरां वालिआं नूं शायद उदों भी मेले की उन्ना नहीं फतूर क्योंकि उत्थे होर बहुत एंटरटेनमेंट दे सोर्स ही,
0: क्योंकि जिहड़ियां शॉप्स लगदियां उह तां भाजी शहरां च ऑलरेडी है ही ने,
1: ऑलरेडी हैगियां ही। पर हुण अज दे समें दे विच आपां इस चीज़ नूं कंपेयर करके वेख सकदे हां कि हुण एक तरह दे अहीं वी शहरी हां, इस करके अहीं शायद इंजॉय नहीं करदे मेले, जां फिर आपां उह पुराणापन लब्भण दी कोशिश करदे हां। उह वी तां क्योंकि साडियां उह शायद यादां दे विच पिआ वा किते ना किते, अहीं उह लब्भण दी कोशिश करदे हां वी उह जलेबियां उह पकौड़े लब्भण मेले तों, उह भंग वाले पकौड़े चलो ते उहनूं कित्थों लब्भणे आ, उत्थे जा के लब्भे
0: करदे जी करदे
1: मिठे चौल ते उह सारा कुछ। सो शहरां दे विच जिहड़ा उहदा बदलिया रूप आ उह फिर जिहदी आपां वार वार गल कर रहे हां वी इनडोर चल गया, स्टेडियम्स दे विच चल गया सारा कुछ, वड्डे वड्डे कॉन्सर्ट हो गए हुण मेलियां दे विच जिहड़ा सिंगर ही पहलियां दे विच हुण आपां जे मर के ही आ कि मेरे तो नहीं ध्यान च भी कभी आप सुनिया हो फलाना ऑडिटोरियम च फलाना सिंगर आ रहा। सिंगर हमेशा मेलिया च खाड़े ही लाते होंगे ही, सिंगर खाड़िया करके ही जाने जाते ही।
0: जी जी
1: है ना। तो ये हूँ उदों कित शहर च होगा आई डोंट नो, पर हूँ वो एक नॉर्मल अज के समय का फनोमेना वा भी अंदर बह के आप करना जो करना आप नहीं बार बहुते सिंगर जिहड़े आ हुण अखाड़िआं च गाउणा भी नहीं पसंद करदे जां गाउणों हट गए जां इदां कह लो भी उह गा नहीं सकदे, उह इक वक्खरी गायकी आ उत्थे वक्खरा जोर लगदा,
0: बड़ा जोर लगदा
1: हुण उत्थे इन्ना तामा जामा नहीं हो सकदा जिन्ना उत्थे अंदर लगदा वा, इन्ना फ्लैशी इक जिहड़ा आपां कह दिंदे आ कि इक ऑरा बनदा वा उत्थे।
0: क्योंकि मेले च अपने आप नूं कॉन्सेंट्रेटिड तुसीं गाणा हुंदा ना, तुसीं डिस्ट्रैक्ट बड़े हुंदे आ मेले दे विच, खास करके कोई किवें गड्डियां ते बैठा, कोई किथे बैठा, किवें दा कोई रौला पा दे, ਉਹਦੀ ਇੱਕ ਆਪਣੀ ਬੜੀ ਖੂਬਸੂਰਤੀ ਚੀਜ਼ ਰਹਿੰਦੀ ਹੁੰਦੀ ਆ ਵੀ ਜਿਹੜਾ ਅਖਾੜੇ 'ਚ ਗਾਉਂਦਾ। ਔਰ ਅਖਾੜੇ 'ਚ ਵਾਕਿਆ ਉਹ ਕਹਿੰਦੇ ਸੀ ਵੀ ਕੋਈ ਸਿੰਗਰ ਹੁੰਦਾ ਸੀ ਜਿਹੜਾ ਪੂਰੇ ਇੱਕ ਦਜੋ ਨਾਲ ਗਾਉਂਦਾ ਵੀ, ਔਰ ਸਾਜ਼ ਨੂੰ ਹੈ ਕਿ ਸੀ ਹਰਮੋਨੀਅਮ ਸੀ ਉਹਨਾਂ ਕੋਲ, ਇੱਕ ਘੜਾ ਹੁੰਦਾ ਸੀ ਅਤੇ ਇੱਕ ਢੋਲਕੀ ਹੁੰਦੀ ਸੀ, ਤਿੰਨ ਚਾਰ ਚੀਜ਼ਾਂ ਹੁੰਦੀਆਂ ਸੀ, ਬਾਕੀ ਦਾ ਸਾਰਾ ਅਤੇ ਜਦੋਂ ਉਦੋਂ ਸਪੀਕਰ ਵੀ ਦੂਜੇ ਹੁੰਦੇ ਸੀ ਨਾ, ਲੰਮੇ ਜਿਹੜੇ ਸਪੀਕਰ ਦੂਜੇ ਹੁੰਦੇ ਸੀ ਉਹਨਾਂ 'ਚ ਵੇਲੋ ਉਹਨਾਂ ਨੇ ਪੋਪੂ ਸਪੀਕਰ ਹੁੰਦੇ ਸੀ
1: ਉਹਨਾਂ 'ਚ,
0: ਉਹਨਾਂ 'ਚ ਇਹਨਾਂ ਨੇ ਪੂਰਾ ਮੇਲੇ ਤੱਕ ਪੂਰਾ ਨਜ਼ਾਰਾ ਬੰਨ੍ਹ ਦਿੰਦੇ ਸੀ।
1: ਸਮੇਂ ਸਮੇਂ ਦੀ ਗੱਲ ਹੈ, ਸਾਰੀਆਂ ਚੀਜ਼ਾਂ ਆਪਣਾ ਰੂਪ ਰੰਗ ਬਦਲਦੀਆਂ ਨੇ ਉਸੇ ਤਰੀਕੇ ਦੇ ਨਾਲ, ਮੇਲੇ ਨੇ ਵੀ ਆਪਣਾ ਰੂਪ ਰੰਗ ਬਦਲਿਆ। ਹੁਣ ਮੇਲਿਆਂ ਦੇ ਵਿੱਚ ਹੁੰਦੇ ਨੇ ਪਰ ਉਹ ਵਾਲਾ ਸ਼ਾਇਦ ਰਸ ਬਹੁਤ ਘੱਟ ਥਾਈਂ 'ਤੇ ਰਹਿ ਗਿਆ ਵਾ ਵੀ ਉੱਦਾਂ ਦੀਆਂ ਛਿੰਝਾਂ, ਉੱਦਾਂ ਦੀਆਂ ਕਬੱਡੀਆਂ, ਉੱਦਾਂ ਦੇ ਗਾਇਕ, ਉੱਦਾਂ ਦੇ ਅਖਾੜੇ, ਉੱਦਾਂ ਦੀਆਂ ਦੁਕਾਨਾਂ ਕਿਤੇ ਉਸ ਹਿਸਾਬ ਦੇ ਨਾਲ ਕਿਤੇ ਲੱਗਦੀਆਂ ਹੋਣ, ਕਿਉਂਕਿ ਪਹਿਲੀਆਂ ਦੇ ਵਿੱਚ ਸ਼ਾਇਦ ਇੱਕ ਫਰਕ ਇਹ ਵੀ ਸੀ ਨਾ ਵੀ ਜਗ੍ਹਾ ਹਰ ਇੱਕ ਥਾਂ ਦੇ ਉੱਤੇ ਹਰ ਇੱਕ ਪਿੰਡ ਦੇ ਵਿੱਚ ਖੁੱਲੀ ਪਈ ਸੀ, ਪੰਚਾਇਤੀ ਥਾਂ ਸੀ ਜਾਂ ਸ਼ਾਮਲਾਟ ਸੀ ਜਾਂ ਜੇ ਕੇ ਬਾਬੇ ਦੀ ਜਗ੍ਹਾ ਸੀ ਤੇ ਉਹ ਪੱਕੀ ਛੱਡੀ,
0: ਗਲੀਆਂ ਤੋਂ ਸ਼ੁਰੂ ਹੋ ਜਾਂਦਾ ਸੀ ਕੰਮ,
1: ਤੇ ਹੁਣ ਛੱਡਦਾ ਕੌਣ ਹੈ ਜਗ੍ਹਾ, ਹੁਣ ਤੇ ਚੱਪਾ ਥਾਂ ਨਹੀਂ ਲੋਕਾਂ ਨੇ
0: ਛੱਡੀ, ਗਲੀਆਂ 'ਚ ਸ਼ੁਰੂ ਹੋ ਜਾਂਦਾ ਕੰਮ ਸਾਰਾ, ਉੱਥੇ ਤੇ ਮੇਲੇ ਦੀ ਜੇ ਆਪਾਂ ਇੱਥੇ ਕਰੀਏ ਆਪਾਂ ਇੱਕ ਮਾਰਕੀ ਦੇ ਦਿੰਦੇ ਉਹਨਾਂ ਵੀ ਤੁਹਾਡੀ ਹੈ ਸਾਡੀ, ਸਾਨੂੰ ਇੱਕ ਤਾਂ ਦੁਕਾਨਾਂ ਦਾ ਨਹੀਂ ਪਤਾ ਲੱਗਦਾ ਵੀ, ਕਿਉਂਕਿ ਸਾਰੀ ਮਾਰਕੀ ਇੱਕੋ ਵਰਗੀ, ਤੁਸੀਂ ਦੂਰੋਂ ਵੇਖੋਗੇ ਤੁਹਾਨੂੰ ਇੱਕੋ ਫਲੈਟ 'ਚ ਹੀ ਲੱਗਣੀ ਹੈ, ਉੱਥੇ ਰੰਗ ਬਿਰੰਗੀ ਚੀਜ਼ ਆ, ਜਿਹਦੇ ਕੋਲ ਜ਼ਿਆਦਾ ਸਮਾਨ ਹੋਵੇ ਵੱਡੀ ਦੁਕਾਨ ਲਾਈ,
1: ਆਪਣੀ ਚਾਦਰ ਤਾਨਣੀ ਹੁੰਦੀ,
0: ਛੋਟੀ ਵੱਡੀ ਛੋਟੀ ਵੱਡੀ, ਬੰਦੇ ਨੂੰ ਐਕਸਾਈਟਮੈਂਟ ਰਹਿੰਦੀ ਸੀ ਵੀ ਕਿੱਥੇ ਕੀ ਫਿਰਦਾ ਨਾ। ਤੇ ਫਿਰ ਇੱਕ ਚੀਜ਼ ਹੋਰ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ, ਮੇਲੇ 'ਚ ਚੋਰੀ ਚੀਜ਼ਾਂ ਬੜੀ ਚੱਕੀ ਦੀਆਂ ਸੀ ਨਾ,
1: ਉਹ ਇੱਥੇ ਨਹੀਂ ਆਰੇ ਲਾ ਕੇ,
0: ਆਰੇ ਲਾ ਕੇ
1: ਉਹ ਕਰਨ ਵਾਲੇ ਇੱਥੇ ਵੀ ਗੜੀ ਘੱਟ ਕਰਦੇ, ਪਰ ਇਹ ਵੀ ਹੁਣ ਉਹ ਰੁਝਾਨ ਵੈਸੇ ਤੇ ਉਹ ਬਿਰਤੀ ਆ, ਉਹ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਪਾਰਟ ਆਫ ਮੇਲਾ ਵਾ।
0: ਹਾਂ, ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਸਾਡੀਆਂ ਚੀਜ਼ਾਂ ਨਿਕਲ ਜਾਣੀਆਂ, ਜੋ ਇੱਥੋਂ ਨਿਕਲ ਆਉਂਦੇ ਜਵਾਕ ਚੱਕ ਲੈਂਦੇ, ਕੋਈ ਚੱਕਰ ਨੂੰ ਪਤਾ ਹੁੰਦਾ ਵੀ ਕੀ ਕਰਦੇ ਫਿਰਦੇ ਆ। ਲੇਕਿਨ ਹੁਣ ਥੋੜ੍ਹਾ ਜਿਹਾ ਹੁਣ ਸਾਰਾ ਸਮਾਨ ਪਿੱਛੇ ਲਾ ਦਿੰਦੇ ਨੇ ਵੀ ਤੂੰ ਇੱਥੋਂ ਦੱਸ ਦੇ, ਡੰਡੇ ਜਿਹੇ ਨਾਲ ਤੋਂ ਲਾ ਕੇ ਦੇਣਗੇ, ਲੈ ਫੜ ਫੜ ਪੈਸੇ ਤਿਆਰ ਲੈ
1: ਜਾ, ਪੈਸੇ ਦੇ ਦੇ
0: ਤੇ ਜਵਾਕ ਰੋਂਦੇ ਹੁੰਦੇ, ਜਵਾਕਾਂ ਨੂੰ ਕਿੰਨੀਆਂ ਕੁ ਚੀਜ਼ਾਂ ਲੈ ਕੇ ਦੇਈ ਉੱਥੇ ਨਾ, ਮਤਲਬ ਸਾਰੀਆਂ ਟੋਏ ਹੁਣ ਆ ਗਈ, ਉਹਨਾਂ ਕੋਲ ਉਹ ਤੋਂ ਵਧੀਆ ਟੋਏ ਘਰੇ ਪਏ ਹੁੰਦੇ ਆ, ਤੇ ਉਹ ਕੋਈ ਇੱਕ ਹੁੰਦਾ ਵੀ ਕੋਈ ਨਵੀਂ ਕਾਰ ਕੱਢੀ ਹੋਵੇ ਟੋਏ ਦੀ ਜਾਂ ਕੋਈ ਚੀਜ਼ ਕਿਸੇ ਹੋਵੇ ਉਸ 'ਤੇ ਅਟਰੈਕਟ ਨਹੀਂ ਹੁੰਦੇ ਉਹਨਾਂ ਨੂੰ, ਬਸ ਮਾੜੀ ਜਿਹੀ ਕੋ, ਅੱਜ ਕੱਲ੍ਹ ਤਾਂ ਸਾਰੇ ਚਾਈਨੀਜ਼ ਟੋਏ ਮਿਲਦੇ ਪਏ ਨੇ ਬੰਦੂਕਾਂ 'ਚ, ਲਾਈਟਾਂ ਨਿਕਲਣਗੀਆਂ, ਉਹ ਚੰਗਾ ਵਾਲਾ ਜਵਾਕ 12 ਸਾਲ ਦਾ ਵੀ ਹੋਏਗਾ ਵੀ ਕਹੇਗਾ ਮੈਂ ਤਾਂ ਆਹ ਲੈਣਾ।
1: ਇਹਨਾਂ ਦਾ ਇੱਕ ਹੋਰ ਫਰਕ ਹੈ, ਅੱਜ ਕੱਲ੍ਹ ਜਿਹੜੇ ਖਿਡੌਣੇ ਨੇ ਨਾ ਉਹ ਹਰ ਇੱਕ ਦੁਕਾਨ ਦੇ ਉੱਤੇ ਲਗਭਗ ਸਿਮਲਰ ਨੇ, ਪਹਿਲੀਆਂ 'ਚ ਹੁੰਦਾ ਵੀ ਇੱਕ ਵੇਰੀਏਸ਼ਨ ਸੀ ਵੀ ਇੱਕ ਕੋ ਕੁਛ ਹੋ ਰਿਹਾ ਦੂਸਰਾ ਹੋ ਰਿਹਾ, ਕਿਉਂਕਿ ਜਦੋਂ ਜਿਹਦੇ ਆਪ ਬਣਾਉਣਾ ਉਹਦੇ ਬਣਾਉਣ 'ਚ ਫਰਕ ਹੈ, ਉਹਦੇ ਸਪਲਾਇਰ 'ਚ ਫਰਕ, ਕੁਛ ਇੱਕ ਚੀਜ਼ਾਂ ਤਾਂ ਕਾਮਨ ਰਹਿਣੀਆਂ ਰਹਿਣੀਆਂ ਪਰ ਬਾਕੀ ਸਾਰੀਆਂ ਚੀਜ਼ਾਂ ਵੱਖਰੀਆਂ। ਹੁਣ ਮੈਂ ਵੇਖਣਾ ਹਰ ਇੱਕ ਕੋਲ ਸੇਮ ਹੀ ਤਰ੍ਹਾਂ ਦਾ ਸਮਾਨ ਪਿਆ ਹੁੰਦਾ,
0: ਦੁਕਾਨ ਤਾਂ ਸਾਰੇ ਬੰਦ ਪਈ ਨਾ, ਮਤਲਬ ਜੋ ਤੁਸੀਂ ਮੰਗੋਗੇ ਉਹਨੂੰ ਦਿਖਾਉਣੇ ਆ ਦੁਕਾਨ 'ਚ, ਇੱਥੇ ਸਾਰੇ ਉਹਨਾਂ ਨੇ ਓਪਨ ਰੱਖੇ, ਜਵਾਕ ਦਾ ਕੋਈ ਭਰੋਸਾ ਨਹੀਂ ਕਿੱਥੇ ਕਰ ਲਏ, ਉਹਨਾਂ ਨੇ ਤਾਂ ਇਹ ਤਿਆਰ ਰੱਖਣਾ ਵੀ ਇਹ ਜਵਾਕ ਇਸ ਚੀਜ਼ ਤੋਂ ਜ਼ਿਆਦਾ ਵੇਹ ਰਿਹਾ ਤੇ ਇਹਦੇ ਪੈਸੇ ਜ਼ਿਆਦਾ ਵਧਾਈ ਜਾਓ, ਵਧਾਈ ਜਾਓ,
1: ਇਹ ਵਧਾ ਦੇਣੇ। ਪਹਿਲੀਆਂ 'ਚ ਤਾਂ ਨਾ ਇਹ ਬੜੀ ਹੈਰਾਨੀ ਹੁੰਦੀ ਸੀ ਵੇਖ ਕੇ ਵੀ ਇਹ ਪਕਾਨੇ ਦਾ ਸੇਬ ਜਿਹਾ ਕਿੱਦਾਂ ਬਣਾ ਦਿੰਦੇ ਆ,
0: ਵਿੱਚ ਉਹਨਾਂ ਨੇ ਨਾ ਸਰਾਂ ਦੇ ਦਾਣੇ ਪਾ ਦੇਣੇ, ਛਣ ਛਣ ਕਰਦੇ,
1: ਅੱਧਾ ਅੱਧਾ ਪੌਣਾ ਪੌਣਾ ਘੰਟਾ ਨਾ ਬਹਾਨੇ ਜੇ ਨਾ ਉੱਥੇ ਖਲੋਤੇ ਰਹਿਣਾ ਵੀ ਜਦੋਂ ਬਣਾਊਗਾ ਉਦੋਂ ਵੇਖਾਂਗੇ ਭਲਾ ਕੀ ਕਰ।
0: ਅੱਛਾ, ਬਾਰਗਨਿੰਗ ਬੜੀ ਵਧੀਆ ਕਰਦੀ ਬੀਬੀਆਂ ਆਪਣੀ ਨਾ, ਮੈਂ ਰੁਪਈਆ ਉਹਨੇ 100 ਮੰਗਿਆ, ਦੇ ਕੇ ਉਹਨੂੰ 10 ਹੋਣੇ,
1: ਉਦੋਂ ਇਹ ਸੀ ਨਾ ਵੀ
0: ਜਾ ਉਹਨੂੰ ਉਹਦੀ ਚੀਜ਼ ਉਹਨੂੰ ਜਾ ਵੇ ਭਾਈ ਕੀ ਗੱਲਾਂ ਕਰਨ, ਤੈਨੂੰ ਬੜਾ ਪਤਾ ਇਹਨੇ ਦੀ ਚੀਜ਼ ਥੋੜੀ ਹੁੰਦੀ ਆ, ਇਹਨੇ ਦੀ ਮਿਲਦੇ, ਇਹਨੇ ਪੈਸੇ
1: ਦੇਣੇ, ਐਵੇਂ ਨਿਆਣੇ ਦੇ ਥੁੱਕ ਹੋ ਕੇ ਫਿਰ ਉਹਦੇ ਅੱਗੇ ਸੁੱਟ ਦੇਣਾ, ਨਹੀਂ ਚਾਹੀਦੀ
0: ਸਾਨੂੰ
1: ਆ ਚੱਕ ਦਾ ਫਕਰ, ਅੱਗੋ ਲੈ ਲਾਂਗੇ ਆਪਾਂ, ਚੱਲ ਵੀ ਅੱਗੋ ਲੈ ਲਾਂਗੇ,
0: ਅੱਗੋ ਅੱਗੋ ਕਰਦੇ ਮੇਲੇ ਤੋਂ ਬਾਹਰ ਹੋ ਜਾਣਾ। ਅੱਛਾ, ਔਖਾ ਕਿਹਨੂੰ ਹੁੰਦਾ ਸੀ, ਮੇਲਾ ਬਹੁਤ ਭਰਿਆ ਹੋਵੇ ਨਾ ਪੂਰਾ, ਤੇ ਜਵਾਕ ਉਹਦਾ ਸੋਚ ਗੋਦੀ ਚੁੱਕ ਕੇ ਖੜਨਾ ਪਵੇ ਉਹਨੂੰ, ਉਦੋਂ ਕਿਹੜਾ ਪ੍ਰੈਮ ਹੁੰਦੀ ਸੀ,
1: ਨਹੀਂ ਉਦੋਂ ਮਜ਼ਬੂਤ ਹੀ ਚੁੱਕ ਚੱਕ ਲੈਂਦੇ ਸੀ ਉਦੋਂ ਤੇ, ਹੈਨਾ, ਉਦੋਂ ਤੇ ਇੱਕ ਛੱਡੋ ਦੋ ਦੋ ਵੀ ਚੁੱਕ ਲੈਂਦੇ।
0: ਉਦੋਂ ਤਾਂ ਮੈਂ ਸਾਡੇ ਪਿੰਡ ਦੀ ਗੱਲ ਹੈ, ਸਾਡੇ ਤਾਂ ਪਿੰਡ ਨਾਲ ਦੇ ਘਰ ਉਹ ਕਹਿੰਦੇ ਵੀ ਬਈ ਬੱਚਾ ਸੋ ਗਿਆ ਇਹਨੂੰ ਉੱਥੇ ਪਾ ਦੇਗਾ, ਇੱਥੇ ਪਾ ਦੇ, ਕੋਈ ਚੱਕਰ ਨਹੀਂ,
1: ਭਰੋਸਾ ਵੀ
0: ਤੁਸੀਂ ਜਾਓ, ਭਰੋਸਾ ਇੱਕ ਹੁੰਦਾ ਸੀ
1: ਦੂਸਰੇ ਨਾਲ ਚਲੇ ਜਾਣਾ, ਇੱਕ ਦੂਸਰੇ ਨੂੰ ਬੱਚਾ ਚੁਕਾ ਦੇਣਾ, ਬਹਿ ਜਾਣਾ, ਭਲੇ ਨਹੀਂ ਵੀ ਉਦੋਂ ਨਹੀਂ ਸੀ ਕੋਈ ਗਲਤ ਹੁੰਦਾ, ਪਰ ਇਹ ਹੈ ਵੀ ਫਿਰ ਵੀ ਭਰੋਸਾ
0: ਹੈਗਾ,
1: ਉਦੋਂ ਮਤਲਬ ਵੱਧ ਲੋਕਾਂ ਤੇ ਭਰੋਸਾ ਹੈ, ਮਤਲਬ ਜੇ ਅੱਜ ਮੰਨ ਲਓ ਅੱਜ ਆਪਾਂ ਦੋਵਾਂ ਤੇ ਕਰਦੇ ਹਾਂ, ਉਦੋਂ ਆਪਾਂ ਦਹਾਂ ਤੇ ਕਰਦੇ
0: ਹਾਂ, ਰਿਸਪੋਂਸੀਬਿਲਟੀ ਵੀ ਸਾਡੇ ਪਿੰਡ ਕੋਈ ਬਾਹਰੋਂ ਆਇਆ ਵੀ ਚੰਗੀ ਕੋਈ ਚੀਜ਼ ਸਿੱਖ ਕੇ ਜਾਵੇ ਜਾਂ ਚੰਗਾ ਵੇਖ ਕੇ ਜਾਵੇ ਵੀ ਅਸੀਂ ਸਾਰੇ ਚੰਗੇ ਬੰਦੇ ਹਾਂ, ਬਾਹਰੋਂ ਕੋਈ ਜਿਵੇਂ ਭੈਣ ਜੀ ਦੱਸ ਕੇ ਗਿਆ ਵੀ ਸਾਡੇ ਘਰ ਆ ਕੇ ਠਹਿਰਦੇ ਸੀ ਸਾਰੇ, ਉਹ ਚੀਜ਼ਾਂ ਦਾ ਵਿਸ਼ਵਾਸ ਹੁੰਦਾ ਸੀ, ਪਰ ਉਹ ਵੀ ਚੀਜ਼ਾਂ ਘੱਟ ਗਈਆਂ ਹੁਣ ਇੱਥੇ,
1: ਉਸ ਉੱਤੇ ਸਿੱਧੀ ਸੀ ਨਾ ਇੱਕ ਵਿਸ਼ਵਾਸ ਉਹ, ਤੇ ਕੁਛ ਆਪਾਂ ਧਿਆਨ ਮਾਰ ਲੈਂਦੇ ਮੈਸੇਜਾਂ ਵੱਲ ਨੂੰ, ਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਤੇ ਕਹਿੰਦੇ ਕਿ ਜਮਨਾ ਨਗਰ ਸਾਈਡ ਕਹਿੰਦੇ ਕਪਾਲ ਮੋਚਨ ਮੇਲਾ ਹੈ, ਬਿਗੈਸਟ ਇਨ ਏਰੀਆ, 10-12 ਲੱਖ ਲੋਕ ਵਿਜਿਟ ਕਰਦੇ। ਅੱਛਾ,
0: ਕਪਾਲ ਮੋਚਨ ਦਾ,
1: ਹਾਂਜੀ, ਵਾਹ, ਗੁਰੂ ਗੋਬਿੰਦ ਸਿੰਘ ਜੀ ਐਂਡ ਗੁਰੂ ਨਾਨਕ ਦੇਵ ਜੀ ਆਲਸੋ ਸਟੇਟ ਦੇਅਰ, ਓਕੇ ਗੁੱਡ। ਤੇ ਸ਼ਾਨੂ ਜੀ ਕਹਿੰਦੇ ਕਿ ਜਦੋਂ ਨੀਤੂ ਜੀ ਗੱਲ ਕਰਦੇ ਸੀ ਤਾਂ ਉਦੋਂ ਐਪਲੀਕੇਸ਼ਨ ਫਸ ਗਈ ਸੀ, ਓਕੇ ਜੀ, ਥੈਂਕ ਯੂ। ਤੇ ਥੈਂਕ ਯੂ ਜੀ ਕੰਡਿਆਂ ਵਾਲੇ ਨੂੰ, ਕਹਿੰਦੇ ਕਿ ਸਾਡੇ ਵੱਲ ਪਹਿਲੂ ਆਖਦੇ ਸਨ, ਤੇ ਪ੍ਰੋਗਰਾਮ ਗੋਇੰਗ ਗੁੱਡ, ਜਿਹੜਾ ਉਹ ਕੰਡਿਆਂ ਜੇ ਵਾਲੇ ਦੀ ਆਪਾਂ ਗੱਲ ਕਰਦੇ, ਕਹਿੰਦੇ ਪਹਿਲੂ ਕਹਿੰਦੇ ਸਾਡੇ ਵੱਲ,
0: ਓਕੇ।
1: ਤੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਨੇ ਕਿ ਕੁਝ ਇੱਦਾਂ ਸੀ ਕੱਲ੍ਹ ਦਾ ਡਿਨਰ, ਓਕੇ ਮਨਿੰਦਰ ਸੱਪ ਜੀ ਕਹਿੰਦੇ ਨੇ, ਛੋਲਿਆਂ ਦੀ ਦਾਲ ਕੱਦੂ ਪਾ ਕੇ ਤੇ ਮੱਕੀ ਦੀ ਰੋਟੀ ਤਵੇ ਤੇ ਲਾ ਕੇ, ਚੁੱਲ੍ਹੇ ਤੇ, ਵਾਹ ਇਹਨਾਂ ਨੇ ਤੇ ਮਤਲਬ ਦੇਸੀ ਆਪਣਾ ਚੁੱਲ੍ਹਾ ਇਹ ਘਰੇ ਬਣਾਇਆ ਜੇ ਆਪਣਾ ਮਨਿੰਦਰ ਜੀ, ਬੜਾ ਵਧੀਆ ਇਹਨਾਂ ਨੇ ਮੋਰ ਮਾਰ ਪਾ ਕੇ ਜਿੱਦਾਂ ਚੌਂਕੇ ਜੇ ਟਾਈਪ ਬਣਾਇਆ ਘਰ,
0: ਕਿਆ ਬਾਤ ਹੈ,
1: ਵਾਹ ਫੋਟੋਆਂ ਭੇਜੀਆਂ ਇਹਨਾਂ ਨੇ,
0: ਉੱਥੇ ਭਾਵੇਂ ਟਾਇਆ ਹੁਣ
1: ਕਮਾਲ ਹੀ ਕਰ
0: ਛੱਡੀਏ ਵਧੀਆ ਲੱਗਦੀ ਹੈ ਨਾ ਇੱਥੇ,
1: ਸੋਹਣਾ ਲੱਗਦਾ
0: ਸਾਰਾ ਤਾਂ ਸਾਨੂੰ ਦੂਜੀ ਚੀਜ਼ਾਂ ਬਣੀਆਂ ਜੇ ਮਤਲਬ ਇੱਕ ਦੇਸੀ ਚੀਜ਼ ਵੇਖਣ ਵੇਖਣ ਨੂੰ ਮਿਲ ਜਾਏ ਕਿਤੇ ਤਾਂ ਬੜਾ ਲੱਗਦਾ ਅੱਛਾ ਯਾਰ ਕਮਾਲ
1: ਹੈ ਵਧੀਆ ਤੇ ਬਹੁਤ ਸੋਹਣਾ ਬਣਾਇਆ ਇਹਨਾਂ ਨੇ। ਤੇ ਥੈਂਕ ਯੂ ਬਲਜੀਤ ਜੀ, ਕਹਿੰਦੇ ਬਹੁਤ ਦਿਲਚਸਪ ਗੱਲਬਾਤ ਜੀ, ਤੇ ਸਾਡੇ ਲਾਗੇ ਕਹਿੰਦੇ ਘਰਿਆਲੇ ਵਾਲਾ ਮੇਲਾ, ਸਰਹਾਲੀ ਸਾਹਿਬ ਵਾਲਾ ਮੇਲਾ ਬਹੁਤ ਮਸ਼ਹੂਰ ਹੋਇਆ ਕਰਦੇ ਸੀ ਤੇ ਬਹੁਤ ਪ੍ਰਾਹੁਣੇ ਆਉਂਦੇ ਹੁੰਦੇ ਸੀ, ਵਧੀਆ ਦਿਨ ਵਧੀਆ ਲੰਘੇ ਸਭ ਦਾ, ਧੰਨਵਾਦ ਮਿਹਰਬਾਨੀ। ਤੇ ਪ੍ਰੋਗਰਾਮ ਐਂਡ ਟੋਪਿਕ ਕਹਿੰਦੇ ਨੇ ਕਿ ਵਧੀਆ ਚੱਲ ਰਿਹਾ, ਥੈਂਕ ਯੂ ਗੁਰਜਿੰਦਰ ਜੀ ਬਹੁਤ ਮਿਹਰਬਾਨੀ। ਸੋਨੂ ਚਾਹਲ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਟੀਮ, ਹਾਂਜੀ ਤੇ ਭਾਜੀ ਆ ਖਰਬੂਜੇ ਵਾਲੀ ਵੀਡੀਓ ਮੈਂ ਵੀ ਵੇਖੀ ਕੱਲ, ਅੱਛਾ ਰਿਚਰਡ ਜੀ ਨੇ ਕਹਿੰਦੇ ਚੰਨੀ ਦਾ ਵੀ ਕਹਿੰਦੇ ਨੇ ਵੀ ਪਿੱਛੇ ਛੱਡਤਾ ਹਾਂ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਿਸੇ ਦਾ ਸੁਭਾਅ ਗਰਮ ਤੇ ਕਿਸੇ ਦਾ ਠੰਡਾ ਹੁੰਦਾ, ਕੋਈ ਮਾੜਾ ਤੇ ਕੋਈ ਦਿਲ ਦਾ ਬੜਾ ਚੰਗਾ ਹੁੰਦਾ, ਕਈ ਔਕੜਾਂ ਭਰੀ ਜ਼ਿੰਦਗੀ ਵੀ ਲੰਘਾ ਲੈਂਦੇ ਹੱਸ ਹੱਸ ਕੇ, ਅਤੇ ਕਈ ਸਭ ਕੁਛ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਕੱਢਦੇ ਨੇ ਘੁੱਟ ਘੁੱਟ ਕੇ, ਕਈ ਬੈਠੇ ਰਹਿ ਜਾਂਦੇ ਨੇ ਘਰਾਂ ਵਿੱਚ ਸਿਰ ਸੁੱਟ ਕੇ, ਅਤੇ ਘੁੰਮਣ ਵਰਗੇ ਮੇਲਾ ਲੈ ਜਾਂਦੇ ਪੂਰਾ ਲੁੱਟ ਕੇ। ਧੰਨਵਾਦ ਘੁੰਮਣ ਸਾਹਿਬ।
0: ਬਹੁਤ ਹੀ
1: ਜਸਪ੍ਰੀਤ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ, ਸਾਡੇ ਪਿੰਡ ਲੱਗਦਾ ਮੇਲਾ ਦੁਸ਼ਹਿਰੇ ਤੋਂ ਅਗਲੇ ਦਿਨ ਹੁੰਦਾ, ਅਤੇ ਬਾਬਾ ਜਹਰ ਬਲੀ ਮੇਲਾ ਅਸੀਂ ਹਮੇਸ਼ਾ ਜਾਂਦੇ ਸੀ ਤੇ ਹੁਣ ਵੀ ਲੱਗਦਾ, ਸਾਡੇ ਵੀ ਦੁਸਹਿਰੇ ਵਾਲੇ ਦਿਨ ਲੱਗਦਾ ਹੁੰਦਾ ਸੀ ਸਾਡੇ ਵੀ। ਤੇ ਥੈਂਕ ਯੂ। ਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਤੇ ਹਾਂਜੀ ਮਿਹਰਬਾਨੀ ਜੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ। ਇਹ ਤੁਸੀਂ ਜੇ ਸੁਣ ਰਹੇ ਹੋ ਤਾਂ ਮੈਨੂੰ ਦੱਸਿਓ ਵੀ ਇਹ ਜਿਹੜੀ ਤੁਸੀਂ ਭੇਜੀ ਆ ਕੁਛ ਖਾਸ ਵਜ੍ਹਾ ਕਰਕੇ ਜਾਂ ਵੈਸੇ ਤੁਸੀਂ ਸਾਂਝੀ ਕੀਤੀ ਹੈ, ਜਿਹਦੇ ਬਾਰੇ ਕੁਛ ਹੋਰ ਅਪਡੇਟ ਇਸ ਨਿਊਜ਼ ਬਾਰੇ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਇਹਦੇ ਉੱਤੇ ਤੁਸੀਂ ਮੈਸੇਜ ਕਰ ਦਿਓ, ਤੁਸੀਂ ਜੇ ਸੁਣ ਰਹੇ ਹੋ ਇਸ ਟਾਈਮ ਦੇ ਉੱਤੇ। ਅਤੇ ਧੰਨਵਾਦ, ਗੱਲਾਂ ਬਾਤਾਂ ਸਾਡੀਆਂ ਮੇਲੇ ਦੇ ਬਾਰੇ ਚੱਲ ਰਹੀਆਂ ਸੀ, ਗਾਹਕਾਂ ਦੇ ਬਾਰੇ ਚੱਲ ਰਹੀਆਂ ਸੀ ਅਤੇ ਵਿੱਚ ਬੋਲ ਵਰਤਦੀਆਂ ਚੱਲੀਆਂ ਸੀ, ਅਤੇ ਉਹਦੇ ਨਾਲ ਰਿਲੇਟਿਡ ਇੱਕ ਹੋਰ ਅਪਡੇਟ ਸੀ ਜਿਹੜੀਆਂ ਕੋਲਸ ਹਾਲੇ ਬੋਲ ਵਰਤਦਾ ਜਿਹੜਾ ਵਾ ਉਹ ਤਾਂ ਅਪਡੇਟ ਹੋਣਾ ਹਾਲੇ ਖੁੱਲ੍ਹਣਾ ਵਾ ਕੇਸ। ਇੱਕ ਨਾ ਫੈਡਰਲ ਕੋਰਟ ਦੇ ਵਿੱਚ ਕੋਲਸ ਦਾ ਕੇਸ ਗਿਆ ਸੀ, ਇੱਕ ਉਹ ਕੇਸ ਸੀ ਵੀ ਇਹਨਾਂ ਨੇ ਗਾਹਕਾਂ ਦੇ ਨਾਲ ਧੋਖਾਧੜੀ ਕੀਤੀ ਹੈ, ਗਾਹਕਾਂ ਨੂੰ ਗੁੰਮਰਾਹ ਕੀਤਾ, ਜਿਹੜੀਆਂ ਸੇਲਾਂ ਲਾਈਆਂ ਉਹ ਸਹੀ ਨਹੀਂ ਲਾਈਆਂ। ਅਦਾਲਤ ਨੇ ਹੁਣ ਕਾਫੀ ਹੱਦ ਤੱਕ ਕਈ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਵੇਖਿਆ ਵੀ ਉਹ ਸਹੀ ਨਿਕਲੀਆਂ। ਆਪਣੀ ਜਿਹੜੀ ਇਹਨਾਂ ਦੀ ਡਾਊਨ ਨਾਂ ਦੀ ਇੱਕ ਮੁਹਿੰਮ ਇਹਨਾਂ ਨੇ ਚਲਾਈ ਸੀ, ਸਾਰੀਆਂ ਚੀਜ਼ਾਂ ਕਿ ਆਪਾਂ ਡਿਸਕਾਊਂਟ ਦੇ ਉੱਤੇ ਦੇਵਾਂਗੇ, ਪਰ ਬਾਅਦ ਵਿੱਚ ਜਿਹੜੀ ਕੰਪਲੇਂਟ ਕੀਤੀ ਗਈ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ੂਮਰ ਕਮਿਸ਼ਨ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਲੈ ਕੇ ਗਏ ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਪਹਿਲਾਂ ਚੀਜ਼ਾਂ ਮਹਿੰਗੀਆਂ ਕੀਤੀਆਂ ਗਈਆਂ, ਉਸ ਤੋਂ ਬਾਅਦ ਫਿਰ ਉਹਨਾਂ ਦੇ ਉੱਤੇ ਡਾਊਨ ਸੇਲ ਲਾ ਕੇ ਅਤੇ ਫਿਰ ਸ਼ੋਅ ਕੀਤਾ ਗਿਆ ਕਿ ਇਹ ਹੁਣ ਡਾਊਨ ਆ ਗਈਆਂ, ਜੋ ਕਿ ਅਸਲ ਦੇ ਵਿੱਚ ਮਹਿੰਗੀਆਂ ਨਹੀਂ। ਇਹ ਕੁੱਲ ਮਿਲਾ ਕੇ 245 ਦੇ ਕਰੀਬ ਆਈਟਮਾਂ ਸੀ ਜਿਹੜੀਆਂ ਘੱਟੋ ਘੱਟ 15% ਪਹਿਲਾਂ ਮਹਿੰਗੀਆਂ ਕੀਤੀਆਂ ਗਈਆਂ ਅਤੇ ਫਿਰ ਉਸ ਤੋਂ ਬਾਅਦ ਡਾਊਨ ਪ੍ਰਮੋਸ਼ਨ ਸੇਲ ਲਾ ਕੇ ਤੁਹਾਨੂੰ ਸਸਤਾ ਕਰਕੇ ਜੋ ਕਿ ਆਮ ਕਰਦੇ ਨੇ। ਹੁਣ ਅਸਲੀਅਤ ਇਹ ਸੀ ਕਿ ਸੇਲ ਦੇ ਦਰਮਿਆਨ ਜਿਹੜੀਆਂ ਡਿਸਕਾਊਂਟ ਵਾਲੀ ਰੱਖੀ ਗਈ ਕੀਮਤ ਹੀ ਉਹ ਸਿਰਫ ਅਸਲ ਦੇ ਵਿੱਚ ਕੀਮਤ ਵਧਾਉਣ ਤੋਂ ਪਹਿਲਾਂ ਵਾਲੀ ਆਮ ਕੀਮਤ ਦੇ ਬਰਾਬਰ ਹੀ ਫਿਰ ਲੈ ਆਉਂਦੀ ਗਈ, ਯਾਨੀ ਕਿ 15 ਕੁ ਫਿਰ ਉਹ 'ਚੋਂ ਘਟਾ ਦਿੱਤਾ ਗਿਆ ਅਤੇ ਜਾਂ ਫਿਰ ਉਸ ਤੋਂ ਜ਼ਿਆਦਾ ਹੀ ਥੱਲੇ ਨਹੀਂ ਆਈ ਕਦੀ ਵੀ। ਸੋ ਅਦਾਲਤ ਦੇ ਵਿੱਚ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਹਾ ਗਿਆ ਕਿ ਡਿਸਕਾਊਂਟ ਸਿਰਫ ਇੱਕ ਵਿਖਾਵਾ ਸੀ, ਇੱਕ ਅਲੂਜ਼ਨ ਕ੍ਰੀਏਟ ਕੀਤਾ ਗਿਆ ਅਤੇ ਹੁਣ ਆਸਟ੍ਰੇਲੀਅਨ ਕੰਜ਼ੂਮਰ ਲਾਅ ਦੀ ਇਹਨੂੰ ਉਲੰਘਣਾ ਮੰਨਿਆ ਗਿਆ। ਸੋ ਹੁਣ ਅਦਾਲਤ ਦੇ ਵਿੱਚ ਜਿਹੜੀਆਂ 245 ਇਹ ਆਈਟਮਾਂ ਨੇ ਉਹਨਾਂ ਦੇ ਜਿਹੜੇ ਸੈਂਪਲ ਨੇ ਡਾਊਨ ਟਿਕਟਾਂ ਦੇ ਜਾਂ ਪ੍ਰਮੋਸ਼ਨ ਉਹਨਾਂ ਸਾਰਿਆਂ ਦੀ ਜਾਂਚ ਕਰ ਲਈ ਗਈ ਆ ਅਤੇ ਫੈਡਰਲ ਕੋਰਟ ਦੇ ਵਿੱਚ 14 ਚੋਂ 13 ਮਾਮਲਿਆਂ ਦੇ ਵਿੱਚ ਕੋਲਸ ਦੇ ਗਾਹਕਾਂ ਨੂੰ ਸਿੱਧੇ ਤੌਰ ਦੇ ਉੱਤੇ ਗੁੰਮਰਾਹ ਕਰਨ ਦਾ ਸਾਬਤ ਹੋ ਚੁੱਕਾ ਇਸ ਟਾਈਮ। ਸੋ ਹੁਣ ਪੈਨਲਟੀ ਕੀ ਹੋਊਗੀ ਇਹਦਾ ਫੈਸਲਾ ਹਾਲੇ ਅਦਾਲਤ ਨੇ ਬਾਅਦ ਵਿੱਚ ਕਰਨਾ, ਪਰ ਫਿਲਹਾਲ ਇਹ ਸਾਬਤ ਹੋ ਚੁੱਕਾ। ਹੁਣ ਇਸ ਮਾਮਲੇ ਦੇ ਵਿੱਚ ਵੂਲਵਰਥ ਨੂੰ ਵੀ ਬਾਹਰ ਨਹੀਂ ਧਰਿਆ ਜਾ ਸਕਦਾ, ਫਿਲਹਾਲ ਇਹ ਜ਼ਰੂਰ ਕਿਹਾ ਜਾ ਰਿਹਾ ACCC ਵੱਲੋਂ ਕਿ ਇੱਦਾਂ ਦਾ ਹੀ ਵਰਤਾਰਾ ਜਿਹੜਾ ਵੂਲਵਰਥ ਨੇ ਵੀ ਕੀਤਾ ਵਾ ਉਹਨਾਂ ਦੇ ਖਿਲਾਫ ਵੀ ਜਿਹੜਾ ਫੈਡਰਲ ਕੋਰਟ ਦੇ ਵਿੱਚ ਦਰਜ ਕੀਤਾ ਵਾ ਕੇਸ। ਅਦਾਲਤ ਇਹ ਮਾਮਲਾ ਪਹਿਲਾਂ ਸੁਲਝਾ ਲਏ ਅਤੇ ਉਸ ਤੋਂ ਬਾਅਦ ਫਿਰ ਇਹਨੂੰ ਰਿਜ਼ਰਵ ਰੱਖਿਆ ਗਿਆ ਵਾ, ਉਹ ਤੋਂ ਬਾਅਦ ਫਿਰ ਵੂਲਵਰਥ ਦੀ ਵਾਰੀ। ਹਾਲੇ ਕੋਈ ਫਿਲਹਾਲ ਵੂਲਵਰਥ ਦੇ ਉੱਤੇ ਟਿੱਪਣੀ ਨਹੀਂ ਕੀਤੀ। ਸੋ ਇਹ June 2010 ਦੀ ਗੱਲ ਆ ਜਦੋਂ ਡਾਊਨ ਪ੍ਰੋਗਰਾਮ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ, ਇੱਦਾਂ ਦਾ ਪ੍ਰਚਾਰ ਕੀਤਾ ਗਿਆ ਸੀ ਗਾਹਕਾਂ ਨੂੰ ਰੋਜ਼ਾਨਾ ਜਿਹੜੇ ਜਿੱਥੇ ਖਰਚੇ ਘਟਾਉਣ ਦੇ ਲਈ ਕਿਹਾ ਜਾ ਰਿਹਾ ਉੱਥੇ ਇਹੋ ਜਿਹੀਆਂ ਵੱਡੀਆਂ ਸੁਪਰ ਮਾਰਕੀਟਾਂ ਸੁਪਰ ਚੇਨਸ ਕਿੱਦਾਂ ਅਤੇ ਕਿਹੜੇ ਤਰੀਕੇ ਦੇ ਨਾਲ ਸਾਡੇ ਨਾਲ ਡਿਸਕਾਊਂਟ ਦੇ ਨਾਂ ਦੇ ਉੱਤੇ ਸਾਨੂੰ ਕੀ ਪਰੋਸਦੀਆਂ ਨੇ, ਜਿੱਥੇ ਕਿ ਸਾਡਾ ਭਰੋਸਾ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਮੇਲੇ ਦੀ ਗੱਲ ਕਰ ਰਹੇ ਹਾਂ ਵੀ ਸਾਡਾ ਭਰੋਸਾ ਲੋਕਾਂ 'ਤੇ. ਸੋ ਇਕੱਲਾ ਭਰੋਸਾ ਲੋਕਾਂ 'ਤੇ ਨਹੀਂ, ਆਪਾਂ ਵੇਖਦੇ ਹਾਂ ਵੀ ਹਰ ਇੱਕ ਚੀਜ਼ ਦੇ ਉੱਤੇ ਹੀ ਹੁਣ
0: ਭਰੋਸੇ ਸਾਡੇ. ਪਹਿਲਾਂ ਵੀਡੀਓ ਪਾਈਆਂ ਸੀ ਇਸ ਚੀਜ਼ ਦੇ ਉੱਤੇ ਵੀ ਜਿਹੜੀ ਉਹਨਾਂ ਨੇ ਯੈਲੋ ਮਾਰਕਿੰਗ ਸਟਿੱਕਰ ਲਾਇਆ ਹੁੰਦਾ ਉਹਦੇ 'ਤੇ, ਉੱਤੇ ਰੇਟ ਜ਼ਿਆਦਾ ਹੁੰਦਾ, ਥੱਲੇ ਫਿਰ ਘੱਟ ਲਿਖਿਆ ਹੁੰਦਾ.
1: ਉਹ ਆਮ ਲੋਕ ਰੌਲਾ ਪਾਈ ਜਾਂਦੇ ਸੀ, ਪਰ ਇਹ ਆ ਵੀ ਜਦੋਂ ਕੁਛ ਇੱਕ ਲੋਕ ਨੇ ਜਿਹੜੇ ਫਿਰ ਉਹਨੂੰ ਗਾਂਹ ਤੱਕ ਲੈ ਜਾਂਦੇ. ਮੈਂ ਮਾਫ਼ੀ ਚਾਹੁੰਦਾ, ਫਰਵਰੀ 2022 ਅਤੇ ਮਈ 2023 ਦੇ ਵਿਚਕਾਰ ਇਹ ਹੇਰਾਫੇਰੀ ਹੋਈ ਆ. ਕੋਲਸ ਦੇ ਜਿਹੜੇ 245 ਦੇ ਕਰੀਬ ਪ੍ਰੋਡਕਟ ਆ ਉਹਨਾਂ ਦੇ ਨਾਲ ਸੰਬੰਧਿਤ, ਜਿਹਦੇ ਵਿੱਚ ਕਿ ਸਾਰਾ ਕੁਛ ਹੀ ਲਗਭਗ ਖਾਣ ਪੀਣ ਦੀਆਂ ਘਰੇਲੂ ਨਿੱਜੀ ਵਸਤਾਂ ਅਤੇ ਸਾਰਾ ਕੁਛ ਹੀ ਆ ਜਾਂਦਾ ਸੀ. ਕਾਫ਼ੀ ਲੰਮੀ ਇੱਕ ਲਿਸਟ ਹੈ. ਸੋ ਹੁਣ ਵੇਖਣ ਵਾਲੀ ਗੱਲ ਇਹ ਆ ਕਿ ਹੁਣ ਇਹ ਸਭ ਤੋਂ ਵੱਡੀ ਸੁਪਰ ਮਾਰਕੀਟ ਚੇਨਾਂ ਦੇ ਵਿੱਚੋਂ ਇੱਕ, ਜਿਹਦੇ ਕਿ ਆਸਟ੍ਰੇਲੀਆ 'ਚ ਜੇ ਮੈਂ ਗਲਤ ਨਹੀਂ ਹਾਂ ਤਾਂ 850 ਦੇ ਕਰੀਬ ਸਟੋਰ ਨੇ. ਅਤੇ ਇਹਨਾਂ ਸਾਰਿਆਂ ਦੇ ਵਿੱਚ ਜੇਕਰ ਆਪਾਂ ਥੋੜ੍ਹਾ ਥੋੜ੍ਹਾ ਵੀ ਇਹ 15% ਵੀ ਆਪਾਂ ਲਾ ਲਈਏ ਤਾਂ ਕਿੱਥੇ ਕੰਮ ਜਾਂਦਾ. ਸੋ ਹੁਣ ਵੇਖਣ ਵਾਲੀ ਚੀਜ਼ ਹੈ ਕਿ ਆਉਣ ਵਾਲੇ ਸਮੇਂ 'ਚ ਐਕਸ਼ਨ ਇਹਨਾਂ ਦੇ ਉੱਤੇ ਕੀ ਲਿਆ ਜਾਂਦਾ. ਅਤੇ ਮਤਲਬ ਇੱਥੋਂ ਇੱਕ ਚੀਜ਼ ਆਪਾਂ ਹੋਰ ਵੇਖਦੇ ਹਾਂ ਕਿ ਕਈ ਚੀਜ਼ਾਂ ਜਿਹੜੀਆਂ ਸਾਨੂੰ ਆਸ ਪਾਸ ਗਲਤ ਲੱਗਦੀਆਂ ਨੇ ਆਪਾਂ ਉਹਨਾਂ 'ਤੇ ਆਵਾਜ਼ ਉਠਾ ਸਕਦੇ ਹੁੰਦੇ, ਪਰ ਆਪਾਂ ਬਹੁਤੀ ਵਾਰੀ ਨਹੀਂ ਪ੍ਰਵਾਹ ਮਾਰਦੇ. ਪਰ ਕਈ ਜਿਹੜੇ ਉਠਾਉਣ ਵਾਲੇ ਨੇ ਉਹ ਫਿਰ ਚੰਗੀ ਤਰ੍ਹਾਂ ਉਠਾਉਂਦੇ. ਅਤੇ ਇਹ ਉੱਦਾਂ ਦੀ ਇੱਕ ਗੱਲ ਹੈ. ਪਰ ਇਹ ਵੀ ਇੱਕ ਸੱਚ ਆ ਵੀ ਇੱਦਾਂ ਦੀਆਂ ਬਥੇਰੀਆਂ ਆਪਾਂ ਸੁਣੀਆਂ, ਪਰ ਕਦੀ ਇਹ ਨਹੀਂ ਵੇਖਿਆ ਵੀ ਕੋਈ ਵੱਡੀ ਕੋਈ ਕਾਰਵਾਈ, ਕੋਈ ਮਤਲਬ ਲੋਕਾਂ ਦੇ ਪੱਲੇ ਕੁਛ ਪਿਆ ਹੋਵੇ.
0: ਉਹਨੂੰ ਲੋਕ ਆਪਣਾ ਟਾਈਮ ਸੇਵ ਕਰ ਜਾਂਦਾ ਵੀ ਛੱਡ ਪਰਾ, ਚਲ ਇੱਥੋਂ ਨਹੀਂ ਲੈਂਦੇ, ਆ ਨਹੀਂ ਕਰਦੇ. ਪਰ ਕਈ ਲੋਕ ਬੜਾ ਇਸ ਚੀਜ਼ ਪਾਸੇ ਜਾਂਦੇ ਗੌਰ ਕਰਦੇ ਆ,
1: ਕਈ ਵਿਹਲੇ ਹੁੰਦੇ ਨਾ ਉਹ ਇਸੇ ਕਮਰੇ, ਕਿਉਂਕਿ ਆਪਾਂ ਆਪਣੇ ਆਪ ਨੂੰ ਤੂਰ ਸਾਹਿਬ ਅੰਗੇਜ਼ ਹੀ ਇੰਨਾ ਕੁ ਕੀਤਾ ਨਾ ਵੀ ਸਾਡੇ ਕੋਲ ਤਾਂ ਆਪਣੇ ਘਰਾਂ ਦੇ ਕੰਮ ਕਰਨ ਦਾ ਟਾਈਮ ਨਹੀਂ ਆ. ਬੰਦਾ ਸੋਚਦਾ ਯਾਰ ਆ ਕਿੱਥੋਂ ਕਰਾਂਗਾ.
0: ਅਗਲਾ ਕਹਿੰਦਾ ਜੇ ਤੈਨੂੰ ਮਹਿੰਗੀ ਲੱਗਦੀ ਨਾ ਲਾ ਤੂੰ ਹੋਰ ਵੇਖ ਲਾ ਵੀ ਛੱਡ ਪਰ. ਆਪਾਂ ਕਈ ਲੋਕ ਇਸੇ ਚੀਜ਼ ਵੇਖਦੇ ਵੀ ਇਹ ਕਰਦੇ ਕੀ ਪੈਣ, ਇਹਨਾਂ ਨੇ ਲਾਇਆ ਕੀ ਹੋਇਆ ਆ. ਪਰ ਉਹ ਨਿਗਾਹ 'ਚ ਨਹੀਂ ਆਉਂਦੇ, ਪਰ ਨਿਗਾਹ 'ਚ ਲੈ ਆਉਂਦਾ ਉਹਨਾਂ ਨੂੰ ਵੀ ਆ ਦੇਖੋ ਇਹ ਇੱਦਾਂ ਕਰਦੇ ਪਏ. ਔਰ ਚੀਜ਼ਾਂ ਪਹਿਲਾਂ ਵੀ ਅਸੀਂ ਵੇਖੀਆਂ ਨੇ, ਕੋਲਸ ਅਤੇ ਵੂਲਵਰਥ ਕਰਦੇ ਰਹੇ ਆ. ਜਦੋਂ ਯੈਲੋ ਸਟਿੱਕਰ ਹਟਾ ਕੇ ਵੇਖੀ ਤਾਂ ਥੱਲੇ ਉਹਦੇ ਨਾਲ ਘੱਟ ਰੇਟ ਹੁੰਦਾ ਸੀਗਾ, ਕੋਈ ਫਰਕ ਵੀ ਨਹੀਂ. ਕਈ ਵਾਰ ਕੋਈ ਫਰਕ ਨਹੀਂ ਹੁੰਦਾ, ਸੇਮ ਥੱਲੇ ਉਹੀ ਉਹੀ ਹੋਏ. ਸਾਡੀ ਸਾਈਕੀ ਨੂੰ ਪੜ੍ਹਦੇ ਸੀ ਵੀ ਜੇ ਮੈਂ ਯੈਲੋ ਸਟਿੱਕਰ ਲਾਇਆ ਸਪੈਸ਼ਲ ਵੀ ਡਾਊਨ ਕੀਤਾ ਹੋਇਆ ਪ੍ਰਾਈਸ ਵੀ ਯਾਰ ਅੱਛਾ ਸੇਲ 'ਤੇ ਲੱਗਾ ਚੱਕ ਲਓ. ਉਹ ਇਕੱਲੀ ਇਕੱਲੀ ਚੀਜ਼ ਤਾਂ ਕੋਈ ਵੇਖਦਾ ਵੀ ਨਹੀਂ, ਟਾਈਮ ਕਿਤੇ ਟਾਈਮ ਕਿਤੇ ਹੁੰਦਾ. ਮੋਸਟ ਆਫ ਟਾਈਮ ਆਪਾਂ ਕਿੰਨਾ ਕੁ ਸੈਟਰਡੇ ਸੰਡੇ ਜਾ ਕੇ ਗਰੋਸਰੀ ਲੈਣ ਜਾਈਦਾ, ਆਉਣ ਲੱਗੇ ਮੈਸੇਜ ਆਉਂਦਾ ਵੀ ਕਾਹ ਨਹੀਂ ਯਾਰੇ ਸਮਾਨ ਲਈ ਆਇਆ ਜੀ, ਮਤਲਬ ਭੱਜ ਕੇ ਜਾਂਦਾ ਜਿਹੜੀ ਚੀਜ਼ ਪਈ ਚਲਾ ਵੀ ਚੱਕਲਾ ਵੀ ਲੈ ਕੇ ਆ ਜਾ ਵੀ ਠੀਕ ਹੈ.
1: ਬਿਲਕੁਲ.
0: ਜੇ ਇਕੱਠਾ ਕਰਕੇ ਜਾਵਾਂਗੇ ਤਾਂ 200 ਦੀ ਟਰਾਲੀ ਭਰ ਜਾਣੀ ਆ, ਵਿੱਚੋਂ 'ਚ ਭਾਵੇਂ 50-50 ਕਰਕੇ 4 ਵਾਰੀ ਜਾਏ ਤਾਂ ਵੀ 200 ਹੋ ਜਾਣਾ ਜੀ.
1: ਉਹ ਨਾਲ ਤੇਲ ਵੱਖਰਾ,
0: ਤੇਲ ਵੱਖਰਾ.
1: ਚਲੋ ਖੈਰ, ਉਹ ਤੇਲ ਬੰਦਾ ਡੈਨ 'ਚ ਪਵਾ ਲੇ, ਚੜੇਲ 'ਚ ਪਵਾ ਲੈ. ਚਲੋ ਤੁਸੀਂ ਆਪਣਾ ਸ਼ਬਦਾਂ
0: ਦੇ ਵਿੱਚ ਭਾਜੀ ਆ, ਜਿੱਦਾਂ ਭਾਜੀ ਨੇ ਗੱਲ ਕੀਤੀ ਸੀ ਸਾਂਝੀ ਸਾਂਝੀ, ਉਹ ਨਵਰਾਤਰਿਆਂ ਦੇ ਲਾਗੇ ਦਿਵਾਲੀ ਦੇ ਲਾਗੇ ਤਾਂ ਅੱਗੇ ਗੋਏ ਦੀ ਬਣਾਉਂਦੇ ਆ ਬੜੀ ਮੂਰਤੀਆਂ ਜੀਆਂ ਕੰਧ ਦੇ ਉੱਤੇ, ਉਹਦੀ ਪੂਜਾ ਕਰਦੇ ਆ. ਅਤੇ ਫਿਰ ਐਂਡ ਆਫ ਦਾ ਡੇ ਉਹਨਾਂ ਨੂੰ ਉੱਪਰ ਪਾਣੀ 'ਚ ਤਾਰ ਕੇ ਆਉਂਦੇ ਆ. ਅਤੇ ਉਸ ਤੋਂ ਬਾਅਦ ਅਗਲਾ ਸੀ ਚੰਗੇਰ. ਇੱਕ ਹੁੰਦਾ ਚਿੱਕੂ ਕਹਿੰਦੇ, ਚੰਗੇਰ, ਛਾਬਾ,
1: ਇੱਕ ਕਹਿ ਦਿੰਦੇ ਤੂੰ ਛਿੱਕੂ ਲੈਣਾ,
0: ਛਿੱਕੂ ਲੈਣਾ. ਉਹ ਵੀ ਹੁੰਦਾ,
1: ਛਿੱਕੂ ਛੋਟਾ ਹੁੰਦਾ,
0: ਛੋਟਾ ਹੁੰਦਾ ਵਾ. ਚੰਗੇਰ ਹੁੰਦੀ ਇੱਕ ਪਰਾਤ ਜਿਹਦੀ ਉਹ ਕਾਨਿਆਂ ਦੀ ਬਣੀ ਹੁੰਦੀ ਆ,
1: ਪਰਾਤ ਦੇ ਆਕਾਰ ਦੀ,
0: ਆਪਦੇ ਆਕਾਰ ਦੀ. ਹਾਂ,
1: ਮਤਲਬ ਜਦੋਂ ਵੱਡੇ ਟੱਬਰ ਸੀ,
0: ਵੱਡੇ ਟੱਬਰ ਸੀ,
1: ਬੰਦੇ ਲੱਗੇ ਹੁੰਦੇ ਸੀ ਬਾਹਰ ਬੋਰ ਪਹਿਲੀਆਂ 'ਚ ਚੰਗੇਰ 'ਚ ਰੋਟੀਆਂ ਰੱਖੀ,
0: ਚੰਗੇਰ 'ਚ ਰੋਟੀ ਰੱਖੀ.
1: ਹੁਣ ਚੰਗੇਰ 'ਚ ਰੱਖਣ ਜੋਗੀਆਂ ਹੁੰਦੀਆਂ ਨਹੀਂ, ਹੁਣ ਛਿੱਕੂ 'ਚ ਆ ਜਾਂਦੀਆਂ.
0: ਹੁਣ ਇੱਕ ਚੀਜ਼ ਹੋਰ ਫਰਕ ਪੈ ਗਿਆ, ਪਹਿਲਾਂ ਰੋਟੀ ਜਿੰਨੀਆਂ ਬਣਾਉਂਦੇ ਕਦੀ ਵੀ ਕੋਈ ਮਾਪ ਥੋੜ ਕੇ ਨਹੀਂ ਬਣਾਉਂਦਾ ਸੀ ਵੀ ਜੇ 2 ਬਚ ਗਈਆਂ 3 ਖੁੱਲੀਆਂ ਬਚ ਗਈਆਂ, ਕਿਉਂਕਿ ਪਤਾ ਕੋਈ ਵੀ ਆ ਗਿਆ ਜਾਂ ਬਾਅਦ 'ਚੋਂ ਖਾਣੀ ਪੈਂਦੀਆਂ. ਹੁਣ ਪਹਿਲਾਂ ਪੁੱਛਦੇ ਤੂੰ ਕਿੰਨੀਆਂ ਖਾਏਗਾ, ਤੂੰ ਕਿੰਨੀਆਂ ਖਾਏਗਾ.
1: ਨਹੀਂ, ਪਹਿਲੀਆਂ ਦੇ ਵਿੱਚ ਇਸ ਚੀਜ਼ ਨੂੰ ਗਲਤ ਮੰਨਿਆ ਜਾਂਦਾ ਸੀ ਵੀ ਖਬਰਦਾਰ ਜੇ ਕਿਸੇ ਨੂੰ ਪੁੱਛਿਆ ਪੁੱਛ ਕੇ ਨਹੀਂ ਬਣਾਉਣੀ,
0: ਪੁੱਛ ਕੇ ਨਹੀਂ,
1: ਵੱਧ ਜਾਣਗੀਆਂ ਤਾਂ ਕੋਈ ਨਹੀਂ ਮੱਝਾਂ ਨੂੰ ਪਾ.
0: ਗੱਲਬਾਤ ਕਰਦੇ ਤਾਂ ਅਗਲਾ ਬੰਦਾ ਤੁਹਾਡੀ ਕਿਸੇ ਵੀ ਗੱਲ ਦਾ ਰਿਸਪੋਂਸ ਨਹੀਂ ਦਿੰਦਾ, ਕੋਈ ਸੁਣ ਹੋ ਕੇ ਬਹਿ ਜਾਂਦਾ, ਡੋਨੋ ਵੱਟਾ ਬਣ ਜਾਂਦਾ.
1: ਮਤਲਬ ਸਭ ਕੁਛ ਜਾਣਦਿਆਂ ਸੁਣਦਿਆਂ ਵੀ ਸੁਣ ਹੀ ਨਹੀਂ ਰਿਹਾ, ਸੁਣ ਵੀ ਸਭ ਕੁਛ ਰਿਹਾ.
0: ਜਿਵੇਂ ਆਮ ਤੌਰ 'ਤੇ ਘਰ ਵਾਲੇ ਤੋਂ ਹੋ ਜਾਂਦਾ, ਜਦੋਂ ਘਰ ਵਾਲੇ ਕੇ ਚੜਨਾ ਗੱਲ ਕਰਨੀ ਕੋਈ, ਉਦੋਂ ਬੰਦਾ ਡੋਨ ਵੱਟਾ ਆਇਆ ਕੋਈ ਜਵਾਬ ਦੇਣਾ ਹੀ ਨਹੀਂ.
1: ਜੇ ਜਵਾਬ ਦਿੱਤਾ ਤਾਂ
0: ਮੇਰਾ ਨਹੀਂ, ਡੋਨ ਵੱਟਾ 'ਚ ਮੇਰੇ ਹੀ ਪੱਲੇ ਪੈਣਾ. ਫਿਰ ਆਉਂਦਾ ਕੌੜਾ ਵੱਟਾ. ਕੌੜਾ ਵੱਟਾ ਜਿਹੜੀ ਉਹ ਮਰਗ ਤੋਂ ਸੰਸਕਾਰ ਤੋਂ ਬਾਅਦ ਸਾਰਾ ਟੱਬਰ ਬਹਿੰਦੇ ਰੋਟੀ ਖਾਂਦੇ ਨਾ, ਇਹਦੇ ਵਿੱਚ ਭਾਅ ਜੀ ਇੱਕ ਬੜੀ ਵਧੀਆ, ਹੁਣ ਟਾਈਮ ਬਦਲਦਾ ਪਿਆ. ਪਹਿਲਾਂ ਨਾ ਕੌੜਾ ਵੱਟਾ ਜਿਹੜਾ ਤਿਆਰ ਕਰਦੇ ਸੀ ਨਾ, ਸਾਰਾ ਸ਼ਰੀਕਾ ਤਿਆਰ ਕਰਦਾ ਸੀ, ਜਿਹੜੇ ਆਏ ਹੁੰਦੇ ਸੀ ਬਾਹਰੋਂ ਸ਼ਰੀਕਾ, ਵੀ ਸਾਰਿਆਂ ਨੇ ਬਾਹਰੋਂ ਆਉਣਾ, ਅਫਸੋਸ ਹੋਣਾ, ਅਤੇ ਉਹ ਰੋਟੀਆਂ ਆਪ ਉੱਠ ਨਾਲੇ ਅਫਸੋਸ ਕਰ ਦਿੰਦੀ ਬੀਬੀਆਂ, ਉੱਥੋਂ ਉੱਠ ਕੇ ਵਾਰੀ ਵਾਰੀ ਜਾ ਕੇ ਉਹਨਾਂ ਨੇ ਰੋਟੀ ਬਣਾ ਦੇਣੀ ਵੀ ਸਾਰੇ ਬਾਹਰੋਂ ਆਏ ਨੇ, ਇੱਕ ਦਾਲ ਹੁੰਦੀ ਸੀ ਤੇ ਇੱਕ ਰੋਟੀਆਂ, ਬਸ ਆਹ ਦੋ ਚੀਜ਼ਾਂ ਨਾਲ ਕਰਦਾ ਸੀਗਾ। ਲੇਕਿਨ ਅਸੀਂ ਮੈਂ ਆਪਣੇ ਇਲਾਕੇ 'ਚ ਵੇਖਿਆ ਹੁਣ ਇਹਨਾਂ, ਹੁਣ ਜਿਹੜਾ ਕੋਈ ਰੋਣ ਆਇਆ, ਇੱਕ ਪਹਿਲੀ ਗੱਲ ਤਾਂ ਉਸ ਹਮਦਰਦੀ ਨਾਲ ਤਾਂ ਹੁੰਦਾ ਵੀ ਨਹੀਂ ਪਿਆ, ਤੇ ਉੱਥੇ ਬੈਠੇ ਆ ਤੇ ਉਹਨਾਂ ਨੇ ਬਾਹਰ ਢਾਬੇ ਵਾਲੇ ਨੂੰ ਕਿਹਾ ਤਾਂ ਯਾਰ ਇੰਨੇ ਬੰਦੇ ਆਏ ਰੋਟੀਆਂ ਬਣਾ ਕੇ ਭੇਜ ਦਿਓ, ਬਣਾ ਦਿਓ, ਉਹ ਬਣਿਆ ਬਣਾਇਆ ਆ ਗਿਆ ਉੱਥੇ ਕਰ ਦਿੱਤਾ ਉਹਨਾਂ ਨੇ, ਉਹ ਘੋੜੇ ਵੱਟੇ ਦੀ ਰੋਟੀ ਛੇ ਵੀ ਬਦਲ ਗਈ, ਉਹਦਾ ਪ੍ਰੋਸੈਸ ਹੀ ਬਦਲ ਦਿੱਤਾ ਫੜ ਕੇ ਉਹਨਾਂ ਨੇ ਨਾ, ਉਹ ਘੋੜਾ ਵੱਟਾ ਮਕਾਨ ਹੋ ਗਿਆ ਵੀ ਅਸੀਂ ਅਫਸੋਸ ਤੇ ਜਾਣਾ। ਇੱਕ ਹੁੰਦਾ ਮੋੜਵੀ ਮਕਾਨ, ਤੁਸੀਂ ਉਹ ਵੀ ਸੁਣਿਆ ਹੋਣਾ ਮੋੜਵੀ ਮਕਾਨ ਵੀ, ਜਦੋਂ ਅਸੀਂ ਜਿੱਦਾਂ ਨਾਨਕਿਆਂ ਦੇ ਉੱਤੇ ਜਦੋਂ ਮਦਰ ਮਾਂ ਜਨਾਨੀ ਪੂਰੀ ਜਾਂਦੀ ਉਹਦੇ ਪੇਕਿਆਂ ਪਾਸੇ ਜਾਂਦਾ, ਫਿਰ ਸਾਰਾ ਸਾਰੇ ਇਕੱਠੇ ਹੋ ਕੇ ਅਤੇ ਪੇਕਿਆਂ 'ਤੇ ਜਾਂਦੇ ਆ ਮੋੜਵੀ ਮਕਾਨ ਵਾਸਤੇ। ਇੱਕ ਲਫ਼ਜ਼ ਸੀਗਾ ਯੱਕੜ ਵੱਢਣਾ, ਗੱਪਾਂ ਮਾਰਨੀਆਂ, ਜਿਹੜੇ ਬਹੁਤ ਸਾਰੀਆਂ ਗੱਪਾਂ ਮਾਰੀਆਂ ਵੀ ਜਾਵੇ ਯੱਕੜ ਵੱਢੀ ਜਾਂਦਾ, ਇਹੋ ਜਿਹਾ ਕੁਛ ਨਹੀਂ ਹੁੰਦਾ, ਕੋਈ ਵੀ ਗੱਪ ਮਾਰਨੀ ਵਟੈਵਰ। ਅਤੇ ਕਮਲ ਕੁੱਟਣਾ, ਬੇਕੂਫੀ ਵਾਲੀ ਗੱਲਾਂ ਕਰਨੀਆਂ ਵੀ ਜਿਹਦਾ ਕੋਈ ਸਿਰ ਪੈਰ ਨਹੀਂ, ਵੀ ਯਾਰ ਕੁਛ ਵੀ ਗੱਲ ਕਹਿ ਸਕਦਾ, ਜਿੱਦਾਂ ਉਹ ਭੈਣ ਜੀ ਕਹਿ ਹੀ ਗਏ ਸੀਗੇ ਨਾ। ਮੈਂ ਜੀ ਤੁਹਾਨੂੰ ਪਹਿਲਾਂ ਕਿਹਾ, ਮੈਂ ਮੇਰੇ ਦਿਮਾਗ 'ਚ ਰਿਹਾ ਵੀ ਕਮਲ ਕੁੱਟਣਾ ਵੀ ਖੁਰੇ ਕਿਸੇ ਮੁੰਡੇ ਦਾ ਨਾਂ ਕਮਲ ਨੂੰ ਕੁੱਟਦੇ, ਮੈਂ ਉਹਨੂੰ ਕਿਉਂ ਕੁੱਟ ਦਿੰਦੇ ਯਾਰ, ਕਹਿੰਦੇ ਨਹੀਂ ਕਮਲ ਕੁੱਟਣਾ
1: ਕਮਲਾ,
0: ਕੰਬਲ ਕੁੱਟ ਵੀ ਬੜੀ ਕਹਿੰਦੇ ਹੁੰਦੇ ਸੀ, ਕੰਬਲ ਕੁੱਟ ਕਰਨੀ ਨਾ, ਇਹ ਛੋਟੇ ਛੋਟੇ ਵਾਰ ਜੀ ਪਹਿਲਾਂ ਕਹਿੰਦੇ ਯਾਰ ਉਹਦੀ ਬੜੀ ਕੰਬਲ ਕੁੱਟ ਕੀਤੀ ਨਾ, ਪਤਾ ਲੱਗ ਗਿਆ ਵੀ ਜਿੱਦਾਂ ਸਾਡੇ ਪੁਰਾਣੇ ਗੱਲ ਸੁਣਾਉਂਦੇ ਸਕੂਲਾਂ ਦੇ ਵਿੱਚ ਨਾ ਟਾਟ ਤਾਂ ਬਾਅਦ 'ਚ ਹੋਇਆ, ਪਹਿਲਾਂ ਦਰੀਆਂ ਹੁੰਦੀਆਂ ਸੀਗੀਆਂ, ਤੇ ਸੋਰੀ ਟੂ ਸੇ ਨਾ ਇਹ ਉਹਨੂੰ ਉੱਦਾਂ ਨਾ ਕਰ ਲਿਆ ਜੀ, ਪਰ ਸ਼ਰਾਰਤੀ ਜਵਾਕ ਬੜੇ ਹੁੰਦੇ ਸੀ ਨਾ, ਤੇ ਉਹ ਕੋਈ ਜਵਾਕ ਸੀ ਉਹਨੇ ਕੋਈ ਸ਼ਰਾਰਤਾਂ ਕਰਨੀਆਂ, ਉਹਨਾਂ ਨੇ ਸਕੀਮ ਬਣਾਈ ਆ ਜਿਹਨੂੰ ਕੁੱਟਣਾ, ਉਹ ਜਿੱਦਾਂ ਹੀ ਉਹ ਸਕੂਲ ਅੰਦਰ ਕਮਰੇ 'ਚ ਵੜਿਆ ਉਹਨਾਂ ਨੇ ਦਰੀ ਪਾ ਕੇ ਰੱਜ ਕੇ ਕੁੱਟਿਆ, ਉਹਨੂੰ ਇਹ ਨਹੀਂ ਪਤਾ ਕੁੱਟਦਾ ਕੌਣ,
1: ਇਹ ਨਹੀਂ ਪਤਾ ਲੱਗਦਾ
0: ਇਹ ਜਿਹੜਾ ਕਿਸੇ ਦੇ ਹੱਥ 'ਚ ਕੰਬਲ ਕੁੱਟ ਕੀਤੀ ਉਹਦੀ ਪਤਾ ਨਹੀਂ ਕਿਹੜਾ ਮਾਰਗ ਹੈ ਚਪੇੜਾ। ਅਤੇ ਇਹ ਸਾਡੇ ਜੇ ਵੀ ਵਰਤਦੇ ਰਹਾਂਗੇ ਤਾਂ ਯਾਦ ਵੀ ਰਹਿਣਗੇ ਕੋਈ ਚੀਜ਼ਾਂ, ਜੇ ਹੁਣ ਵਰਤਣੇ ਛੱਡਤੇ ਤਾਂ ਕੋਈ ਚੀਜ਼ਾਂ ਨਿਕਲ ਗਈਆਂ ਦਿਮਾਗ 'ਚੋਂ ਵੀ ਕਿਹਨੂੰ ਕੀ ਕਹਿਣਾ ਹੁੰਦਾ।
1: ਨਹੀਂ ਆਪਾਂ ਜਦੋਂ ਇੱਦਾਂ ਡਿਸਕਸ ਕਰਦੇ ਰਹੀਏ ਫਿਰ ਤਾਂ ਉਹ ਚੀਜ਼ਾਂ ਜ਼ਰੂਰ ਚੇਤੇ ਆ ਜਾਂਦੀਆਂ।
0: ਬਿਲਕੁਲ,
1: ਖੈਰ ਸਾਡਾ ਮਕਸਦ ਵੀ ਇਹੋ ਹੀ ਕਿੰਨੀ ਕਿੰਨੀ ਚੀਜ਼ਾਂ ਸਾਡੇ ਯਾਦ ਰਹਿਣ। ਅਤੇ ਨੀਰਾ ਜੀ ਕਹਿੰਦੇ ਨੇ ਕਿ ਫਾਲਗੂ ਮੇਲਾ, ਅਤੇ ਭਾਅ ਜੀ ਕਹਿੰਦੇ ਕਿ ਆਲਵੇਜ਼ ਬਿੱਲ ਚੈੱਕ ਕਰਨਾ ਚਾਹੀਦਾ ਵਾ ਚੈੱਕਆਊਟ ਦੇ ਉੱਤੇ, ਅਤੇ ਨੋ ਡੇਜ਼ ਬਿੱਲ ਦੇ ਵਿੱਚ ਪ੍ਰਾਈਜ਼ ਵੀ ਕਰੈਕਟ ਨਹੀਂ ਹੁੰਦਾ। ਉਹ ਫਿਰ ਉਹ ਅਗਲੇ ਕਹਿੰਦੇ ਚਲੋ ਮਸ਼ੀਨ ਦੀ ਗਲਤੀ ਆ। ਕਹਿੰਦੇ ਕਿ ਮਟਰ ਪਨੀਰ ਬਣ ਰਿਹਾ ਵੀਰ ਜੀ ਅੱਜ, ਨਾਈਸ ਪ੍ਰੋਗਰਾਮ, ਥੈਂਕ ਯੂ ਬਲਜੀਤ ਜੀ, ਬਹੁਤ ਮਿਹਰਬਾਨੀ ਤੁਹਾਡੀ ਸਾਂਝ ਪਾਉਣ ਦੇ ਲਈ। ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲ, ਆਪਾਂ ਇਜਾਜ਼ਤ ਲੈਂਦੇ, ਚੜ੍ਹਦੀ ਕਲਾ 'ਚ ਰਹੋ, ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਏਗਾ। ਅਤੇ
0: ਕਿਹਾ ਸੁਣਿਆ, ਮਾਫ਼ ਜੀ, ਗੱਲਾਂ ਬਾਤਾਂ ਕਰਦੇ ਬਥੇਰੇ ਅਲਫਾਜ਼ ਜਿਹੜੇ ਇੱਧਰ ਉੱਧਰ ਹੋ ਜਾਂਦੇ ਆ, ਪਰ ਆਪਾਂ ਸਾਰੇ ਇੱਕ ਫੈਮਿਲੀ ਦੇ ਹਾਂ, ਇਸ ਕਰਕੇ ਇੰਜੋਏ ਕਰੋ ਗੱਲਬਾਤ ਨੂੰ, ਇੰਜੋਏ ਕਰਿਆ ਕਰੋ, ਭਾਵ ਸਮਝਾਇਆ ਕਰੋ, ਕਿਸੇ ਨੂੰ ਕਹਿਣ ਦਾ ਕੋਈ ਮਤਲਬ ਨਹੀਂ ਹੁੰਦਾ, ਬਸ ਆਪਾਂ ਸਾਰੇ ਬੈਠੇ ਹਾਂ, ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦੇ ਹਾਂ, ਅਤੇ ਜਿੰਨਾ ਕੁ ਤੁਹਾਨੂੰ ਯਾਦ ਹੈ ਤੁਸੀਂ ਸਾਨੂੰ ਦੱਸ ਦਿਆ ਕਰੋ, ਜਿੰਨਾ ਕੁ ਸਾਨੂੰ ਯਾਦ ਅਸੀਂ ਤੁਹਾਨੂੰ ਦੱਸ ਦਿੱਤਾ, ਬਸ ਇਸ ਤਰ੍ਹਾਂ ਭਾਈ ਸਾਹਿਬ ਟਾਈਮ ਪਾਸ ਕਰਨਾ ਹੈ।
1: ਬਸ ਜੀ, ਅਤੇ ਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ,
0: ਸੁਣਦੇ ਰਹੋ
1: ਰੇਡੀਓ
0: 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਹਾਂਜੀ ਸੁਨੀਲ ਗਰੋਵਰ, ਸੁਨੀਲ ਗਰੋਵਰ, ਹਾਂਜੀ ਹਾਂਜੀ 1674 ਯੇ ਨਹੀਂ ਹੈ 71-72 ਯੇ ਹੈ 1674 ਯੇ ਹੈ 1674 ਸੁਣਦੇ ਰਹੋ ਸੁਣਦੇ ਰਹੋ ਹਾਂਜੀ AM

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ। ਮੈਂ ਗੌਤਮ ਕਪਿਲ। ਅੱਜ 19 ਮਈ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੋਂ, ਜਿੱਥੇ ਫੈਲੇ ਇਬੋਲਾ ਸੰਕਰਮਣ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 390 ਤੋਂ ਵਧੇਰੇ ਸ਼ੱਕੀ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਅਫਰੀਕਾ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਪ੍ਰਮੁੱਖ ਦੀ ਤਰਫ ਤੋਂ ਖਬਰ ਏਜੰਸੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। WHO ਨੇ ਪਹਿਲਾਂ ਹੀ ਇਸ ਸੰਕਰਮਣ ਨੂੰ ਕੌਮਾਂਤਰੀ ਆਪਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਵਿੱਚ ਇਬੋਲਾ ਦਾ ਓਨਾ ਖਤਰਾ ਨਹੀਂ ਫੈਲਿਆ, ਪਰ DR ਕੋਂਗੋ ਦੇ ਵਿੱਚ ਫੈਲੇ ਇਸ ਸੰਕਰਮਣ ਦੇ ਚੱਲਦਿਆਂ ਘੱਟੋ ਘੱਟ 6 ਅਮਰੀਕੀ ਨਾਗਰਿਕ ਵੀ ਇਬੋਲਾ ਵਾਇਰਸ ਦੀ ਚਪੇਟ ਦੇ ਵਿੱਚ ਆਏ ਨੇ। ਦੱਸਿਆ ਜਾ ਰਿਹਾ ਕਿ ਅਮਰੀਕੀ ਨਾਗਰਿਕ ਸੰਕਰਮਣ ਦੇ ਲੱਛਣ ਪੋਜ਼ਿਟਿਵ ਜਿਨ੍ਹਾਂ ਦੇ ਆਏ ਨੇ, ਉਹਨਾਂ ਦੇ ਵਿੱਚੋਂ 3 ਹੋਰ ਦੇ ਉਹ ਸੰਪਰਕ ਦੇ ਵਿੱਚ ਆ ਚੁੱਕੇ ਨੇ, ਪਰ ਇਹ ਸਪਸ਼ਟ ਨਹੀਂ ਹੋਇਆ ਕਿ ਬਾਕੀਆਂ ਨੂੰ ਸੰਕਰਮਣ ਮਿਲਿਆ ਕਿ ਨਹੀਂ ਮਿਲਿਆ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕਿਹਾ ਹੈ ਕਿ ਸਿੱਧੇ ਤੌਰ 'ਤੇ ਪ੍ਰਭਾਵਿਤ ਕੁਝ ਅਮਰੀਕੀਆਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢਣ ਦੇ ਲਈ ਮਦਦ ਕੀਤੀ ਜਾ ਰਹੀ ਹੈ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਕਿੰਨੇ ਲੋਕਾਂ ਦੀ ਐਸੀ ਗਿਣਤੀ ਹੈ। ਇਬੋਲਾ ਦੇ ਮੌਜੂਦਾ ਸਟ੍ਰੇਨ ਬੁਡੀਬੂਗਿਓ ਵਾਇਰਸ ਦੀ ਵਜ੍ਹਾ ਦੇ ਚੱਲਦਿਆਂ ਇਹ ਫੈਲ ਰਿਹਾ। ਹਾਲਾਂਕਿ ਇਸ ਦੀ ਹਾਲੇ ਤੱਕ ਕੋਈ ਦਵਾਈ ਜਾਂ ਵੈਕਸੀਨ ਵੀ ਮੌਜੂਦ ਨਹੀਂ ਹੈ। CDC ਦੇ ਮੁਤਾਬਕ ਯੁਗਾਂਡਾ ਦੇ ਵਿੱਚ ਸੰਕਰਮਣ ਦੇ 2 ਮਾਮਲੇ ਦਰਜ ਕੀਤੇ ਗਏ ਨੇ ਅਤੇ 1 ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ। ਯੁਗਾਂਡਾ ਕਾਂਗੋ ਦਾ ਗੁਆਂਢੀ ਮੁਲਕ ਹੈ। ਵੈਸੇ ਅਮਰੀਕਾ ਤੋਂ ਹੀ ਜੇ ਅਗਲੀ ਖਬਰ ਦੀ ਸਾਂਝ ਪਾਈਏ ਤਾਂ ਅਮਰੀਕਾ ਦੇ ਵਿੱਚ ਇੱਕ ਮੰਦਭਾਗੀ ਖਬਰ ਕੈਲੀਫੋਰਨੀਆ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਮਸਜਿਦ ਪਰਿਸਰ ਦੇ ਵਿੱਚ ਹੋਈ ਗੋਲੀਬਾਰੀ ਦੇ ਅੰਦਰ 3 ਲੋਕਾਂ ਦੀ ਮੌਤ ਹੋ ਗਈ ਹੈ। ਬਾਅਦ ਦੇ ਵਿੱਚ ਪੁਲਿਸ ਨੇ 2 ਸ਼ੱਕੀ ਹਮਲਾਵਰਾਂ ਨੂੰ ਕਾਰ ਦੇ ਵਿੱਚ ਮ੍ਰਿਤਕ ਵੀ ਪਾਇਆ। ਪੁਲਿਸ ਨੇ ਦੱਸਿਆ ਕਿ ਹਮਲਾਵਰ ਟੀਨੇਜਰ ਸੀ, ਉਹਨਾਂ ਨੇ ਬਾਅਦ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ। AFP ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਟੀਮਾਂ ਨੂੰ ਸਭ ਤੋਂ ਪਹਿਲਾਂ ਸੈਨ ਡੀਏਗੋ ਦੇ ਸਭ ਤੋਂ ਵੱਡੇ ਇਸਲਾਮਿਕ ਸੈਂਟਰ ਦੇ ਬਾਹਰ ਪੀੜਤ ਮਿਲੇ। ਬਾਅਦ ਦੇ ਵਿੱਚ 19 ਅਤੇ 17 ਸਾਲ ਦੇ 2 ਸ਼ੱਕੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਮ੍ਰਿਤਕ ਵੀ ਕਰਾਰ ਦੇ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਹੀ ਹਮਲਾਵਰ ਨੇ। ਹੈਲੀਕਾਪਟਰ ਤੋਂ ਲਈ ਗਈ TV ਫੁਟੇਜ ਦੇ ਵਿੱਚ ਹਥਿਆਰਾਂ ਦੇ ਨਾਲ ਲੈਸ ਪੁਲਿਸ ਦੀਆਂ 2 ਟੀਮਾਂ ਇਮਾਰਤ ਦੇ ਅੰਦਰ ਦਾਖਲ ਹੁੰਦੀਆਂ ਦਿਖਾਈ ਵੀ ਦਿੱਤੀਆਂ। ਉੱਥੇ ਇੱਕ ਅਣਜਾਣ ਵਿਅਕਤੀ ਖੂਨ ਦੇ ਨਾਲ ਲਥਪਥ ਹੋਇਆ ਵੀ ਵੀਡੀਓਜ਼ ਦੇ ਵਿੱਚ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਇਸ ਇਸਲਾਮਿਕ ਸੈਂਟਰ ਦੇ ਵਿੱਚ ਇੱਕ ਐਕਟਿਵ ਸ਼ੂਟਰ ਦੀ ਕਾਲ ਮਿਲੀ ਸੀ। 4 ਮਿੰਟ ਦੇ ਅੰਦਰ ਅਧਿਕਾਰੀ ਮੌਕੇ 'ਤੇ ਵੀ ਪਹੁੰਚ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ 3 ਲੋਕਾਂ ਨੂੰ ਉੱਥੇ ਮ੍ਰਿਤਕ ਪਾਇਆ। ਹਾਲਾਂਕਿ ਤੁਰੰਤ ਮਸਜਿਦ ਦੇ ਵਿੱਚ ਪਹੁੰਚਣ ਤੋਂ ਬਾਅਦ ਐਕਟਿਵ ਸ਼ੂਟਰ ਰਿਸਪੌਂਸ ਉਹਨਾਂ ਨੇ ਸ਼ੁਰੂ ਵੀ ਕਰ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਗੋਲੀਬਾਰੀ ਦੀਆਂ ਕਾਲਸ ਉਹਨਾਂ ਨੂੰ ਹਾਸਲ ਹੋਈਆਂ ਸੀ। ਇੱਕ ਮਾਲੀ 'ਤੇ ਵੀ ਗੋਲੀ ਚਲਾਈ ਗਈ ਸੀ, ਹਾਲਾਂਕਿ ਉਹਨੂੰ ਲੱਗੀ ਨਹੀਂ। ਪਰ ਇਸ ਧਾਰਮਿਕ ਸਥਾਨ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ, ਇਸ ਦੇ ਬਾਰੇ ਪੁਲਿਸ ਨੇ ਹਾਲੇ ਆਪਣੀ ਥਿਊਰੀ ਸਪਸ਼ਟ ਨਹੀਂ ਕੀਤੀ ਹੈ। ਇਸ ਨੂੰ ਇਸਲਾਮੋਫੋਬੀਆ ਦੇ ਨਾਲ ਜੁੜਿਆ ਹੋਇਆ ਮਾਮਲਾ ਦੇਖਿਆ ਜਾ ਸਕਦਾ ਹੈ, ਕਿਹਾ ਜਾ ਸਕਦਾ ਹੈ ਜਾਂ ਨਹੀਂ, ਇਹ ਵੀ ਨਹੀਂ ਕੋਈ ਗਰੰਟੀ ਹੈ। ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਗੋਲੀਬਾਰੀ ਨੂੰ ਬੇਹੱਦ ਭਿਆਨਕ ਸਥਿਤੀ ਦੱਸਿਆ। ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਸ਼ੁਰੂਆਤੀ ਜਾਣਕਾਰੀ ਦਿੱਤੀ ਗਈ ਹੈ, ਇਸ ਮਾਮਲੇ ਨੂੰ ਅਸੀਂ ਬਹੁਤ ਗੰਭੀਰਤਾ ਦੇ ਨਾਲ ਦੇਖਾਂਗੇ। ਅਗਲੀਆਂ ਕੌਮਾਂਤਰੀ ਖਬਰਾਂ ਦੀ ਸਾਂਝ ਪਾਈਏ ਤਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਨੇ ਇਹ ਖਬਰਾਂ। ਭਾਰਤ 'ਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਨਾਰਵੇ ਗਏ ਹੋਏ ਨੇ, ਨੌਰਡਿਕ ਦੇਸ਼ਾਂ 'ਚ ਨੇ, ਜਿੱਥੇ ਨਾਰਵੇ ਦੇ ਵਿੱਚ ਉਹਨਾਂ ਨੂੰ ਗ੍ਰੈਂਡ ਕ੍ਰੋਸ ਆਫ ਦੀ ਰੋਇਲ ਨਾਰਵੇਜੀਅਨ ਆਰਡਰ ਆਫ ਮੈਰਿਟ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਦਰਮਿਆਨ ਉਹਨਾਂ ਨੂੰ ਨਾਰਵੇ ਦੇ ਕਿੰਗ ਹੈਰਾਲਡ 5ਵੇਂ ਨੇ ਇਹ ਸਨਮਾਨ ਦਿੱਤਾ। ਹਾਲਾਂਕਿ ਏਜੰਸੀਆਂ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਾ ਇਹ 32ਵਾਂ ਕੌਮਾਂਤਰੀ ਸਨਮਾਨ ਹੈ, ਪਰ ਇਸ ਦੇ ਨਾਲੋਂ ਜ਼ਿਆਦਾ ਚਰਚਾ ਦੇ ਵਿੱਚ ਖਬਰ ਰਹੀ ਨਾਰਵੇ ਦੀ ਪ੍ਰੈਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛੇ ਜਾਣ ਵਾਲੇ ਸਵਾਲ ਅਤੇ ਮੋਦੀ ਦੀ ਤਰਫ ਤੋਂ ਉਹਨਾਂ ਸਵਾਲਾਂ ਨੂੰ ਬਾਈਪਾਸ ਕਰਕੇ ਲੰਘਣਾ। ਦੱਸ ਦਈਏ ਕਿ ਨਾਰਵੇ ਦੁਨੀਆ ਦੇ ਪ੍ਰੈਸ ਫਰੀਡਮ ਇੰਡੈਕਸ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ 'ਤੇ ਮੁਲਕ ਆਉਂਦਾ, ਯਾਨੀ ਪ੍ਰੈਸ ਦੀ ਸੁਤੰਤਰਤਾ ਉੱਥੇ ਬੇਹੱਦ ਖੁੱਲ੍ਹੀ ਹੈ, ਜ਼ਿਆਦਾ ਹੈ, ਔਰ ਪ੍ਰੈਸ ਕਿਸੇ ਵੀ ਕਿਸਮ ਦੇ ਦਬਾਅ ਦੇ ਵਿੱਚ ਕੰਮ ਨਹੀਂ ਕਰਦੀ। ਅਜਿਹੇ ਦੇ ਵਿੱਚ ਨਾਰਵੇ ਦੀ ਪ੍ਰੈਸ ਨੇ ਜਦੋਂ ਮੋਦੀ ਤੋਂ ਇਹ ਪੁੱਛਿਆ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਤੋਂ ਵੀ ਬਚਦੇ ਨਜ਼ਰ ਕਿਉਂ ਆ ਰਹੇ ਹੋ, ਇੱਕ ਮਹਿਲਾ ਦੀ ਤਰਫ ਤੋਂ ਪੁੱਛੇ ਗਏ ਇਸ ਸਵਾਲ 'ਤੇ ਮੋਦੀ ਦੀ ਤਰਫ ਤੋਂ ਉਸ ਕਮਰੇ ਦੇ ਵਿੱਚੋਂ ਬਾਹਰ ਨਿਕਲਣਾ। ਦੱਸ ਦਈਏ ਕਿ ਇਸ ਦਰਮਿਆਨ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਉੱਥੋਂ ਘਬਰਾ ਕੇ ਚਲਿਆ ਜਾਣਾ ਕਾਫ਼ੀ ਅਜੀਬ ਹੈ। ਕੁਝ ਲੁਕਾਉਣ ਦੀ ਲੋੜ ਨਹੀਂ ਹੁੰਦੀ ਅਤੇ ਕੁਝ ਡਰਨ ਦੀ ਵੀ ਲੋੜ ਨਹੀਂ ਹੁੰਦੀ ਜਦੋਂ ਤੱਕ ਤੁਸੀਂ ਗਲਤ ਨਹੀਂ ਹੋ। ਜਦੋਂ ਦੁਨੀਆ ਇੱਕ ਸਮਝੌਤਾ ਕਰ ਚੁੱਕੇ ਪ੍ਰਧਾਨ ਮੰਤਰੀ ਨੂੰ ਕੁਝ ਸਵਾਲਾਂ ਤੋਂ ਘਬਰਾ ਕੇ ਜਾਂਦੇ ਹੋਏ ਦੇਖਦੀ ਹੈ, ਭੱਜਦੇ ਹੋਏ ਦੇਖਦੀ ਹੈ, ਤਾਂ ਭਾਰਤ ਦੀ ਸਾਖ ਦੇ ਉੱਤੇ ਕੀ ਅਸਰ ਪੈ ਰਹੇ ਹੋਣਗੇ। ਵੀਡੀਓ ਦੇ ਵਿੱਚ ਪੱਤਰਕਾਰ ਹੈਲੇ ਲਿੰਗ ਇਹ ਕਹਿੰਦੇ ਹੋਏ ਸੁਣ ਸਕਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ, ਤੁਸੀਂ ਦੁਨੀਆ ਦੀ ਸੁਤੰਤਰ ਪ੍ਰੈਸ ਦੇ ਸਵਾਲਾਂ ਨੂੰ ਕਿਉਂ ਨਹੀਂ ਲੈ ਰਹੇ। ਬਾਅਦ ਦੇ ਵਿੱਚ ਹੈਲੇ ਕਿੰਗ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਅਤੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਮੈਨੂੰ ਉਮੀਦ ਵੀ ਨਹੀਂ ਸੀ। ਵਰਲਡ ਪ੍ਰੈਸ ਫਰੀਡਮ ਇੰਡੈਕਸ ਦੇ ਵਿੱਚ ਨਾਰਵੇ ਪਹਿਲੇ ਸਥਾਨ 'ਤੇ ਹੈ ਅਤੇ ਭਾਰਤ 157ਵੇਂ ਸਥਾਨ 'ਤੇ ਉੱਤੇ ਹੈ। ਭਾਰਤ ਦੇ ਨਾਲ ਜੁੜੀਆਂ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲਦੇ ਹਾਂ, ਜਿੱਥੇ ਭਾਰਤ ਦੇ ਵਿੱਚ ਜਿਹੜੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਹ ਆਉਂਦੀ 25 ਮਈ ਨੂੰ ਸਾਲ 2026 ਦੇ ਪਦਮ ਪੁਰਸਕਾਰਾਂ ਦਾ ਐਲਾਨ ਕਰਨਗੇ ਔਰ ਦੇਣਗੇ। ਗ੍ਰਹਿ ਮੰਤਰਾਲੇ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ। ਮੰਤਰਾਲੇ ਦੇ ਮੁਤਾਬਕ ਰਾਸ਼ਟਰਪਤੀ ਭਵਨ ਦੇ ਵਿੱਚ ਆਯੋਜਿਤ ਹੋਣ ਵਾਲੇ ਨਾਗਰਿਕ ਸਨਮਾਨ ਸਮਾਰੋਹ ਦੇ ਵਿੱਚ ਰਾਸ਼ਟਰਪਤੀ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕਰਨਗੇ। ਭਾਰਤ ਸਰਕਾਰ ਨੇ ਕੁੱਲ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ। ਇਹਨਾਂ 'ਚ 5 ਨੂੰ ਪਦਮ ਵਿਭੂਸ਼ਣ, 13 ਨੂੰ ਪਦਮ ਭੂਸ਼ਣ ਅਤੇ 113 ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਜਾਣਾ। ਪੁਰਸਕਾਰ ਜੇਤੂਆਂ ਦੇ ਵਿੱਚ 19 ਔਰਤਾਂ ਵੀ ਸ਼ਾਮਲ ਨੇ, ਜਦਕਿ 16 ਮਰਨ ਉਪਰੰਤ ਇਸ ਸਨਮਾਨ ਉਹਨਾਂ ਨੂੰ ਇਹ ਸਨਮਾਨ ਦਿੱਤਾ ਜਾਏਗਾ। ਉੱਥੇ ਹੀ ਕੇਂਦਰ ਸਰਕਾਰ ਨੇ ਜਨਤਕ ਖੇਤਰ ਦੇ ਬੈਂਕ

0: और 10 अलग अलग फैक्टर के आधार के उत्ते जिवें बिलोंगिंग यानी कि तुहानू उह किन्नी क अपनत वाला इलाका लगता है, इंपलॉयमेंट किन्नी है, रुजगार उस इलाके दे विच रहिंदे होए, हाउसिंग अफोर्डेबिलिटी किन्नी है, सेहत दे पक्खों, मैंटल वैलबींग दे पक्खों, हैल्थ केयर एक्सैस किन्नी है, हस्पताल मैडिकल फैसिलिटीज़ उत्थे किन्नी उपलब्ध ने, फिर वो इलाका वर्क लाइफ बैलेंस किवें बना के रखन दे विच तुहाडी मदद करता है, या सोशल कनैक्टेडनैस या सेफ्टी किन्नी है। इस आधार के उत्ते आस्ट्रेलिया के 10 अलग अलग लाइफ स्टाइल एनवायरमेंट कम्यूनिटी फैक्टर्स के आधार के उत्ते रीजनस जिहड़े ने डिवाइड किए गए हैं। पहले नंबर के उत्ते सदरलैंड शायर इलाका आता जिहड़ा कि सिडनी का दक्षणी इलाका है, साउथ सदरन इलाका है। इसनों आस्ट्रेलिया के हैप्पीएसट प्लेसिस के विचों पहले नंबर के उत्ते इस करके रखा गया क्योंकि इत्थे बेरोज़गारी दर बेहद घट है, तटी इलाका हैगा और जिहड़ी कम्यूनिटी भी वह भी आपस दे विच जुड़ी हुई और वर्क लाइफ बैलेंस नू जोड़ के चलती है। अजय दे विच इसने टॉप स्पॉट हासिल किया। हालांकि सदरलैंड शायर का कोई एक सबब जिहड़ा टॉप दे उत्ते नहीं दसिया गया, पर इत्थे लो क्राइम रेट जिहड़ी है वह इस इलाके नू रहन लायक भी बनाती है। नंबर दो दे उत्ते एडिलेड दा सेंट्रल एंड हिल्स एरिया जिथे जिहड़े ज़्यादातर कंपैरिजन ने उस दे विच जिहड़ा यह इलाका पहले नंबर दे इलाके तो भी उपर चला जाता है। उदाहरण के तौर दे उत्ते इत्थे मैडिकल प्रैक्टिस की जे गल की जाए तो 100,000 लोगों के उत्ते 2600 तो ज़्यादा मैडिकल प्रैक्टिशनर मौजूद ने, यानी कि इस इलाके दे विच रहन वाले लोगों की सेहत बड़ी वधिया तंदुरुस्त बनी रहती है। तीन नंबर के उत्ते इलाका आता है नॉर्दन बीचिज का, एक बार फिर तो यह भी सिडनी का ही इलाका है। नॉर्दन बीचिज़ नूं आम तौर दे उत्ते एक महंगा इलाका मान लिया जाता है। औसतन घरां दीआं कीमतां इत्थे सारे ज़्यादातर पुराने घर ने, पर औसतन घरां दीआं कीमतां मिलियन डॉलर तो तां जा चुकियां ने, इस करके भी मैनली दे लोग खुश संतुष्ट दसे जा रहे ने। होर तां होर इस इलाके च आस्ट्रेलिया दे कुछ सब तो बेहतरीन बीचिज पैंदे ने। चार दे उत्ते जिहड़ा इलाका आंदा उह है बॉकम हिल्स ते हॉक्सबरी सिडनी दा। एक बार फिर तो है इलाका हॉक्सबरी एक किस्म दा वैली एरिया कहा जा सकदा है, पिछे ब्लू माउंटेन थले दरिया बगदा है जिहड़ा नेपियन दरिया कहा जांदा है, ते इस तरीके दे नाल एक पूरा दा पूरा मैदानी इलाका जिहड़ा जिहड़ा कि इसनों एक बेहतरीन शानदार वैली एरिया बना दिंदा है। नंबर पांच दे उत्ते पर्थ दा जिहड़ा ग्रेटर एरिया है, पर्थ नू वारंबूल साउथ वैसट विक्टोरिया दे नाल नंबर 6 तो उपर रख्या गया। उसकी वजह यह है कि पर्थ दे इस इलाके दे विच तटी इलाके की सांझ तो है ही, पर इत्थे रैलेटिवली दूसरे इलाकों की बजाय एक छोटी पॉपुलेशन रहिंदी है। अगली खबर की सांझ जे पाइए तो आस्ट्रेलिया दे विच इंटरनेशनल स्टूडेंट्स की गिनती नूं घट किया जाएगा जेकर लिबरल नैशनल गठजोड़ सत्ता दे विच आंदा है। ये बयान तो तुसीं सुनी लिया होना पिछले दिनों के दरम्यान, पर हुण इस बयान के काउंटर सामने आ रहे हैं। इस दरम्यान इंटरनेशनल स्टूडेंट आस्ट्रेलिया की लोड़ ने, उन्हां दी लोड़ आस्ट्रेलिया नहीं है, इस किस्म के दावे इत्थों दीआं कुछ संस्थावां की तरफ तो किए जा रहे हैं। तो यह भी कहा गया है कि जिहड़े आस्ट्रेलिया दे विच आके इंटरनेशनल स्टूडेंट पढ़ते हैं यूनिवर्सिटिया दे विच, डोमैसटिक स्टूडेंट की बजाय यानी घरेलू जिहड़े देश के अंदर रह रहे विद्यार्थी ने उन्हां दे मुकाबले उन्हां दी क्वालिफिकेशन दे विच उन्हां दी पढ़ाई लिखाई दे विच बड़ा फर्क हुंदा है। इंटरनेशनल ग्रैजुएट हायर कलैबरेटिव स्किल्स के मामले 95% वधिया करदे ने देश के अंदर, वेन्यूज़ के मामले 86%, इंप्लॉयमेंटबिलिटी के जिहड़े स्किल्स ने उस मामले दे विच 84% तक जिहड़े ने उह इंटरनेशनल स्टूडेंट्स ही योगदान पाते हैं। अजय दे विच कैंपस स्टडी होवे चाहे ऑनलाइन स्टडी, इंटरनेशनल स्टूडेंट इस स्टोरी का एक वखरा पार्ट लैके आते हैं। आस्ट्रेलिया दे विच तेल दे भंडारे ही भंडारे, इस किस्म का एक बार फिर तो दावा किया प्रधानमंत्री एंथनी अल्बनीज ने, जिन्होंने फैडरल सरकार दे द्वारा 3 कारगो शिप की जिहड़ी चीन तो एक डील हुई है उसकी पुष्टि की है, तो कहा है कि जेट फ्यूल दे नाल लदे 6,00,000 बैरल फ्यूल जिहड़ा वह चीन दे रस्ते दे राही आस्ट्रेलिया नू दाखल हो रहा है। और इस दे नाल जिहड़ा टैक्स योजनावां ने ਟਰੱਸਟ ਟੈਕਸ ਚੇਂਜਿਸ ਜਾਂ ਫਿਰ ਪਿਛਲੇ ਹਫ਼ਤੇ ਬਜਟ ਦੇ ਵਿੱਚ ਜਿਹੜੇ ਕੁਝ ਚੇਂਜ ਆਏ ਸੀ ਉਹਨਾਂ ਦੀ ਪ੍ਰਧਾਨ ਮੰਤਰੀ ਨੇ ਹਮਾਇਤ ਕੀਤੀ ਹੈ। ਉਧਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਕਿਹਾ ਕਿ ਉਹ ਇਸ ਗੱਲ ਦੇ ਲਈ ਤਿਆਰ ਨੇ ਕਿ ਜੇ ਭਾਰਤੀ ਮੂਲ ਦੇ ਅਤੇ ਚੀਨੀ ਮੂਲ ਦੇ ਵੋਟਰ ਜਿਹੜੇ ਨੇ ਉਹਨਾਂ ਦੀ ਮਾਈਗ੍ਰੇਸ਼ਨ ਪਾਲਿਸੀ ਨੂੰ ਸਪੋਰਟ ਨਾ ਕਰਨ ਅਤੇ ਉਹ ਆਪਣਾ ਵੋਟ ਬੈਂਕ ਆਧਾਰ ਖੋ ਦੇਣ। ਤਾਂ ਦੱਸ ਦਈਏ ਕਿ ਗੱਠਜੋੜ ਦੀ ਤਰਫ ਤੋਂ ਇਹ ਯੋਜਨਾ ਦਿੱਤੀ ਗਈ ਸੀ ਕਿ 17 ਵੈਲਫੇਅਰ ਪੇਮੈਂਟਸ ਜਿਹੜੀਆਂ ਨੇ ਉਹ ਪਰਮਾਨੈਂਟ ਰੈਜ਼ੀਡੈਂਟ ਹਾਸਲ ਕਰਦੇ ਨੇ ਆਸਟ੍ਰੇਲੀਆ 'ਚ ਜਦੋਂ ਤੱਕ ਤੁਸੀਂ ਪੱਕੇ ਸਿਟੀਜ਼ਨ ਨਹੀਂ ਬਣ ਜਾਂਦੇ, ਇੱਥੋਂ ਦੇ ਨਾਗਰਿਕ ਨਹੀਂ ਬਣ ਜਾਂਦੇ, ਤੁਹਾਡੇ ਤੱਕ ਜਿਹੜੀਆਂ ਨੇ ਇਹ ਸਕੀਮਾਂ ਦੇ ਭਲਾਈ ਸਕੀਮਾਂ ਦੇ ਜਿਹੜੇ ਰਕਮ ਹੈ ਉਹ ਨਹੀਂ ਇਸ ਦੇ ਫਾਇਦੇ ਪਹੁੰਚ ਸਕਣਗੇ। ਅਜਿਹੇ ਦੇ ਵਿੱਚ ਬਹੁਤ ਸਾਰੇ ਜਿਹੜੇ ਉੱਧਰ ਅੱਜ ਕੱਲ੍ਹ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਮੀਮ ਬੜੇ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੇ ਨੇ। ਪ੍ਰਧਾਨ ਮੰਤਰੀ ਨੂੰ ਆਪਣਾ ਬਿਜ਼ਨਸ ਪਾਰਟਨਰ ਦੱਸ ਕੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਇਸ ਦਾ ਮਜ਼ਾਕ ਉਡਾ ਰਹੇ ਨੇ। 47% ਸਾਇਲੈਂਟ ਪਾਰਟਨਰ ਦੱਸਿਆ ਜਾ ਰਿਹਾ, ਅਸਲ 'ਚ ਦੇਸ਼ ਦੇ ਅੰਦਰ ਸੀ ਜੀ ਡੀ ਦੇ ਉੱਤੇ 50% ਪ੍ਰੋਫਿਟ ਦੇ ਉੱਤੇ ਲੱਗਦਾ ਡਿਸਕਾਊਂਟ ਜਿਹੜਾ ਉਹ ਖਤਮ ਕਰਦੇ ਹਨ ਅਤੇ ਨੈਗੇਟਿਵ ਗੇਅਰਿੰਗ ਦੇ ਵਿੱਚ ਬਦਲਾਅ ਕਰਨ ਦੇ ਨਾਲ ਸਰਕਾਰ ਲੋਕਾਂ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ। ਇਸ ਕਿਸਮ ਦੇ ਮਜ਼ਾਕ ਬਣਨ ਲੱਗ ਪਏ ਨੇ। ਇਸੇ ਹੀ ਕਰਕੇ ਜਿਹੜਾ ਨਵਾਂ ਮੈਥਡ ਆਇਆ ਸੀ ਜੀ ਟੀ ਨੂੰ ਖਤਮ ਕਰਨ ਦਾ, 50% ਡਿਸਕਾਊਂਟ ਖਤਮ ਕਰਕੇ ਇਸ ਨੂੰ ਇਸ ਦੀ ਥਾਂ ਦੇ ਉੱਤੇ ਜਿਹੜਾ ਪ੍ਰੋਫਿਟ ਦੇ ਉੱਤੇ ਜਿਹੜਾ ਸੀ ਜੀ ਟੀ ਵਸੂਲਿਆ ਜਾਣਾ ਜਾਂ ਇਸ ਨੂੰ ਇੰਡੈਕਸੇਸ਼ਨ ਮੈਥਡ ਦੇ ਨਾਲ ਜੋੜ ਕੇ ਦੇਖਿਆ ਜਾਣਾ, ਯਾਨੀ ਕਿ ਬਾਜ਼ਾਰ ਦੇ ਵਿੱਚ ਤੁਹਾਡੀ ਪ੍ਰੋਪਰਟੀ ਦੀ, ਤੁਹਾਡੀ ਕ੍ਰਿਪਟੋ ਕਰੰਸੀ ਦੀ ਜਾਂ ਤੁਹਾਡੇ ਈ ਟੀ ਐੱਫ ਦੀ ਕਿੰਨੀ ਕੁ ਕੀਮਤ ਹੋ ਚੁੱਕੀ ਹੈ। ਸੋ ਉਸ ਆਧਾਰ ਦੇ ਉੱਤੇ ਹੀ ਜਿਹੜਾ ਟੈਕਸ ਦੇਣਾ ਮੰਨਿਆ ਜਾ ਰਿਹਾ ਕਿ ਇਸ ਦੇ ਨਾਲ ਲੋਕਾਂ ਨੂੰ ਵਧੇਰੇ ਟੈਕਸ ਦੇਣਾ ਪੈ ਸਕਦਾ ਹੈ। ਇਸ ਕਰਕੇ ਵੀ ਇਸ ਤਰ੍ਹਾਂ ਦੇ ਮੀਮ ਆਮ ਲੋਕਾਂ ਦੀ ਤਰਫ ਤੋਂ ਬਣਾਏ ਗਏ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਸਿਡਨੀ ਤੋਂ ਖਬਰ ਜਿੱਥੇ ਇੱਕ ਘਰ ਦੇ ਵਿੱਚ ਮ੍ਰਿਤਕ ਪਾਏ ਗਏ 3 ਲੋਕ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਅਤੇ 2 ਬੱਚੇ ਸ਼ਾਮਲ ਸੀ। ਉਸ ਤੋਂ ਬਾਅਦ ਇਸ ਨੂੰ ਡੋਮੈਸਟਿਕ ਵਾਇਲੈਂਸ ਦਾ ਯਾਨੀ ਕਿ ਘਰੇਲੂ ਹਿੰਸਾ ਦਾ ਮਾਮਲਾ ਦੱਸ ਕੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਸ ਦੇ ਉੱਤੇ ਹੁਣ 2 ਸ਼ਾਇਦ ਕੱਢ ਲਏ ਗਏ ਨੇ। ਦੱਸ ਦਈਏ ਕਿ ਕੈਂਬਲ ਟਾਊਨ ਜਿਹੜਾ ਸਿਡਨੀ ਦਾ ਇਲਾਕਾ ਹੈ, ਇੱਥੇ 46 ਸਾਲਾ ਇੱਕ ਮਹਿਲਾ, ਉਸ ਦੇ 2 ਬੱਚੇ, ਇਹਨਾਂ ਦੇ ਵਿੱਚੋਂ ਇੱਕ ਦੀ ਉਮਰ 4 ਸਾਲ, ਦੂਸਰੇ ਦੀ ਉਮਰ 12 ਸਾਲ ਦੱਸੀ ਜਾ ਰਹੀ ਸੀ, ਉਹਨਾਂ ਨੂੰ ਵੀ ਮ੍ਰਿਤਕ ਪਾਇਆ ਗਿਆ ਸੀ। ਮੌਤ ਦੀ ਵਜ੍ਹਾ ਦੀ ਜਿਹੜੀ ਪੁਸ਼ਟੀ ਉਹ ਫਿਲਹਾਲ ਨਹੀਂ ਕੀਤੀ ਗਈ। ਫਿਲਹਾਲ ਪੁਲਿਸ ਨੇ 47 ਸਾਲਾ ਇਸ ਵਿਅਕਤੀ ਨੂੰ ਅਰੈਸਟ ਕਰਕੇ ਕੈਂਬਲ ਟਾਊਨ ਪੁਲਿਸ ਸਟੇਸ਼ਨ ਲਿਜਾ ਕੇ ਉੱਥੇ ਪੁੱਛ ਪੜਤਾਲ ਕੀਤੀ ਹੈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiya Shera, te mudiya vi kede haathan ch.
5: Starring Parmeesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud ke aaya ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
3: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
5: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ
9: ਪਾਂਡੇ ਜੀ, ਕੀ ਤੁਸੀਂ ਨਾ ਲੱਕ ਪਾਏ ਹੋ ਯਾਰ? ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੇ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੇ ਦੋਸਤ ਹੀ ਹੈ ਨਾ।
10: देखिए प्रजापति पांडे, उनकी श्रीमती एंड अदर्स, इन पति पत्नी और वो 2, 15 मई से आपके नजदीकी थिएटर्स में।
11: हमारी लव स्टोरी तो लेजेंडरी बन गई।
12: लेजेंडरी लव स्टोरीज की ही तो एंडिंग ट्रेजिक होती है।
13: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
14: Chand Mera Dil, Chand Mera Dil.
3: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
8: ਉਹ ਜੋ ਹੁਕਮ ਮੇਰੀ ਸਰਕਾਰ।
14: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
14: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
14: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
15: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ। ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
16: ਯਾਰ ਹੋਣਾ ਹੀ ਨੀ ਚਾਹੀਦੇ, ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
17: ਅਰੇ ਬੋਲੋ ਪੱਪੂ ਦੇ ਪਾਪਾ।
15: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।
14: ਸੁਣੋ ਜੀ, ਗੱਡੀ ਅਕਸ਼ਰਾ ਜੁਐਲਰਸ ਵੱਲ ਲੈ ਲੋ।
8: ਜੋ ਹੁਕਮ ਮੇਰੀ ਸਰਕਾਰ।
14: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
14: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
14: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: JBCO Films leke aaye ne action, emotion ate full on entertainment. Punjabi feature film Shera.
5: 5 saal baad mudiyan Shera te mudiyan vi kede haathan ch.
6: Starring Parmesh Verma, Sonal Chauhan, Yograj Singh, Manav Vij ate hor vi ugge kalakar.
7: Main utthon vi mud ke jithon koi nahi mud ke aunga.
4: Written and directed by Savio Sandhu, produced by Anmol Sahni.
6: Hun vekhna na bhullyo 15 mai ton tuhade nedle cinema gharan vich Shera.
8: Laave phir
9: दूसरी दोस्त छुड़ाने चले है और ये तीसरी दोस्त ही है ना।
10: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
11: हमारी लव स्टोरी तो लेजेंडरी बन गई।
12: लेजेंडरी लव स्टोरीज की ही तो एंडिंग ट्रैजिक होती है।
13: फ्रॉम द मेकर्स ऑफ रॉकी और रानी की प्रेम कहानी, धर्म प्रोडक्शंस प्रेजेंट्स चांद मेरा दिल। वॉच अनन्य पांडे एंड लक्ष्य इन चांद मेरा दिल, कमिंग टू सिनेमाज ऑन May 22nd।
14: चांद मेरा दिल, चांद मेरा दिल।
15: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
16: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
15: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
17: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
18: ਉਹ ਜੋ ਹੁਕਮ ਮੇਰੀ ਸਰਕਾਰ।
17: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
18: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ,
17: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
18: ਆਹੋ ਜੀ ਆਹੋ,
17: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
19: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
20: ਸ਼ਾਦਾਬ ਰਹਿਤੇ ਹੈ ਜਿਨਕੀ ਰਹਿਨੁਮਾਈ ਸਰਤਾਜ ਜੈਸੇ ਬਾਗਬਾਂ ਕਰਤੇ ਹੈ।
21: ਫਿਰ ਮੈਨੂੰ ਅਚਾਨਕ, ਮੈਂ ਜਦੋਂ ਲਿਖਿਆ ਮੈਨੂੰ ਅਚਾਨਕ ਯਾਦ ਆਇਆ ਬਾਗਬਾਨ ਫਿਲਮ ਉਦੋਂ ਬਹੁਤ ਸੀਗੀ, ਪਰ ਵੈਸੇ ਦੇਖਿਆ ਬੜੀ ਟੌਕਸਿਕ ਫਿਲਮ ਹੈ। ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੂੰ ਉਹਨੂੰ ਹੁਣ ਅਲੱਗ ਤਰੀਕੇ ਨਾਲ ਤੋੜਿਆ ਨਾ ਕਿ ਯਾਰ ਅਮਿਤਾਭ ਬੱਚਨ ਨੂੰ ਚਾਰ ਚਾਰ ਬੱਚੇ ਕਿਉਂ ਪੈਦਾ ਕੀਤੇ ਬਈ, ਤੂੰ ਸੇਵਿੰਗ ਕੋਈ ਕੀਤੀ ਨਹੀਂ ਹੈ, ਤੈਨੂੰ ਪਤਾ ਨਹੀਂ।
22: ਇਹ ਨਾ ਸੋਸ਼ਲ ਮੀਡੀਆ ਜਿਹੜਾ ਹੈ ਨਾ, ਇਹ ਬਹੁਤ ਬਦਤਮੀਜੀ ਵੀ ਕਰਦਾ,
21: ਬਹੁਤ ਜ਼ਿਆਦਾ।
22: ਆਪਾਂ ਜਿੱਥੇ ਫਾਇਦਿਆਂ ਦੀ ਗੱਲ ਕਰਦੇ, ਅੱਛਾ ਆਪਾਂ ਦੱਸ ਦਈਏ ਕਿ ਵਾਰ ਵਾਰ ਆਪਾਂ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ,
21: ਕਿਉਂਕਿ
22: ਅੱਗੇ ਚੱਲ ਕੇ ਆਪਾਂ ਅੱਜ ਜ਼ਿਆਦਾ ਸੋਸ਼ਲ ਮੀਡੀਆ 'ਤੇ ਹੀ ਗੱਲ ਕਰਨੀ ਹੈ, ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਭਾਪੇ ਦਾ ਜਨਮ ਦਿਨ ਹੈ।
21: ਪਤਾ ਉਹ ਭਾਪਾ ਜੀ ਬਣੇ ਕਿੱਦਾਂ? ਪਤਾ
22: ਕਿਹੜੇ?
21: 2003 ਦੀ ਗੱਲ ਆ,
22: 4 ਦੀ 3 ਦੀ,
21: 3 ਦੀ ਗੱਲ ਆ। ਲੜਕਾ ਇਸੇ ਤਰ੍ਹਾਂ ਆਪਾਂ ਆਮੋ ਸਾਹਮਣੇ ਬੈਠੇ ਨਾ, ਮੁੰਡਾ ਡੇਟ ਤੇ ਗਿਆ ਹੋਇਆ,
22: ਅੱਛਾ
21: ਹੈ ਨਾ, ਆਪਣੀ ਕਾਲਜ ਮੇਟ ਦੇ ਨਾਲ, ਤੇ ਇੰਟਰਸਟ ਹੀ ਨਹੀਂ ਉਹਦਾ, ਕਿਉਂਕਿ ਉਹ ਇੱਕ ਬਹੁਤ ਹੀ ਤਗੜਾ ਬੋਏ ਬੈਂਡ ਸੀਗਾ, ਇੱਕ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਇੱਕ ਕਹਿ ਲਓ ਸੋਸਾਇਟੀ ਹੁੰਦੀ ਆ, ਆਪਸ ਚ ਸਟੂਡੈਂਟ ਸੀ, ਉਹ ਉਹਨੂੰ ਮਿਲੀ ਨਹੀਂ, ਉਹ ਸੋਸਾਇਟੀ ਦੇ ਅੰਦਰ ਹਿੱਸਾ ਨਹੀਂ ਮਿਲਿਆ ਉਹਨੂੰ,
22: ਉਹ ਮੁੰਡੇ ਨੂੰ,
21: ਉਹ ਮੁੰਡੇ ਨੂੰ।
22: ਓਕੇ,
21: ਵੈਰੀ ਸੈਡ। ਕੁੜੀ ਇਰੀਟੇਟ ਹੋ ਗਈ ਕਿ ਯਾਰ ਤੂੰ ਤਾਂ ਬੜਾ ਸੈਲਫ ਓਬਸੈਸਡ ਆ। ਉਹਨੇ ਕਿਹਾ, ਯੂ ਆਰ ਅ ਵੈਰੀ ਕੋਲਡ ਬਲੱਡਡ ਇਨਸਿਕਿਓਰ ਮੈਨ, ਵੀ ਆਰ ਬ੍ਰੇਕਿੰਗ ਅਪ।
22: ਅੱਛਾ,
21: ਹਾਰਵਰਡ ਦਾ ਸਰਵਰ ਪੂਰੇ 48 ਘੰਟੇ ਦੇ ਅੰਦਰ ਠੱਪ, ਇੰਨਾ ਟ੍ਰੈਫਿਕ ਆ ਗਿਆ ਉਸ ਵੈਬਸਾਈਟ ਤੇ, ਸਾਰੇ ਬੱਚੇ ਲੱਗੇ ਹੋਏ ਕਿ ਬਈ ਅਸੀਂ ਕੁੜੀਆਂ ਨੂੰ ਹਨਾ ਨੰਬਰ ਦੇਵਾਂਗੇ। ਮੁੰਡਾ ਸਸਪੈਂਡ ਹੋ ਗਿਆ, ਸਸਪੈਂਡ ਹੋਇਆ ਤੇ ਦੋ ਜੁੜਵਾ ਭਰਾ, ਵੈਸੇ ਜੁੜਵਾ ਭਰਾ ਦੋ ਹੀ ਹੁੰਦੇ ਰੇਲੀ, ਸੋਰੀ ਗਾਇਸ, ਇੱਕ ਜੋੜਾ
22: ਜੁੜਵਾ ਬੋਲਣ ਚ ਇੱਦਾਂ ਕਹਿ ਦਿੰਦੇ ਹਾਂ, ਦੋ ਜੁੜਵਾ ਭਰਾ
21: ਉਹ ਹਾਰਵਰਡ ਦੇ ਹੀ ਪੜ੍ਹਨ ਵਾਲੇ ਸੀਗੇ, ਰੋਇੰਗ ਵੀ ਕਰਦੇ ਸੀਗੇ, ਰੋਇੰਗ ਯੂ ਗਾਇਜ਼ ਯੂ ਨੋ, ਉਹ ਰੋਇੰਗ ਹੁੰਦੀ ਜਿਹੜੀ ਉਹ

0: ਚੱਕ ਲਿਆ ਆਪਣੇ ਇੱਕ ਦੋਸਤ ਕੋਲ ਗਿਆ ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ ਤੇ ਉਹਨੇ ਦ ਫੇਸਬੁੱਕ ਡੋਟ ਕੋਮ ਬਣਾਈ ਮਾਰਕ ਜ਼ਕਰਬਰਗ
1: ਅੱਛਾ
0: ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਯੇਲ ਸਟੈਨਫੋਰਡ ਮਤਲਬ ਉੱਧਰ ਹੀ ਆਈਵੀ ਲੀਗ ਸਕੂਲਸ ਦੇ ਅੰਦਰ $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ ਠੀਕ ਹੈ ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ ਚਾਰ ਸਾਲ ਬਾਅਦ ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ ਅਨਓਫੀਸ਼ੀਅਲੀ ਇਹੀ ਗੱਲ ਆ ਠੀਕ ਹੈ ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ ਉਹ ਬੰਦਾ ਮਿਲਿਆ ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਈ ਪਹਿਲੇ ਤਾਂ ਦ ਹਟਾ ਇਹਨੂੰ ਕਰ ਫੇਸਬੁੱਕ ਡੋਟ ਕੋਮ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਿਤ ਹੈ ਨਾ ਫੇਰ ਜੀ ਉਹਨੇ ਕਿਹਾ ਕਿ ਆ ਜਿਹੜਾ ਤੇਰਾ ਦੋਸਤ ਹੈ ਨਾ ਇਹਨੂੰ ਥੋੜਾ ਫੇਜ਼ ਆਊਟ ਕਰ ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ
1: ਜੇ ਕੋਈ ਸ਼ੁਰੂ ਚ ਪਹਿਲੇ
0: ਜੇ ਤੋਂ ਪੈਸੇ ਲਿੱਤੇ 20,000 ਉਹਦਾ ਨਾਮ ਹੈ ਐਡ ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ ਠੀਕ ਹੈ ਜੀ ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਆਪਣਾ ਮੈਂਟਰ ਬਾਅਦ ਚੋਂ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ ਹਨਾ 2008 'ਚ ਗਲੋਬਲੀ ਫਟਿਆ ਦੁਨੀਆਂ 'ਚ ਪੂਰੇ ਤਰੀਕੇ ਨਾਲ ਅਤੇ ਜਦੋਂ ਇਨਵੈਸਟਰਸ ਕੋਲ ਗਏ ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ 'ਚ ਹਰ ਕਿਸੇ ਨੂੰ ਜਾਣਦੇ ਸੀਗੇ ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ ਪਰ ਜਿਹੜਾ ਐਡ ਸੀਗਾ ਨਾ ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ ਮਗਰੋਂ ਸਾਰੇ ਸਾਰੇ ਸ਼ੇਅਰ ਗਏ
1: ਓਕੇ
0: ਬਹੁਤ ਤਕੜਾ ਲੋਅ ਸੂਟ ਹੋਇਆ
1: ਜੀ
0: ਲੋਅ ਸੂਟ ਦੇ ਐਂਡ 'ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ ਉਹਨਾਂ ਨੇ ਵੀ ਲੋਅ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਦੇ ਸੀਗੇ ਤੇ ਮੇਰਾ ਕੀਤਾ 34% ਹਿੱਸਾ ਲੈਸ ਤੇ ਮੈਨੂੰ ਮੇਰੇ ਨਾਮ ਵੀ ਹਟਾ ਦਿੱਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ ਤੇ ਲੋਅ ਸੂਟ $20 million ਕੈਸ਼ ਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ ਪਰ ਇਹ ਹੈ ਕਿ ਉਹਦਾ ਮੈਸਟ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ ਤੇ ਉਹ ਹੁਣ ਸਿੰਗਾਪੁਰ ਰਹਿੰਦਾ ਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ ਹੀ ਇਜ਼ ਅ ਬਿਲੀਅਨਰ
1: ਓਕੇ
0: ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ ਫੇਸਬੁੱਕ ਦਾ IPO ਆ ਗਿਆ ਉਸ ਤੋਂ 5-6 ਸਾਲ ਬਾਅਦ ਹੋਰ ਫਟਿਆ ਉਹ ਹੋ ਗਏ 100 million ਵਗੈਰਾ 'ਚ ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ
1: ਅੱਛਾ
0: ਉਹਨਾਂ ਉਹ ਚਲਾਤਾ ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ 60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ ਹੀ ਵਾਸ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ ਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ ਹੈਪੀ ਬਰਥਡੇ ਮਾਰਕ ਜ਼ਕਰਬਰਗ
1: ਹੈਪੀ ਬਰਥਡੇ ਬਈ ਹੈਪੀ ਬਰਥਡੇ
0: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ AI ਲੈ ਆਏ ਤੇ ਮੈਟਾ ਦੇ ਅੰਦਰ ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ ਹਨਾ ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲੋਟ ਖਰੀਦੋ
1: ਚੱਲੀ ਨਹੀਂ ਵੈਸੇ ਉਹ ਚੀਜ਼
0: ਚੱਲਿਆ ਨਹੀਂ ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੌਗ ਨੂੰ ਲੈ ਕੇ ਆਉਂਦਾ ਸਨੂਪ ਡੌਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ ਕੰਸਰਟ ਕਰਾਇਆ ਇੱਕ ਦੋ ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲੋਟ ਖਰੀਦੋ $1 million 'ਚ ਵਰਚੁਅਲ ਪਲੋਟ ਵੀ
1: ਚੰਨ ਤੇ ਵੀ ਪਲੋਟ ਮਿਲੇ
0: ਪਰ ਉਹ ਗੱਲ ਨਹੀਂ ਬਣੀ ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁੱਲਿਸ਼ ਆਦਮੀ ਆ ਮੈਂ ਤੈਨੂੰ ਛੱਡ ਰਹੀ ਹਾਂ
1: ਉਂਗਲ ਮੇਰੇ ਵੱਲ ਨੂੰ ਕੀ ਕਰੀ
0: ਸੋਰੀ ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ ਪਰ ਅਲਟੀਮੇਟ ਪੁਆਇੰਟ ਇਹ ਸੀ ਜੀ ਕਿ ਦੇਖੋ ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆਂ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ
1: ਪਰ ਇਹਦੇ 'ਚ ਕੁਛ ਇੱਕ ਚੀਜ਼ਾਂ ਇਸ ਸਾਰੀ ਸਟੋਰੀ 'ਚੋਂ ਸ਼ਾਇਦ ਬਾਕੀ ਵੀ ਓਬਜ਼ਰਵ ਕਰ ਰਹੇ ਹੋਣਗੇ ਅਤੇ ਮੈਂ ਆਪਾਂ ਚਾਹਵਾਂਗੇ ਕਿ ਤੁਸੀਂ ਇਸ ਸਟੋਰੀ 'ਚੋਂ ਕੀ ਓਬਜ਼ਰਵ ਕੀਤਾ ਸਾਡੇ ਸਰੋਤੇ ਤੁਸੀਂ ਵੀ ਦੱਸਿਓ ਕਿ ਕੀ ਇਹਦੇ ਵਿੱਚੋਂ ਰਲਦਾ ਮਿਲਦਾ ਜਾਂ ਤੁਸੀਂ ਵੀ ਫੀਲ ਕਰਦੇ ਹੋ ਕਿ ਅੱਜ ਵੀ ਸੋਸ਼ਲ ਮੀਡੀਆ ਦੇ ਵਿੱਚ ਇਹ ਫੀਲ ਹੈਗੀ ਆ ਜਿਹੜੀ ਇਸ ਇਹਦੀ ਕਹਾਣੀ ਦੇ ਵਿੱਚ ਉਹ ਕੀ ਆ ਚਲੋ ਆਪਾਂ ਵੇਖਦੇ ਹਾਂ ਤੁਸੀਂ ਇਹਦੇ 'ਚੋਂ ਕੀ ਕੱਢਿਆ ਅਤੇ ਉਸ ਲਿਹਾਜ਼ ਦੇ ਨਾਲ ਤੁਹਾਨੂੰ ਕੀ ਫਾਇਦੇ ਨੁਕਸਾਨ ਲੱਗਦੇ ਆ ਸੋਸ਼ਲ ਮੀਡੀਆ ਦੇ ਜੇ ਮੰਨ ਲਓ ਵੈਸੇ ਤਾਂ ਇੱਦਾਂ ਹੁੰਦਾ ਵਾ ਵੀ ਜੇ ਇੱਕ ਨਾ ਕਰਦਾ ਤਾਂ ਦੂਸਰਾ ਕੋਈ ਕਰ ਦਿੰਦਾ ਪਰ ਜੇ ਮੰਨ ਲਓ ਆਪਾਂ ਮੰਨ ਲੈਂਦੇ ਹਾਂ ਵੀ ਇੱਕ ਮਾਰਕ ਜ਼ਕਰਬਰਗ ਨਾ ਹੁੰਦਾ ਅਤੇ ਸ਼ਾਇਦ ਇਹ ਨਾ ਹੁੰਦੇ ਪਲੇਟਫਾਰਮ ਨਾ ਹੁੰਦੇ ਫਿਰ ਤੁਹਾਡੀ ਲਾਈਫ ਤੁਸੀਂ ਕਿੱਥੇ ਕਿ ਜੇ ਵੇਖਦੇ ਹੋ ਕੀ ਫਾਇਦੇ ਕੀ ਨੁਕਸਾਨ ਕੀ ਪ੍ਰੋ ਕੀ ਕੌਨਸ ਤੁਸੀਂ ਇਸ ਟਾਈਮ ਦੇ ਉੱਤੇ ਵੇਖ ਰਹੇ ਹੋ ਤੁਸੀਂ ਅਤੇ ਮਤਲਬ ਕਹਿ ਲਓ ਤੁਸੀਂ ਵੀ ਇਸ ਟਾਈਮ ਦੇ ਉੱਤੇ ਮੋਟੇ ਅਮੀਰਾਂ ਚੋਂ ਮੋਟਾ ਪੈਸਾ ਕਮਾਉਣ ਵਾਲਿਆਂ ਚੋਂ ਇੱਕ

0: ਸਿਰਫ ਮਤਲਬ ਇੱਕ ਆਈਡੀਆ ਤੇ ਉਹ ਹੀ ਆਪਣਾ ਨਹੀਂ,
1: ਉਹ ਹੀ ਆਪਣਾ ਸਿਰਫ ਕੋਡਿੰਗ।
0: ਹਾਂ, ਸੋ ਇਹ ਬੜਾ ਕੁਛ ਜਿਹੜਾ ਇਸ ਕਹਾਣੀ ਦੇ ਵਿੱਚੋਂ ਵੇਖੋ ਹੁਣ ਤੁਸੀਂ ਕੀ ਕੱਢਦੇ ਹੋ ਇਹਦੇ ਵਿੱਚੋਂ। ਤੇ ਜਿਹੜੇ ਬੰਦੇ ਦੀ ਤੁਸੀਂ ਇੰਨੀ ਵੈਲਥ ਗਣਾਈ ਆ, ਮੈਂ ਤਾਂ ਇਹਦਾ ਇਹ ਵੀ ਸੁਣਿਆ ਹੈ ਵੀ ਇਹਦੀ ਤਨਖਾਹ ਹੀ $1 ਆ,
1: ਉਹ ਕਿਉਂਕਿ ਉਹਦਾ ਮੇਨ ਹਿੱਸਾ ਨਾ। ਆਪਾਂ ਦੇਖੋ ਇਹਦੇ ਅੰਦਰ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਵੇਖਦੇ ਨੇ ਕਿ 2017-18 ਦੇ ਅੰਦਰ ਇਲੈਕਸ਼ਨ ਜਿਹੜੇ ਹੋਏ ਸੀ US ਦੇ ਅੰਦਰ, ਤੇ ਡਾਟਾ ਬ੍ਰੀਚ ਹੋਇਆ, ਤੇ ਜਿਹੜੀ ਪਾਰਟੀ ਹਾਰੀ ਕਹਿੰਦੇ ਕਿ ਉਹਨਾਂ ਨੇ ਉਹ ਯੂਜ਼ ਕੀਤਾ ਸੀਗਾ ਕਿ ਉਸ ਹਿਸਾਬ ਦੀ ਐਡਵਰਟਾਈਜ਼ਿੰਗ ਹੋਈ ਕਿ
0: ਉਹਦੇ ਇੰਡੀਆ 'ਚ ਵੀ ਰੌਲਾ ਪੈਂਦਾ ਰਿਹਾ।
1: ਹਾਂ, ਉਹ ਵੀ ਹੁੰਦਾ। ਇੱਕ ਅਨਓਫੀਸ਼ੀਅਲ ਜੀ ਗੱਲ ਆ ਬਹੁਤ ਮਜ਼ੇਦਾਰ ਕਿ ਟਿਕਟੋਕ ਬੈਨ ਹੋਣ ਤੋਂ, ਇੰਡੀਆ ਦੇ ਅੰਦਰ ਟਿਕਟੋਕ ਬੈਨ ਹੋਣ ਤੋਂ ਕੁਛ ਇੱਕ ਡੇਢ ਸਾਲ ਹੋ ਗਿਆ ਸੀ ਕਿ ਇੰਡੀਆ ਦੇ ਅੰਦਰ ਇੰਟਰਨੈਟ ਦਾ ਸੀਨ ਬਹੁਤ ਜ਼ਿਆਦਾ ਗਲੋਬਲੀ ਵਾਈਡ ਹੋ ਗਿਆ ਕਿਉਂਕਿ ਜੀਓ ਆ ਗਿਆ। ਜੀਓ ਨੇ ਫ੍ਰੀ 'ਚ ਪਲਾਨ ਵਗੈਰਾ ਦਿੱਤੇ, ਜੀਓ ਨੇ ਸਾਰੀ ਮਾਰਕੀਟ ਕੈਪਚਰ ਕਰ ਲਿੱਤੀ, ਹਰ ਕਿਸੇ ਦੇ ਘਰ 5G ਆ ਗਿਆ। ਜਦੋਂ ਗੱਲਬਾਤ ਚੱਲ ਰਹੀ ਸੀ ਸਰਕਾਰ ਦੀ ਕਿ ਅਸੀਂ ਚਾਈਨੀਜ਼ ਐਪਸ ਬੰਦ ਕਰਨੀ ਹੈ, ਉਸ ਤੋਂ ਕੁਛ ਡੇਢ ਦੋ ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਆਇਆ ਸੀ, ਤੇ ਮਾਰਕ ਜ਼ਕਰਬਰਗ ਨੇ ਮੀਟਿੰਗ ਕੀਤੀ ਸੀ ਮੁਕੇਸ਼ ਅੰਬਾਨੀ ਨਾਲ, ਤੇ ਮੁਕੇਸ਼ ਅੰਬਾਨੀ ਨੇ ਅਗੇਨ ਗੋਪਨੀਯ ਗੁਪਤ ਅਮਾਊਂਟ ਇਨਵੈਸਟ ਕੀਤੀ ਹੈ ਮੈਟਾ ਦੇ ਅੰਦਰ। ਕਹਿੰਦੇ ਆ ਕੁਛ ਕਿ 6% ਹਿੱਸਾ ਪਾਇਆ ਮੁਕੇਸ਼ ਅੰਬਾਨੀ ਨੇ ਉਸ ਟਾਈਮ।
0: ਤੇ
1: ਦੇਖੋ ਹਨਾ, ਤੇ ਮੇਨ ਗੱਲ ਦੇਖੋ, ਟਿਕਟੋਕ ਬੈਨ ਹੁੰਦਾ ਇੰਡੀਆ ਦੇ ਅੰਦਰ, ਤੇ ਇੰਸਟਾਗ੍ਰਾਮ ਪੂਰੇ ਹਫ਼ਤੇ ਬਾਅਦ ਰੀਲਸ ਲੈ ਕੇ ਆ ਜਾਂਦਾ, ਜੋ ਕਿ ਬੇਸਿਕਲੀ
0: ਸਭ ਤੋਂ ਵੱਧ ਫੇਮਸ,
1: ਸਭ ਤੋਂ ਵੱਧ ਇਹ ਹੈ ਕਿ ਬਹੁਤ ਚੀਜ਼ਾਂ ਜੁੜਦੀਆਂ ਇੱਕ ਛੋਟੇ ਜਿਹੇ ਉਹੀ ਕਿ ਗੁਰੇਜ਼ ਨਾਲ।
0: ਹਾਂ, ਅਦਰਵਾਈਜ਼ ਕੋਈ ਇੱਡੀ ਗੱਲ ਨਹੀਂ ਹੈ। ਮੰਨ ਲਓ ਜੇ ਟਿਕਟੋਕ ਹੁਣ USA ਸਭ ਤੋਂ ਵੱਧ ਤੇ ਰੌਲਾ ਉਹੀ ਪਾਉਣ ਡੇ ਸੀ ਨਾ, ਜੇ ਉੱਥੇ ਹਾਲੇ ਤੱਕ ਚੱਲ ਸਕਦੀ ਹੈ ਤੇ ਇੱਥੇ ਵੀ ਕੀ ਸੀ।
1: ਉਹੀ ਸੀ ਕਿ ਇੱਕ ਤਰੀਕੇ ਦੀ ਮਾਰਕੀਟ ਕੈਪਚਰ ਕਰਨੀ ਸੀ। ਤੁਸੀਂ ਕੋਈ ਅੰਗਰੇਜ਼ ਭਾਸ਼ਾ, ਚਲੋ ਥੋੜ੍ਹਾ ਡਿਫਰੈਂਟ ਹੁੰਦਾ, ਪਰ ਤੁਸੀਂ US ਦਾ ਹੀ ਕਹਿ ਲਓ ਜਾਂ ਯੂਰੋਪੀਅਨ ਵੀ ਕਹਿ ਲਓ ਹਨਾ, ਵੱਖੋ ਵੱਖਰੇ ਕੋਈ ਵੀ ਰੇਸ ਦਾ ਹੋਵੇ, ਉਹ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਕਰਦੇ ਆ, ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਚੀਜ਼ ਦੇ ਉੱਪਰ ਰਿਐਕਸ਼ਨ ਵੀਡੀਓਜ਼ ਬਣਾਉਂਦੇ ਆ, ਕੁਛ ਕਰਦੇ ਜਿਹਦੇ ਅੰਦਰ ਇੰਡੀਅਨ ਆਡੀਅੰਸ ਕਿਸੇ ਤਰੀਕੇ ਆ ਜਾਵੇ, ਕਿਉਂਕਿ ਸਭ ਤੋਂ ਵੱਡਾ ਡਾਇਸਪੋਰਾ ਇਸ ਵਕਤ ਇੰਟਰਨੈਟ ਦੇ ਉੱਪਰ ਇੰਡੀਅਨ ਆ। ਚਾਈਨਾ ਇਸ ਕਰਕੇ ਨਹੀਂ, ਚਾਈਨਾ ਨੇ ਹਰ ਤਰ੍ਹਾਂ ਦੀ ਚੀਜ਼ ਉੱਪਰ ਬੈਨ ਲਾਇਆ ਹੋਇਆ, ਸੋ ਇੰਡੀਆ ਹੀ ਸਭ ਤੋਂ ਵੱਡਾ ਡਾਇਸਪੋਰਾ। ਅਤੇ ਹਰ ਕ੍ਰੀਏਟਰ ਦੀ ਥੋੜ੍ਹੀ ਚਾਹ ਹੁੰਦੀ ਆ ਕਿ ਕੋਈ ਇੱਦਾਂ ਦੀ ਗੱਲ ਕਹਿ ਦੇਵਾਂ ਜਿਹਦੇ ਨਾਲ ਭਾਵੇਂ ਨੈਗੇਟਿਵ ਜਾਂ ਪੋਜ਼ੀਟਿਵ ਇੰਗੇਜਮੈਂਟ ਆ ਜਾਵੇ।
0: ਉਹ ਚਾਈਨਾ ਦੀ ਗੱਲ ਕੀਤੀ ਤੁਸੀਂ, ਉਹ ਕਹਿੰਦੇ ਉਹਨਾਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਕਹਿੰਦੇ ਲੈਣ ਨਹੀਂ ਆਇਆ ਟਰੰਪ ਨੂੰ,
1: ਉਹ ਇਸੇ ਕਰਕੇ ਨਹੀਂ ਆਇਆ, ਟਿਕਟੋਕ ਚਲਾ ਰਿਹਾ ਸੀਗਾ, ਉਹਨੂੰ ਟਾਈਮ ਨਹੀਂ ਲੱਗਾ।
0: ਉੱਥੇ ਤਾਂ ਟਿਕਟੋਕ ਘੱਟ ਚਲਾਉਂਦੇ ਆ ਸਗੋਂ।
1: ਅੱਛਾ, ਘੱਟ ਚਲਾਉਂਦੇ ਆ
0: ਚਾਈਨਾ 'ਚ, ਮੈਂ ਵੇਖਿਆ ਉੱਥੇ।
1: ਅੱਛਾ, ਕਿ ਵੀ
0: ਪੁੱਛਿਆ ਵੀ ਮੈਂ,
1: ਉਹਨਾਂ ਦਾ ਐਲਗੋਰਿਥਮ ਬੜਾ ਡਿਫਰੈਂਟ ਆ ਤੁਹਾਨੂੰ ਪਤਾ। ਚਾਈਨਾ ਦੇ ਅੰਦਰ ਉਹ ਟਿਕਟੋਕ ਦੇ ਉੱਪਰ ਉਹ ਵਾਲਾ ਕੰਟੈਂਟ ਪੁਸ਼ ਹੁੰਦਾ ਜ਼ਿਆਦਾ ਜਿਹੜਾ ਨੌਲੇਜੇਬਲ ਹੋਵੇ, ਕੋਈ ਚੀਜ਼ ਕੋਈ ਸਕਿੱਲ ਐਨਹਾਂਸ ਕਰਨ ਸਿਖਾਉਣ ਵਾਲਾ ਹੋਵੇ। ਪਰ US ਵਾਲੀ ਸਾਈਡ ਜਾਂ ਯੂਰੋਪ ਵਾਲੀ ਸਾਈਡ ਡਾਂਸ ਵੀਡੀਓਜ਼, ਟ੍ਰਾਂਜੀਸ਼ਨ ਵੀਡੀਓਜ਼, ਅਤੇ ਤੁਹਾਨੂੰ ਪਤਾ ਹੈ ਨਾ, ਗੰਦ ਬਲਾ ਜੋ ਮਰਜ਼ੀ ਬੋਲਣਾ ਬੋਲੋ ਹੈ ਨਾ, ਉਹ ਸਭ ਚੀਜ਼ਾਂ ਜ਼ਿਆਦਾ ਪੁਸ਼ ਹੁੰਦੀਆਂ। ਇਹ ਵੀ ਇੱਕ, ਇਹਨੂੰ ਕੀ ਕਹਿੰਦੇ ਅੱਜ ਕੱਲ੍ਹ, ਡਿਜੀਟਲ ਵਾਰਫੇਅਰ ਕਹਿੰਦੇ ਆ ਜੀ, ਕੋਲਡ ਵਾਰ ਦਾ ਇਹ ਵੀ ਹਿੱਸਾ ਹੋ ਗਿਆ ਹੁਣ।
0: ਹਾਂ, ਅਤੇ ਉਹਨਾਂ ਨੇ ਚਾਈਨਾ ਨੇ ਪਿਛਲੇ ਦਿਨ ਇਹ ਵੀ ਕਰਤਾ ਵਾ ਨਾ ਕਿ ਜਿਹੜਾ ਐਵੇਂ ਨਜਾਇਜ਼ ਜਿਹੜਾ ਮਰਜ਼ੀ ਉੱਠ ਕੇ ਉਪਦੇਸ਼ ਜਿਹੜਾ ਦੇਣ ਲੱਗ ਪੈਂਦਾ ਸੀ, ਉਹਨੂੰ ਵੀ ਸਖ਼ਤ ਉਹਨਾਂ ਨੇ ਹੁਣ ਸਜ਼ਾਵਾਂ ਦੇਣੀਆਂ ਸ਼ੁਰੂ ਕਰ।
1: ਉਹਨਾਂ ਨੇ ਕਿੱਥੇ ਬਖਸ਼ਣਾ, ਉਹਨਾਂ ਨੇ ਉਹ ਨਹੀਂ ਬਖਸ਼ਿਆ ਸੀ ਵਿਚਾਰਾ ਅਲੀ ਬਾਬਾ ਵਾਲਾ।
0: ਨਹੀਂ, ਉਹ ਤਾਂ ਚਲੋ ਵੱਡੀ ਉਹ ਹੋ ਗਿਆ ਨਾ, ਉਹ ਤਾਂ ਅਲੱਗ ਉਹਦੇ ਪਿੱਛੇ ਰੀਜ਼ਨ ਮੁੜ ਕੇ ਨਿਕਲ ਗਿਆ ਸੀ। ਪਰ ਇਹਦਾ ਜੇ ਜਿੱਦਾਂ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਆਪਾਂ ਦੇ ਦਿੰਦੇ ਹਾਂ ਗਿਆਨ, ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਆ, ਜਾਂ ਤੁਸੀਂ ਕੋਈ ਐਵੇਂ ਪੁੱਠੀ ਸਿੱਧੀ ਕੋਈ ਐਕਸਰਸਾਈਜ਼ ਦੱਸਤੀ, ਕੋਈ ਖਾਣ ਪੀਣ, ਕੋਈ ਡਾਇਟਿੰਗ ਦੱਸਤੀ, ਦੇ ਉਹ ਨਾ, ਅਤੇ ਉੱਦਾਂ ਦੀ ਚੀਜ਼ ਜੇਕਰ ਬਿਨਾਂ ਤੁਸੀਂ ਕੁਆਲੀਫਿਕੇਸ਼ਨ ਦੇ ਕਰ ਦਿਓ, ਅਤੇ ਈਵਨ ਚਾਈਨਾ ਵਾਲਿਆਂ ਨੇ ਤਾਂ ਸਟੈਪ ਲੈ ਲਿਆ ਵਾ, ਬਾਕੀਆਂ ਨੂੰ ਮੇਰੇ ਹਿਸਾਬ ਨਾਲ ਲੈ ਲੈਣਾ
1: ਕਰਨਾ ਚਾਹੀਦਾ, ਇਹ ਜ਼ਰੂਰੀ ਆ।
0: ਜਾਂ ਤੁਸੀਂ ਉਹ ਚੀਜ਼ ਦਾ ਪ੍ਰੋਪਰ ਤੁਸੀਂ ਦੱਸੋ ਵੀ ਇਹ ਕਿਹੜੇ ਰੈਲੀਵੈਂਟ ਸੋਰਸ ਦੀ ਆ, ਅਤੇ ਜਾਂ ਫਿਰ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨ ਦੱਸੋ। ਜਿੱਦਾਂ ਹੁਣ ਕੱਲ੍ਹ ਪ੍ਰੀਤਿੰਦਰ ਭਾਈ ਨੇ ਗੱਲ ਕਰ ਰਹੇ ਵੀ ਨਾਲ ਮਾਰਾ ਨੰਬਰ ਤੁਹਾਨੂੰ ਦੱਸਣਾ ਪਊਗਾ ਜੇਕਰ ਤੁਸੀਂ ਸਲਾਹ ਦਿੰਦੇ ਹੋ, ਤਾਂ ਤੁਸੀਂ ਕਿਸੇ ਪਬਲਿਕ ਪਲੇਟਫਾਰਮ ਦੇ ਉੱਤੇ ਸਲਾਹ ਦਿੰਦੇ ਹੋ ਅਤੇ ਮਾਰਾ ਨੰਬਰ ਆਪਣਾ ਬੋਲ ਕੇ ਦੱਸੋ, ਅਤੇ ਫਿਰ ਮਤਲਬ ਪ੍ਰੋਪਰ ਜਿਹੜੇ ਰੈਗੂਲੇਸ਼ਨ ਨੇ ਹੋਏ
1: ਨੇ। ਠੀਕ ਹੈ, ਬਿਲਕੁਲ ਸਹੀ ਗੱਲ,
0: ਵੱਖਰੀ ਗੱਲ ਹੈ ਤੁਸੀਂ ਅਣਗਹਿਲੀ ਮਾਰ ਦਿੰਦੇ ਹੋ ਅਤੇ ਜੇ ਕਿਤੇ ਤੁਸੀਂ ਫਸ ਗਏ ਤਾਂ ਫਸ ਗਏ। ਸੋ ਇਹ ਤਾਂ ਬਾਕੀਆਂ 'ਤੇ ਵੀ ਚਾਹੀਦਾ ਵਾ, ਬਾਕੀ ਜਿਹੜੀਆਂ ਚੀਜ਼ਾਂ ਆਪਣਾ ਚਾਈਨਾ ਤੋਂ ਚਲੋ ਚੱਲੀਆਂ ਸੀ ਤਾਂ ਫਿਰ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਇੰਡੀਆ ਜੇਕਰ ਰਹਿੰਦੀ ਟਿਕਟੋਕ ਤਾਂ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੰਸਟਾ ਇੰਨਾ ਫੇਮਸ ਨਹੀਂ ਹੋਣਾ, ਟਿਕਟੋਕ ਅੱਜ ਵੀ ਨੰਬਰ 1 ਚੋਇਸ ਹੁੰਦੀ ਸ਼ਾਇਦ, ਕਿਉਂਕਿ ਟਿਕਟੋਕ ਬਹੁਤ ਲੋਕੀ ਵਰਤਦੇ ਸੀ ਉੱਥੇ,
1: ਟਿਕਟੋਕ ਲੋਕੀ ਵਰਤਦੇ ਬਹੁਤ ਸੀਗੇ, ਨਾਲੇ ਇੰਨਾ ਤਕੜਾ ਕ੍ਰੀਏਟਰ ਉਹਨਾਂ ਦੇ ਕੋਲ ਆ ਗਿਆ ਸੀਗਾ ਡਾਟਾਬੇਸ, ਇੰਨੇ ਜ਼ਿਆਦਾ ਕ੍ਰੀਏਟਰ ਸੀਗੇ ਜਿਨ੍ਹਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ ਇੰਸਟਾਗ੍ਰਾਮ 'ਤੇ, ਵੱਖਰੀ ਆਡੀਅੰਸ ਸਭ ਕੁਛ ਹੈ। ਸੋ ਫਰਕ ਤਾਂ ਹੈ ਹੀ ਹੈ ਇਸ ਚੀਜ਼ ਦਾ ਕਿ ਜੇ ਟਿਕਟੋਕ ਫਿਲਹਾਲ ਇੰਡੀਆ ਹੁੰਦਾ ਤਾਂ ਸ਼ਾਇਦ ਇੰਸਟਾਗ੍ਰਾਮ ਦਾ, ਪਰ ਉਹੀ ਗੱਲ ਆ ਨਾ ਕਿ ਜੇ ਕਿਸੇ ਨੇ ਪੈਸਾ ਇਨਵੈਸਟ ਕਰਨਾ ਇੰਨਾ ਤਗੜਾ, ਅਤੇ ਕਿਹਾ ਜਾਂਦਾ ਕਿ ਸਰਕਾਰ ਵੀ ਈਜ਼ੀਲੀ ਗੱਲਬਾਤ ਮੰਨ ਲੈਂਦੀ ਹੈ, ਤਾਂ ਮਨਵਾ ਲਈ। ਨਾਲੇ ਨੈਸ਼ਨਲਿਜ਼ਮ ਦੇ ਅੰਦਰ ਬੜੀ ਵਧੀਆ ਗੱਲ ਹੈ ਜੀ, ਅਸੀਂ ਹਮ ਬਾਹਰ ਕਾ ਵੋ ਨਹੀਂ ਯੂਜ਼ ਕਰੇਂਗੇ।
0: ਦੇਖੋ ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਨੇ ਨਾ, ਆਪਾਂ ਗੰਦੀ ਤੋਂ ਗੰਦੀ ਚੀਜ਼ ਦੇ ਵੀ ਬੜੇ ਫਾਇਦੇ ਤੁਸੀਂ ਗਣਾ ਕੇ ਵੇਚ ਦਿੰਦੇ ਹੋ, ਜਿੱਥੇ ਆਪਾਂ ਵੇਖਦੇ ਹਾਂ ਵੀ ਇੰਨੀਆਂ ਅਨਹੈਲਦੀ ਚੀਜ਼ਾਂ ਉਹਨਾਂ ਨੂੰ ਐਡਾਂ ਦੇ ਵਿੱਚ ਘਿਓ ਘਿਓ ਸ਼ੱਕਰ ਕਹਿ ਕੇ ਵੇਚ ਦਿੱਤਾ ਜਾਂਦਾ, ਹੈ ਨਾ?
1: ਠੀਕ ਗੱਲ ਹੈ, ਬਿਲਕੁਲ
0: ਗਲਤ, ਮਤਲਬ ਕਿੱਡੇ ਵੱਡੇ ਬਲੰਡਰ ਨੇ,
1: ਬਿਲਕੁਲ ਬਿਲਕੁਲ,
0: ਜਿਹੜੀਆਂ ਚੀਜ਼ਾਂ ਪ੍ਰਮਾਣਿਤ ਨੇ, WHO ਖੁਦ ਕਹਿੰਦਾ ਵਾ ਵੀ ਆਹ ਇੰਨੀ ਮਾਤਰਾ ਤੋਂ ਵੱਧ ਤੁਹਾਡੇ ਲਈ ਨੁਕਸਾਨਦੇਹ ਆ, ਤੁਹਾਡੇ ਬੱਚਿਆਂ ਲਈ ਨੁਕਸਾਨਦੇਹ ਆ, ਇਹਦੇ 'ਚ ਇੰਨੀ ਖੰਡ ਵੱਧ ਆ, ਇਹਦੇ 'ਚ ਇੰਨਾ ਸੋਡੀਅਮ ਵੱਧ ਆ, ਇਹਦੇ 'ਚ ਇੰਨੀ ਲੈਡ ਵੱਧ ਆ, ਅਤੇ ਉਹ ਵੀ ਚੀਜ਼ਾਂ ਫਿਰ ਵੀ ਸ਼ਰੇਆਮ ਖਿਲਵਾੜ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚਾਰਿਆ ਜਾਂਦਾ, ਇਹ ਨਹੀਂ ਵੀ ਸਿਰਫ ਵੇਚਿਆ ਜਾਂਦਾ ਟੀਵੀ ਦੇ ਉੱਤੇ, ਤੁਹਾਡਾ ਤੁਹਾਡਾ ਐਡਾਂ ਵੀ ਹੁਣ ਤਾਂ ਪ੍ਰੂਵ ਨੇ ਵੀ ਗਲਤ ਨੇ।
1: ਅੱਛਾ, ਐਡ ਕਰਨ ਦਾ ਵੀ ਇੱਕ ਤਰੀਕਾ ਬਹੁਤ ਵਧੀਆ ਕਿ ਕੱਲ ਨੂੰ ਕੋਈ ਲੀਗੈਲਿਟੀ ਨਾ ਪਵੇ ਉਹਨਾਂ ਦੇ ਉੱਪਰ, ਕਿ ਉਹ ਸਬਸਟੀਟਿਊਟ ਟਾਈਪ ਲਿਖ ਦੇਣਗੇ ਕਿ ਔਰ ਪ੍ਰੋਟੀਨ ਸਬਸਟੀਟਿਊਟ, ਪ੍ਰੋਟੀਨ ਨਹੀਂ ਹੈ ਸਬਸਟੀਟਿਊਟ ਹੈ, ਅਤੇ ਪਿੱਛੇ ਇਨਗਰੀਡੀਅੰਟ ਤਾਂ ਲਿਖੇ ਪਏ, ਕੋਈ ਪੜ੍ਹਦਾ ਹੀ ਨਹੀਂ ਆ। ਇੱਕ ਕ੍ਰੀਏਟਰ ਆ, ਐਵਰੀਵਨ ਸ਼ੁੱਡ ਚੈੱਕ ਹਿਮ ਆਊਟ, ਉਹਦਾ ਨਾਮ ਆ ਫੂਡ ਫਾਰਮਾ, ਅਤੇ ਉਹ ਲੜਕਾ ਕੁਛ ਨਹੀਂ ਕਰਦਾ, ਉਹ ਤੇ ਕੇਸ ਨੈਸਲੇ ਵਰਗੀ ਕੰਪਨੀਆਂ ਤੱਕ ਨੇ ਕੇਸ ਕੀਤੇ, ਤੇ ਉਹ ਬਾਅਦ ਚੋਂ ਜਿੱਤਿਆ। ਉਹ ਕੁਛ ਨਹੀਂ ਕਰਦਾ, ਉਹ ਸਿਰਫ ਤੁਹਾਨੂੰ ਇਨਗਰੀਡੀਅੰਟ ਪੜ੍ਹ ਕੇ ਦੱਸਦਾ।
0: ਅੱਛਾ,
1: ਕਿ ਬਈ ਜਿਸ ਸੋਫਟ ਡਰਿੰਕ ਹੈ, ਆਪਾਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦੇ, ਪਰ ਸੋਫਟ ਡਰਿੰਕ ਹੈ, ਅਤੇ ਤੁਸੀਂ ਉਹਦੇ ਅੰਦਰ ਪਾਣੀ ਪਾਓ, ਫਿਰ ਉਹਦੇ ਅੰਦਰ 24 ਚਮਚ ਖੰਡ ਦੇ ਪਾ ਦਿਓ, ਅਤੇ ਉੱਪਰੋਂ ਤੁਸੀਂ ਕਲਰ ਪਾ ਦਿਓ, ਅਤੇ ਇਹ ਹੈ ਜੀ ਤੁਹਾਡੀ, ਅਤੇ ਉਹ ਬਾਇਕਾਰਬੋਨੇਟ ਵਾਟਰ, ਹੈ ਨਾ, ਸੋਡਾ ਵਾਟਰ, ਉਹ ਪਾ ਦਿਓ, ਅਤੇ ਇਹ ਹੈ ਜੀ ਠੰਡਾ, ਮਤਲਬ ਇੱਦਾਂ ਹੀ ਤੁਹਾਡੇ ਦੁੱਧ ਕੀ ਸ਼ਕਤੀ ਬਣਾਉਣ ਵਾਲੇ ਜਿਹੜੇ ਹੈਗੇ ਆ, ਹੈ ਨਾ, ਅਤੇ ਉਹ ਵੀ ਇਹੀ ਨੇ, ਦੇ ਆਰ ਆਲ ਸ਼ੂਗਰ, ਨਥਿੰਗ ਐਲਸ, ਕਿਉਂਕਿ ਇਹਦੇ ਉੱਪਰ ਵੀ ਦੇਖੋ ਕਿੰਨੀ ਤਕੜੀ ਕੋਂਸਪੀਰੇਸੀ ਥਿਊਰੀ ਹੈ ਕਿ ਬੇਸਿਕਲੀ ਕੋਕੇਨ ਅਤੇ ਸ਼ੂਗਰ ਦੀਆਂ ਸੇਮ ਪ੍ਰੋਪਰਟੀਜ਼ ਆ, ਬਸ ਉਹ ਥੋੜ੍ਹੀ ਜਿਹੀ ਘੱਟ ਆ, ਕਹਿ ਲਓ ਰੇਂਜ ਉਹਦੀ ਘੱਟ ਹੈ, ਕਿ ਸਮਝੋ ਜੋ ਕੋਕੇਨ ਸ਼ਾਇਦ ਕਿਸੇ ਨੂੰ 100% ਹਿੱਟ ਕਰਦੀ ਹੈ, ਅਤੇ ਸ਼ੂਗਰ 50 ਕਰਦੀ ਹੈ, ਪਰ ਐਗਜੈਕਟਲੀ ਉਹੀ ਵਾਲੇ ਨਿਊਰੋ ਰਿਸੈਪਟਰਸ ਨੂੰ ਹਿੱਟ ਕਰਦੀ ਹੈ ਜੋ ਕੋਕੇਨ ਕਰਦੀ ਹੈ, ਉਸੇ ਲੈਵਲ ਦਾ ਐਨਰਜੀ ਹਾਈ ਦਿੰਦੀ ਹੈ, ਅਤੇ ਉਸੇ ਲੈਵਲ ਦਾ ਬਾਅਦ ਚੋਂ ਐਨਰਜੀ ਦਾ ਕਰੈਸ਼ ਵੀ ਦਿੰਦੀ ਹੈ, ਕਿ ਜਦੋਂ ਤੁਸੀਂ ਸ਼ੂਗਰ ਦੀ ਮਾਤਰਾ ਘੱਟ ਗਈ ਹੈ ਬਾਡੀ ਵਿੱਚੋਂ, ਤੁਸੀਂ ਹੁਣ ਨਹੀਂ ਲੈ ਰਹੇ ਹੋ, ਤੁਹਾਨੂੰ
0: ਲੋਕ
1: ਯਾਰ ਮੈਂ ਕੁਛ ਮਿੱਠਾ ਖਾਣ ਦਾ ਮਨ
0: ਕਰਦਾ, ਦੁਬਾਰਾ ਖਾਣ ਨੂੰ ਜੀ ਕਰਦਾ,
1: ਐਗਜੈਕਟਲੀ ਸੇਮ ਹੈ, ਪਰ ਉਹਨਾਂ ਵੇਲਿਆਂ 'ਚ ਕਿਉਂਕਿ ਜਿਹੜੀ ਸ਼ੂਗਰ ਬਣਾਉਣ ਵਾਲੀ ਇੰਡਸਟਰੀ ਸੀਗੀਆਂ, ਅਗੇਨ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਜਾ ਅਤੇ ਰਾਜੇ ਦੇ ਠਾਕੁਰ ਯਾਰ ਦੋਸਤ, ਬਸ ਉਹ ਉਹਨਾਂ ਲੋਕਾਂ ਦੀ ਮਿਲਣਾ ਸੀਗੀਆਂ, ਤਾਂ ਕਦੀ ਬੈਨ ਨਹੀਂ ਹੋ ਪਾਈ, ਨਹੀਂ
0: ਤਾਂ ਇਹ ਇੱਕ ਤਰ੍ਹਾਂ ਦੇ ਨਾਲ ਸਲੋ ਐਨਰਜੀ, ਸਲੋ
1: ਨਸ਼ਾ ਪੋਇਜ਼ਨ, ਹਾਂ ਸਲੋ ਪੋਇਜ਼ਨ
0: ਨਸ਼ਾ ਹੋ ਗਿਆ, ਅਤੇ ਵੈਸੇ ਪਤਾ ਹੀ ਹੈ ਸਾਨੂੰ ਸਾਰਿਆਂ ਨੂੰ,
1: ਹਾਂ ਪਤਾ ਸਭ ਨੂੰ ਹੀ ਹੈ, ਪਰ
0: ਫਿਰ ਵੀ ਆਪਾਂ ਹੁਣ ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਹਾਡੇ ਰਚ ਗਈ ਹੋਵੇ ਹੱਡਾਂ ਦੇ ਵਿੱਚ, ਉਹ ਤੋਂ ਵਧੀ ਤੁਹਾਡਾ ਜੀ ਕਰਦਾ ਵੀ ਫੇਰ ਉਹ ਮਿਲੇ, ਜਿੰਨਾ ਚਿਰ ਤੱਕ ਸਾਨੂੰ ਹੱਥ ਨਹੀਂ ਨਾ ਲੱਗਦੇ, ਚਾਹੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਆਪਾਂ ਖਾਣ ਪੀਣ ਦੀ ਗੱਲ ਕਰੀਏ, ਚਾਹੇ ਆਪਾਂ ਇਸ ਸਮਾਜ ਦੀ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ, ਕਿਸੇ ਦੇ ਰਵੱਈਏ ਦੀ ਗੱਲ ਕਰੀਏ, ਜਿੰਨਾ ਚਿਰ ਸਾਡੇ ਤੱਕ ਨਹੀਂ ਨਾ ਅੱਗ ਪਹੁੰਚਦੀ, ਜਿੰਨਾ ਚਿਰ ਸਾਡਾ ਸਰੀਰ ਨਹੀਂ ਦੱਸਦਾ ਵੀ ਹਾਂ ਹੁਣ ਤੈਨੂੰ ਕੁਛ ਹੋਇਆ ਤੈਨੂੰ, ਉਹਨਾਂ ਚਿਰ ਤੱਕ ਬੜਾ ਔਖਾ ਹੁੰਦਾ ਆਪਣੇ ਆਪ ਨੂੰ ਰੋਕਣਾ, ਸਾਨੂੰ ਲੱਗ ਰਿਹਾ ਹੁੰਦਾ ਵੀ ਸਾਰਾ ਕੁਛ ਠੀਕ ਠਾਕ ਚੱਲੀ ਜਾ ਰਿਹਾ, ਪਰ ਆਪਾਂ ਇੱਕ ਚੀਜ਼ ਨਹੀਂ ਧਿਆਨ ਦਿੰਦੇ ਕਿ ਅੰਦਰੋਂ ਅੰਦਰੀ ਤਾਂ ਹੌਲੀ ਹੌਲੀ ਹੌਲੀ ਹੌਲੀ ਖਰਾਬ ਹੋ ਰਿਹਾ। ਸੋ ਕਿਸੇ ਦਾ ਸੁਣਿਆ ਵੇਖ ਕੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਾਡੇ ਤੱਕ ਪਹੁੰਚਦਾ, ਇਸ ਕਰਕੇ ਇਹਦਾ ਨਾਲ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਹੁੰਦੀਆਂ ਤੇ ਸ਼ਾਇਦ ਇੰਨੀ ਵੱਡੀ ਮਾਤਰਾ 'ਚ ਤੇ ਇੰਨੀ ਜ਼ਿਆਦਾ ਫ੍ਰੀਕੁਐਂਟਲੀ ਸਾਡੇ ਤੱਕ ਪਹੁੰਚਦੀਆਂ ਨਾ ਆਏ। ਸੋ ਇਹ ਵੀ ਸੋਸ਼ਲ ਮੀਡੀਆ ਦਾ ਹੀ ਉਹ ਆ ਕਿ ਸਾਡੇ ਤੱਕ ਇਹ ਰਾਤੋ ਰਾਤ ਪਹੁੰਚ ਜਾਂਦੀਆਂ ਨੇ, ਤੇ ਆਪਾਂ ਹੱਥ 'ਚ ਲੈ ਕੇ ਘੁੰਮਦੇ ਹਾਂ ਜਦੋਂ ਮਰਜ਼ੀ। ਟੀਵੀ ਦਾ ਵੀ ਫਿਰ ਇਹ ਵੀ ਜਦੋਂ ਕਿਤੇ ਤੁਸੀਂ ਬਹਿੰਦੇ ਹੋ ਟੀਵੀ ਵੇਖਦੇ ਹੋ, ਸਿਰਫ ਉਦੋਂ ਤੱਕ ਹੀ, ਪਰ ਹੁਣ ਆਪਾਂ ਚੱਤੇ ਪੈਰ ਨਾਲ ਲੈ ਕੇ ਘੁੰਮਦੇ ਹਾਂ,
1: ਹੁਣ ਆਪਾਂ ਪਾਰਟਿਸਪੈਂਟ ਹੋ ਗਿਆ ਨਾ ਪ੍ਰੋਪਰ, ਜਿਸ ਤਰ੍ਹਾਂ ਇਹ ਲੈਜਰ ਐਕਟੀਵਿਟੀ ਜਾਂ ਫਿਰ ਇੱਕ ਸੋਸ਼ਲਾਈਜ਼ਿੰਗ, ਤਾਂ ਹੁਣ ਉਹ ਤਾਂ ਹੁਣ ਚੀਜ਼ ਹੀ ਖਤਮ ਹੋ ਗਈ, ਹੁਣ ਹਰ ਕੋਈ ਇਨਫਲੂਐਂਸਰ ਆ, ਹਰ ਕਿਸੇ ਦਾ ਬਿਜ਼ਨਸ ਹੈ ਜਿਹਨੂੰ ਮਾਰਕੀਟ ਕਰਨਾ ਹੀ ਪੈਣਾ ਸੋਸ਼ਲ ਮੀਡੀਆ ਤੇ, ਅਦਰਵਾਈਜ਼ ਚੱਲਣਾ ਨਹੀਂ। ਛੋਟਾ ਜਿਹਾ ਇੱਕ ਅੰਕਲ ਹੈ ਨਾ, US ਦਾ ਡੇਟਾ ਸੀਗਾ ਇਹ ਮੇਰੇ ਖਿਆਲ ਨਾਲ ਕੋਰਨਲ ਯੂਨੀਵਰਸਿਟੀ ਦਾ, ਕਿ ਜਿਹੜੀ ਕ੍ਰੀਏਟਰ ਇਕੋਨਮੀ ਆ, ਕਿ ਜਿਹੜੀ ਕੰਪਨੀਆਂ ਐਡਵਰਟਾਈਜ਼ਮੈਂਟ ਕਰਾਉਂਦੀਆਂ ਇਨਫਲੂਐਂਸਰਸ ਨੂੰ ਦੇ ਕੇ, ਠੀਕ ਹੈ, ਉਹ ਫਿਲਹਾਲ ਵਰਲਡ ਦੇ ਅੰਦਰ ਕੁਛ $3 billion ਦੀ ਹੈ, ਤੇ ਆਉਣ ਵਾਲੇ 5 ਸਾਲਾਂ ਚ 25 ਦੀ ਰਿਪੋਰਟ ਹੈ, ਸੋ 2030 ਤੱਕ ਇਹ ਡਬਲ ਹੋ ਜਾਣੀ ਹੈ। ਐਂਡ ਮੈਂ ਖੁਦ ਪਰਸਨਲ ਤੌਰ ਤੇ ਵੀ ਦੇਖਿਆ ਕਿ ਜਦੋਂ ਮੈਂ ਕਦੀ ਕਿਸੇ ਲਈ ਮਾਰਕੀਟ ਕੀਤਾ ਜਾਂ ਕੁਛ ਕੀਤਾ, ਤੇ ਆਮ ਤੌਰ ਤੇ ਇਹ ਕਿ ਛੋਟੀ ਜਿਹੀ ਕਿਸੇ ਦੀ ਰੀਲ ਬਣਾਉਣੀ ਹੈ ਤੇ ਤੁਹਾਡੀ ਜੇ ਠੀਕ ਠਾਕ ਪ੍ਰੈਜੈਂਸ ਹੈਗੀ ਹੈ ਤੇ ਤੁਸੀਂ 500-700 ਮੰਗ ਲੈਂਦੇ ਹੋ, ਤੇ ਅਗਲਾ ਬਿਜ਼ਨਸ ਮੈਨ ਵੀ ਦੇਣ ਨੂੰ ਰਾਜ਼ੀ ਹੋ ਜਾਂਦਾ। ਐਂਡ ਇਹ ਬੜੀ ਨੋਰਮਲ ਨੋਮੀਨਲ ਫਿਗਰ ਆ ਕਿ ਲੋਕਾਂ ਨੂੰ ਕੰਮ ਤੇ ਪਾਤਾ।
0: ਬੜੀਆਂ ਕੌੜੀਆਂ ਸੱਚਾਈਆਂ ਨੇ ਕ੍ਰਿਸ਼ਨਾ ਜੀ, ਤੇ ਸਾਨੂੰ ਇਹ ਐਕਸੈਪਟ ਕਰਨੀਆਂ ਪੈਣਗੀਆਂ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ। ਅਸੀਂ ਸਾਰੇ ਹੀ ਇਹਦੇ ਵਿੱਚ ਦੋਸ਼ੀ ਹਾਂ ਕਿਸੇ ਨਾ ਕਿਸੇ ਐਂਡ ਦੇ ਉੱਤੇ, ਚਾਹੇ ਆਪਾਂ ਉਸ ਚੀਜ਼ ਨੂੰ ਇਸਤੇਮਾਲ ਕਰਕੇ, ਚਾਹੇ ਵੇਚ ਕੇ, ਚਾਹੇ ਅੱਗੇ ਦੱਸ ਕੇ ਪ੍ਰਮੋਟ ਕਰਕੇ। ਪਰ ਇੱਕ ਚੀਜ਼ ਜਿਹੜੀ ਬਹੁਤ ਕੋਮਨ ਮੈਂ ਵੇਖਦਾ, ਜਿਹੜੇ ਜਿੱਦਾਂ ਇਹ ਪ੍ਰੋਡਕਟ ਨੇ ਨਾ ਸਾਰੇ, ਜਿਹੜੇ ਜਿਹੜੇ ਵੀ ਆਪਾਂ ਕਹੀਏ ਵੀ ਸਾਡੇ ਲਈ ਚੰਗੇ ਨਹੀਂ ਆ, ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਬਜਟ ਬਹੁਤ ਵੱਡੇ ਹੁੰਦੇ,
1: ਬਹੁਤ ਹੈਵੀ ਹੁੰਦੇ,
0: ਠੀਕ ਆ। ਸੋ ਆਪਾਂ ਦੂਰ ਕੀ ਜਾਣਾ, ਮੰਨ ਲਓ ਫੋਰ ਐਗਜ਼ਾਮਪਲ ਕੱਲ ਨੂੰ ਕੋਈ ਇਹਨਾਂ ਹੀ ਕੰਪਨੀਆਂ ਚੋਂ ਸਾਨੂੰ ਕਵੇ ਵੀ ਹਾਂ ਭਾਈ ਅਸੀਂ ਐਡ ਕਰਨੀ ਹੈ, ਤਾਂ ਇਹਨਾਂ 'ਤੇ ਕੋਈ ਵੀ ਇੱਦਾਂ ਦਾ ਕੋਈ ਕਾਨੂੰਨ ਨਹੀਂ ਹੈ ਜ਼ਮੀਰ ਤੋਂ ਇਲਾਵਾ ਜਿਹੜਾ ਇਹ ਕਹਿ ਸਕੇ ਵੀ ਤੁਸੀਂ ਨਹੀਂ ਕਰਨੀ, ਕਿਉਂਕਿ ਸਾਰੇ ਕਰ ਰਹੇ ਨੇ ਅਤੇ ਤੁਸੀਂ ਵੀ ਕਰੋਗੇ ਚੁੱਪ ਕਰਕੇ ਵੀ ਹਾਂ ਠੀਕ ਹੈ ਚਲੋ ਚੱਲਣ ਦਿਓ ਹੁਣ। ਮਤਲਬ ਆਪਾਂ ਉਸ ਉਸ ਟਾਣੀ 'ਤੇ ਬੈਠੇ ਸਾਰੇ ਕਾਰੋਬਾਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਜਿੱਥੇ ਇਹ ਚੀਜ਼ਾਂ ਸਾਡੇ ਆਸ ਪਾਸ ਨੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ। ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਕਈ ਵਾਰੀ ਕਿ ਆਪਾਂ ਜੰਕ ਫੂਡ ਹੋ ਗਿਆ, ਡਰਿੰਕਸ ਹੋ ਗਈਆਂ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਸਾਡਾ ਨੁਕਸਾਨਦੇਹ ਨੇ, ਕਦੀ ਸਰਕਾਰਾਂ ਨੇ ਸ਼ਾਇਦ ਇਸ ਚੀਜ਼ ਦੇ ਉੱਤੇ ਨਹੀਂ ਸੋਚਿਆ, ਜਾਂ ਫਿਰ ਉਹਨਾਂ ਨੂੰ ਨਹੀਂ ਇਲਮ ਹੋਊਗਾ ਵੀ ਇਹਨਾਂ ਨੂੰ ਆਪਾਂ ਨਾ ਵਿਕਣ ਦੇਈਏ ਜਾਂ ਨਾ ਇਹੋ ਜਿਹੇ ਪ੍ਰੋਡਕਟ ਆਉਣ ਮਾਰਕੀਟ ਦੇ ਵਿੱਚ। ਪਹਿਲੇ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਪੋਲਿਸੀਆਂ ਬਣਾਉਂਦੀਆਂ ਨੇ, ਉਹ ਵੱਡੀਆਂ ਕੰਪਨੀਆਂ ਮਾਰਕੀਟ 'ਚ ਆਉਂਦੀਆਂ ਨੇ, ਅਤੇ ਫਿਰ ਜਾ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਘਰ ਕਰ ਜਾਂਦਾ ਵਾ ਵੀ ਉਹ ਲੋਕ ਉਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਕਰ ਪਾਉਂਦੇ। ਉਹਨਾਂ ਦਾ ਵਿਸਥਾਰ ਹੀ ਆਪਾਂ ਵੇਖਦੇ ਹਾਂ, ਉਹਨਾਂ ਦਾ ਉਹ ਨਹੀਂ ਵੇਖਦੇ ਆਪਾਂ।
1: ਸਭ ਤੋਂ ਵੱਡਾ ਸਟਾਰ, ਸਭ ਤੋਂ ਤਗੜਾ ਐਡ ਬਣਾਉਣ ਵਾਲਾ ਫਿਲਮ ਮੇਕਰ ਉਸ ਚੀਜ਼ ਦੀ ਐਡ ਕਰੇਗਾ, ਹੈ ਨਾ, ਸਾਰੇ ਚੈਨਲਸ ਦੇ ਉੱਪਰ, ਸਾਰੇ ਸਭ ਤੋਂ ਮਸ਼ਹੂਰ TV ਸੀਰੀਅਲ ਮੈਚ ਹਰ ਜਗ੍ਹਾ ਦੇ ਅੰਦਰ ਉਹ ਚੀਜ਼ ਹੈ ਨਾ ਚੱਲਦੀ ਹੋਊਗੀ। ਅਤੇ ਅੱਜ ਕੱਲ੍ਹ ਤਾਂ ਅਵਾਰਡ ਸ਼ੋਅ ਵੀ ਹੈ ਨਾ ਉਸ ਹਿਸਾਬ ਨਾਲ ਨਾਮ ਬੜੇ ਆਉਂਦੇ ਆ, ਪਹਿਲੇ ਹੈ ਨਾ ਪਾਨ ਮਸਾਲੇ ਹਰ ਤਰ੍ਹਾਂ ਦੇ ਨਾਮ ਆਉਂਦੇ, ਫਿਰ ਇਹ ਬੈਸਟ ਐਕਟਰ ਅਵਾਰਡ ਮਿਲਦਾ ਹੈ।
0: ਆਪਣੇ ਮੈਚਾਂ 'ਚ ਲਾ ਲਓ, ਫਿਲਮਾਂ 'ਚ ਲਾ ਲਓ, ਵੱਡੇ ਵੱਡੇ ਈਵੈਂਟਸ ਦੇ ਵਿੱਚ ਲਾ ਲਓ।
1: ਕ੍ਰਿਕਟਰਸ ਦੀ ਕਿੰਨੀ ਫਾਰਮਿੰਗ ਕੀਤੀ ਜਾਂਦੀ ਹੈ ਕਿ ਉਹ ਐਲਕੋਹਲ ਬ੍ਰਾਂਡਸ ਲਈ ਕਰ ਲੈਣ ਐਡ, ਜਦਕਿ ਐਲਕੋਹਲ ਤੁਸੀਂ ਸਿੱਧੇ ਤੌਰ 'ਤੇ ਨਹੀਂ ਵੇਚ ਸਕਦੇ, ਐਡ ਨਹੀਂ ਕਰ ਸਕਦੇ ਇੰਡੀਆ ਦੇ ਅੰਦਰ, ਇੰਡੀਆ 'ਚ ਅਲਾਊਡ ਨਹੀਂ ਹੈ। ਇਸੇ ਕਰਕੇ ਜਿਸ ਤਰ੍ਹਾਂ ਸੀਗਰਮਸ ਆ, ਉਹ
0: ਸੋਡਾ ਕਰ ਦਿੰਦੇ,
1: ਹਾਂ ਉਹ ਸੋਡਾ ਕਰ ਦਿੰਦੇ ਆ, ਤੇ ਕੁਛ ਹੈਗੇ ਉਹ ਅਨਪਲੱਗਡ ਗਾਣੇ ਬਣਾ ਕੇ CDs ਕਹਿੰਦੇ ਕਿ ਆ CD ਖਰੀਦ ਲਓ, ਹਨਾ, ਕਿ ਮਤਲਬ ਉਹ ਸਿੱਧੇ ਤੌਰ ਤੇ ਕਹਿੰਦੇ ਨਹੀਂ, ਤੇ ਉਹ ਕਹਾਣਗੇ ਵੀ ਕਿਸੇ ਨਾ ਕਿਸੇ ਸਪੋਰਟਸ ਪਰਸਨ ਤੋਂ, ਕਿ ਲੋਕਾਂ ਨੂੰ ਹੋਵੇ ਕਿ ਲੈ ਬਈ ਇਹ ਕ੍ਰਿਕਟਰ ਹੋ ਕੇ, ਜਾਂ ਫਿਰ ਹਨਾ ਹੋਰ ਤਾਂ ਵੈਸੇ ਕਿਸੇ ਨੂੰ ਆਪਾਂ ਸਪੋਰਟਸ ਪਰਸਨ ਆਕਦੇ ਨਹੀਂ ਇੰਡੀਆ ਦੇ ਅੰਦਰ, ਆਹ ਬੜੀ ਪ੍ਰੋਬਲਮ ਹੈ।
0: ਇਨਡਾਇਰੈਕਟਲੀ ਉਹ ਚੀਜ਼ਾਂ, ਹੁਣ ਜੇ ਮੰਨ ਲਓ ਕੋਈ ਸ਼ਰਾਬੀ ਆ ਕੇ ਕਹੂਗਾ ਵੀ ਸ਼ਰਾਬ ਪੀ ਲਓ, ਤੇ ਉਹਦੀ ਥੋੜ੍ਹੀ ਕਿਸੇ ਨੇ ਮੰਨਣੀ ਆ।
1: ਅੱਛਾ ਦੇਖਿਆ, ਵੈਸੇ ਵਧੀਆ ਤਰੀਕਾ ਤਾਂ ਹੀ ਹੋਣਾ ਚਾਹੀਦਾ। ਦੇਖੋ ਮੈਂ ਜ਼ਿੰਦਗੀ ਖਰਾਬ ਕਰ ਲਈ, ਹੁਣ ਵੀ ਪੂਰਾ ਰੱਜਿਆ ਪਿਆ, ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ,
0: ਕੋਈ ਯਾਰ
1: ਬ੍ਰਾਂਡ ਹੀ ਇਹ ਵਧੀਆ,
0: ਉਹਦੀ ਥੋੜ੍ਹੀ ਕੋਈ ਮੰਨੂਗਾ ਨਾ, ਮੰਨੂਗਾ ਸੀ ਕੋਈ ਉਹਦੀ। ਹੁਣ ਕਿ ਜਿੰਨੀਆਂ ਵੀ ਮਸ਼ਹੂਰੀਆਂ ਨੇ, ਮੰਨ ਲਓ ਕੋਈ ਬਹੁਤ ਫਿੱਟ ਜਿਹਾ ਬੰਦਾ ਆਊਗਾ ਤੇ ਉਹ ਆ ਕੇ ਤੁਹਾਨੂੰ ਕਹੂਗਾ ਉਹ ਜਿਹਾ ਕੋਈ ਫੂਡ ਖਾਣ ਨੂੰ, ਹੈ ਨਾ,
1: ਕੋਈ ਸੌਫਟ ਡਰਿੰਕ ਬ੍ਰਾਂਡ ਵਗੈਰਾ ਤੁਸੀਂ,
0: ਹਾਂ ਕੋਈ ਬੜੀ ਖੂਬਸੂਰਤ ਜੀ ਹੀਰੋਇਨ ਆਊਗੀ ਤੇ ਉਹ ਕਹੂਗੀ ਆਹ ਵਾਲਾ ਸਾਬਣ ਲਾਓ, ਹੈ ਨਾ, ਨਹੀਂ ਥੋੜ੍ਹੀ ਹੋਵੇ ਕੋਈ।
1: ਬਿਲਕੁਲ ਸਹੀ ਗੱਲ ਹੈ,
0: ਇਹ ਥੋੜੀ ਹੋਊਗਾ ਵੀ ਬੰਦਾ ਅੱਗੇ ਤੁਹਾਨੂੰ ਉਹੋ ਜਿਹਾ ਬਣਾਉਣਾ ਪੈਂਦਾ ਵਾ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ, ਜਿਹੜਾ ਤੁਹਾਡਾ ਆਈਡੀਅਲ ਹੋਵੇ ਬਹੁਤਿਆਂ ਦਾ,
1: ਹਾਂ
0: ਫਿਰ ਉਹ ਗੱਲ ਕਿਤੇ ਬਣਦੀ ਹੈ।
2: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
3: ਸਕੂਲ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ, ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
4: ਅਰੇ ਬੋਲੋ ਪੱਪੂ ਦੇ ਪਾਪਾ।
2: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
5: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ।
5: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
7: हाय दिस इज उमंग कुमार और प्यार से लोग मुझे ओके कहते हैं। आप सुन रहे हैं रेडियो हांजी 1674 AM। कीप लिसनिंग।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
4: JBCO Films लेके आए ने एक्शन, इमोशन अते फुल ऑन एंटरटेनमेंट। पंजाबी फीचर फिल्म शेरा।
5: 5 साल बाद मुड़िया शेरे, ते मुड़िया भी केड़े हाथा चे।
6: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
7: मैं उत्थों भी मुड़ के जत्थों कोई नहीं मुड़ के होगा।
4: Written and directed by Savio Sandhu, produced by Anmol Sahni.
6: हुन वेखना ना भुल्यो 15 मई तो तुहाडे नेड़ले सिनेमा घरां विच शेरा।
0: लादे फेरे।
8: हां जी हां जी, ओए हां जी हां जी,
9: हां जी रेडियो।
10: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है, और ये तीसरी दोस्त ही है ना?
11: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
12: हमारी लव स्टोरी तो लेजेंडरी बन गई।
13: लेजेंडरी लव स्टोरीज की ही तो एंडिंग ट्रेजिक होती है।
1: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
14: Chand Mera Dil, Chand Mera Dil.
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
15: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
16: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
17: ਉਹ ਜੋ ਹੁਕਮ ਮੇਰੀ ਸਰਕਾਰ।
16: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
17: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
16: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
17: ਆਹੋ ਜੀ ਆਹੋ,
16: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
18: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
19: ਇਸ
2: 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ। ਵੇਖਣ ਜ਼ਰੂਰ ਆਇਓ।

0: ਤੇ ਆਓ ਫਿਰ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਤੁਸੀਂ ਵੀ ਜ਼ਰੂਰ ਹੱਸਿਓ ਅਤੇ ਆਪਾਂ ਅੱਜ ਦੇ ਸਫ਼ਰ ਦੇ ਵਿੱਚ ਬੱਚਿਆਂ ਦੇ ਨਾਲ ਰਲ ਮਿਲ ਕੇ ਹੱਸਦੇ ਹਾਂ। ਮੇਰੇ ਨਾਲ ਸੰਦੇਲੀ ਪਹੁੰਚ ਚੁੱਕੇ ਨੇ ਹਰਮੀਤ, ਤੂੰ
1: ਆ ਗਿਆ ਬੱਚੇ ਉਹੀ ਟਾਈਮ। ਰਾਮ ਰਾਮ ਸਾਰੇ ਭਾਈਆਂ ਨੇ ਉਨਕੀ ਲਗਾਈਆਂ ਨਾ, ਬੜਾ ਇੱਕ ਆਸ਼ੀਰਵਾਦ ਔਰ ਛੋਟੇ ਤੇ ਪਿਆਰ ਲੈ ਕੇ ਹਾਜ਼ਰ ਹੋ ਗਿਆ ਜੀ। ਹਾਸਿਆ ਯੋਗ ਲਾਫਟਰ ਥੈਰੇਪੀ,
0: ਹਰਿਆਣਵੀ ਚ ਕੀ ਕਹਿੰਦੇ ਲਾਫਟਰ ਥੈਰੇਪੀ ਨੂੰ?
1: ਹਾਸਿਆ ਯੋਗ।
0: ਅੱਛਾ, ਹਾਸੇ ਯੋਗ, ਓਕੇ,
1: ਹਾਸੇ ਯੋਗ ਹੀ ਹੈ।
0: ਹਾਂ ਸਹੀ ਗੱਲ ਹੈ,
1: ਹਾਸੇ ਯੋਗ ਕਰਾਂਗੇ ਭਾਈ ਸਾਹਿਬ ਅੱਜ ਤੋਂ।
0: ਯੇ
1: ਆ ਜਰਾ ਬੱਚੇ ਛੋੜ ਦੇ ਸ਼ਰਾਰਤਾਂ, ਸੁਣਾ ਚੁਟਕਲੇ ਪਾਓ ਗੁਜ਼ਾਰਦਾ।
0: ਆਹ ਫਿਰ ਹੱਸਦੇ ਹੈ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਤੇਗ ਆਈ ਸੀ, ਉਸ ਤੋਂ ਬਾਅਦ ਫਿਰ ਸ਼੍ਰੇਆ ਆਈ ਸੀ, ਤੇ ਜਿੱਦਾਂ ਜਿੱਦਾਂ ਆਪਾਂ ਨਾਂ ਲਵਾਂਗੇ ਭਾਈ ਉਦੋਂ ਤਾਂ ਤੁਸੀਂ ਅਨਮਿਊਟ ਕਰੀ ਜਾਇਓ, ਵੈਸੇ ਤੁਸੀਂ ਮਿਊਟ ਰੱਖਿਓ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰੁਕ, ਕੀ ਹਾਲ ਤੁਹਾਡਾ?
2: ਸਤਿ
0: ਸ਼੍ਰੀ ਅਕਾਲ
2: ਅੰਕਲ
1: ਜੀ, ਸਤਿ ਸ਼੍ਰੀ ਅਕਾਲ
0: ਤੇਗ, ਕੀ ਹਾਲ ਹੈ ਤੇਗ?
2: ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਸਾਡਾ ਵੀ ਠੀਕ ਹੈ,
1: ਬਹੁਤ ਵਧੀਆ।
0: ਇੱਕ ਅੰਕਲ ਨੂੰ ਤੁਸੀਂ ਹਰਿਆਣਵੀ ਚ ਸਤਿ ਸ਼੍ਰੀ ਅਕਾਲ ਕਰਿਆ ਕਰੋ ਤੇ ਇੱਕ ਨੂੰ ਤੁਸੀਂ ਪੰਜਾਬੀ ਚ।
1: ਮਨ ਨੂੰ ਲੱਗਾ ਵੀ ਦੋ ਵਾਰ ਬੋਲ ਰਹੀ ਸ਼ੋਰੀ
0: ਨੇ, ਪੁੱਛਦੀ ਕਿਵੇਂ ਅੰਕਲ ਕਹਿ ਲਿਆ ਕਰੋ, ਇੱਕ ਨੂੰ ਚਾਚਾ ਕਹਿ ਲਿਆ ਕਰੋ, ਇੱਕ ਨੂੰ ਤਾਊ ਕਹਿ ਲਿਆ ਕਰੋ, ਹੈ ਨਾ? ਏਦਾਂ ਵੀ ਹੋ ਸਕਦਾ।
1: ਭਾਈ ਵੀ ਠੀਕ ਹੈ, ਭਾਈ ਸਾਹਿਬ ਭਾਈ ਵੀ ਠੀਕ ਹੈ।
0: ਚਾਚੂ ਬਣ ਜਾਓ ਤੁਸੀਂ, ਹੋਰ ਕੀ ਯਾਰ।
1: ਹਾਂ ਉਹ ਬਹੁਤ ਵਾਹ ਚਾਚਾ ਜੋ ਸਭ ਤੇ ਛੋਟਾ ਯਾ ਬੱਚਾ ਤੇ ਵੀ ਛੋਟਾ ਹੈ,
0: ਹਰਿਆਣੇ ਵਾਲਾ ਤੇ ਤਾਂ ਹੀ ਜੱਚਦਾ ਉਹ ਤਾਂ।
1: ਨਹੀਂ ਨਹੀਂ ਆਪਾਂ ਚਾਚਾ ਠੀਕ
0: ਹੈ ਤੇ।
2: ਹਾਂਜੀ,
0: ਕੀ ਵਧੀਆ ਲੱਗਦਾ ਕਹਿਣਾ, ਤਾਊ ਕੇ ਚਾਚਾ? ਕੀ ਸੁਣਾਓਗੇ ਫਿਰ?
1: ਬਣੀ ਬਾਤ
0: ਬਾਤ ਓਕੇ।
2: ਥੜਾ ਉੱਤੇ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ।
0: ਥੜਾ ਜਿਹੜਾ ਥੜਾ ਵਾ ਇਹ ਠਰਿਆ ਵਾ ਭਲਾ? ਤੁਸੀਂ ਕਿਹਾ ਵਾ ਥੜਾ ਤੋਂ ਠਰਾ,
1: ਥੜੇ ਉੱਤੇ ਥੜਾ,
0: ਮੈਨੂੰ ਲੱਗਦਾ ਠੰਡ ਠੰਡ ਚ ਥੜਾ ਥੜਾ ਜਿਹੜਾ ਨਾ ਉਹ ਠਰਿਆ ਵਾ। ਹਾਂ
1: ਬੱਚੇ ਨੇ ਬੱਚਿਆਂ ਕੇ ਗੱਲ ਇਹੋ ਜਿਹੀ ਕਰਨੀ, ਥੜਾ ਉਹਨੂੰ ਕਿਸੇ ਹੋਰ ਨੂੰ ਵੀ ਕਹਿ ਦਿੰਦੇ ਨੇ।
0: ਅੱਛਾ, ਥੜੇ ਦੇ ਉੱਤੇ ਇੱਕ ਹੋਰ ਥੜਾ, ਦੋ ਥੜੇ ਆ,
1: ਦੋ ਥੜੇ ਫਿਰ ਕਬੂਤਰ, ਏਡਾ ਬੋਣਾ ਕਬੂਤਰ ਸੀ
0: ਉੱਤੇ ਲਾਲ ਕਬੂਤਰ ਖੜਾ, ਉਹ ਵੀ ਲਾਲ ਰੰਗ ਦਾ।
1: ਲੱਗ ਗਿਆ ਮੈਨੂੰ, ਮੈਨੂੰ ਲੱਗ ਗਿਆ ਪਤਾ ਇਹਦਾ ਅੰਕ ਇਹਦਾ ਜਵਾਬ ਨਾ ਭਾਈ ਤਾਊ ਜੀ
0: ਦੇਣਗੇ,
1: ਰਜਤ ਅੰਕਲ ਜਵਾਬ ਦੇਣਗੇ।
0: ਇਹ ਫਿਰ ਸਾਨੂੰ ਹਿੰਟ ਹੀ ਦੇ ਦਿਓ ਕੋਈ।
2: ਦੀਵਾਲੀ ਤੇ ਬਹੁਤ ਜਗਦੇ ਹੁੰਦੇ ਨੇ।
0: ਅੱਛਾ, ਦੀਵਾਲੀ ਤੇ ਜਗਦੇ ਹੁੰਦੇ ਆ,
1: ਮੈਨੂੰ ਫਿਰ ਜਮਾ ਨੀ ਪਤਾ ਲੱਗਾ, ਮੈਂ ਤਾਂ ਕੁਛ ਹੋਰ ਆਈਡੀਆ ਲਾ ਗਿਆ। ਦੀਵਾਲੀ ਤੇ ਦੀਵੇ,
0: ਸਾਨੂੰ ਦੋ ਆਂਸਰ ਆ ਗਏ ਫਿਰ, ਇੱਕ ਸੁਖਵਿੰਦਰ ਆਂਟੀ ਦਾ ਤੇ ਇੱਕ ਗੁਰਜੀਤ ਆਂਟੀ ਦਾ। ਥੈਂਕ ਯੂ ਪੁੱਤਰ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਤੇ ਮਾਣੂ ਬਿੱਲੀ, ਤੇ ਉਸ ਤੋਂ ਬਾਅਦ ਫਿਰ ਮੰਨਤ, ਤੁਸੀਂ ਰੈਡੀ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਸ਼੍ਰੇਆ।
1: ਸ਼੍ਰੇਆ, ਮੈਨੂੰ ਤੇਰਾ ਗਾਣਾ ਬਹੁਤ ਵਧੀਆ ਲੱਗਾ ਸੀ ਬਰਥਡੇ ਵਾਲਾ, ਜਿਹੜਾ ਬਲਾਸ਼ ਬੋਲਦਾ ਸੀ ਨਾ ਉੱਚੀ ਸਾਰੀ ਹੈਪੀ ਬਰਥਡੇ ਸ਼੍ਰੇਆ।
2: ਥੈਂਕ ਯੂ,
1: ਦੈਟ ਵਾਸ ਵੈਰੀ ਨਾਈਸ।
0: ਸ਼੍ਰੇਆ, ਕੀ ਗਿਫਟ ਮਿਲਿਆ ਫਿਰ ਘਰੋਂ?
1: ਕਿਹੜੇ ਕਲਰ ਦੀ ਸਾਈਕਲ ਮਿਲ ਗਈ?
2: ਗ੍ਰੀਨ ਐਂਡ ਬਲੈਕ।
0: ਵਾਹ ਵਾਹ, ਭੱਜਦਾ ਵਾ, ਜਾਂਦੇ ਹੁੰਦੇ ਚਲਾਉਣ?

0: ਹਾਂਜੀ
1: ਓ ਤੇਲ ਮਹਿੰਗਾ
2: ਅੱਛਾ ਪਾਪਾ ਨਾਲ ਜਾਂਦੇ ਹੋ
1: ਤੇਲ ਮਹਿੰਗਾ ਹੋ ਗਿਆ ਸਾਈਕਲ ਲੈ ਦੀ ਰਹਿ
2: ਕੀ ਸੁਣਾਓਗੇ ਫਿਰ ਅੱਜ
0: ਬੋਲੀ
2: ਓਕੇ
1: ਹਾਂ ਦੇ ਪੁੱਤਰ
0: ਜੇ ਮਾਮੀ ਤੂੰ ਨੱਚਣੀ ਆਂਦਾ ਜੇ ਮਾਮੀ ਤੂੰ ਨੱਚਣੀ ਆਂਦਾ ਕਿਉਂ ਗਿੱਧੀ ਵਿੱਚ ਆਈ ਕਿਉਂ ਗਿੱਧੀ ਵਿੱਚ ਨਾ ਜਵਾਕਾਂ ਨੂੰ ਲੱਡੂ ਖਾਣ
2: ਲਾਈ ਨਾ ਜਵਾਕਾਂ ਨੂੰ ਲੱਡੂ ਖਾਣ ਲਾਈ ਨਾ ਜਵਾਕਾਂ ਨੂੰ ਲੱਡੂ ਖਾਣ ਲਾਈ
0: ਅੰਕਲ ਜੀ
2: ਉਹ ਚੱਕ ਦੇ
1: ਵਾਹ
2: ਫੁੱਫੂ
0: ਅਸੀਂ ਤਾਂ ਗੱਲ ਖੋਲੋ
2: ਫੁੱਫੂ ਹੈਲੋ ਮਾਨੂੰ ਬਿੱਲੀ ਮਾਨੂੰ ਬਿੱਲੀ ਨੇ ਦੁੱਧ ਪੀ ਲਿਆ ਕਿੰਨਾ ਕਿੰਨਾ ਕਿੰਨਾ ਗਲਾਸ ਵੱਡਾ ਕਿ ਨਿੱਕਾ ਬਿਗ ਵਾਲਾ
1: ਮਾਨੂੰ ਬਿੱਲੀ ਦਾ ਢਿੱਡ ਭਰ ਗਿਆ ਹੁਣ ਮਾਨੂੰ ਬਿੱਲੀ ਕੀ ਸੁਣਾਏਗੀ ਢਿੱਡ ਭਰਿਆ ਪਿਆ
2: ਹੈਲੋ ਹੈਲੋ ਬੋਲੀ

0: नहीं फिर नाल ते फिर हरियाणा भी चंगा लगता ना
1: चाचा जी राम राम तरक
0: ताऊ वधिया लगता ताऊ मन ता
1: ना फिर ताऊ जी पैरी पहनो जाना
0: है
1: पाई लागू ता है ना
0: है पाई लागू
2: आज तो उम्र छोटी लाग दी है वीरे दी
0: आए हाय
1: मेरी मेरी आवाज है मेरी उम्र कब बेरा को नहीं लगा भाई रे
0: तू ही फिर पहचान लिया है कैसे देखा है तू
1: मन किया
0: तू ही कैसे देखा है
2: ऐसी मैं आवाज पहचान ली
1: सुने मन किया क्या
0: अच्छा आवाज पहचान ली हो बड़ी कुड़ी है तू स्मार्ट है
1: लोग मन की बातें करा मन की आंखें से
2: मैंने तो कुछ तो सता सेमी अंकल रहा था ऐसे ही साडे घरे
1: सपने जे
0: हैं हां
2: जी
0: सपने चाहे के सच्ची
2: सच्ची जे
1: ओए होए
0: अच्छा सच्ची आ गए
1: फिर
0: हैं
2: उन्होंने बॉक्स डिसाइड करने से केड़े लेने से ऑर्डर दे ली
0: हां ये तो मतलब कोई
2: कोई ऑर्डर की उन्होंने कुछ ऑर्डर किया ही नहीं सिर्फ पता नहीं खाया कि मैंने बहुत प्राण रही है ये आगे
1: देख एडी वड्डी ना भी रेडियो दे समीर
0: मन्नत मन्नत तो ही उदों उदों कह देना ही ना भी अंकल सिर्फ डब्बे ही देखना है जी भला सिर्फ डब्बे ही वेखना तू ही ऐदा करो तू ही ना
2: बुरा लगता है मुंह ते कहिए
1: अभी कल्ले शमी साहब सुनेंगे भाई बुरा लगा का सारा सुनने तो कोई दिक्कत नहीं ना भाई आज आज सारा दिन मन पता की होना शमी साहब सारे ने पूछना शमी साहब डब्बे नहीं लिया
0: मैं तो यही पूछना मैं भी केड़ी खुशी डब्बे मतलब डब्बे आ रहे हैं है? आऊगा डब्बा
1: वो तो लेके नहीं आए
0: मैनू वह लगते रहा है डब्बा आऊगा पर मैं ये नहीं पता बेडी छेती आऊगा हले हले मन तो डिजाइन जहा वेंदे फिर दे हले थोड़ा टाइम लगना उन्होंने
1: मन तो केड़ी गल तो ना करके गए ने बाद च दसांगे
0: वो हले बजट बनाउंदे अब मन नेक्स्ट टाइम ना तुसीं इदां करो तुसीं ना जे भावें किसी ने डब्बा खाली भी वेखना ना तो $3.5 लै लिया करो डब्बा विखाउण दा
1: मुसलमान चे पिंड का कुमार सी ओहदे कोल आए कहिंदे यार वी असीं कोई तुहाडा कोई कट्टा या मज वेचणी होए दिस ते कहिंदा मेरे को यार कट्टा खड़ा इक ते
0: कट्टा खड़ा
1: खड़ा हो डब्बा फ्री लै जाओ बस वेखण दे साढ़े $3 लैने
0: कट्टे नूं पूरी यूट वाली फीलिंग दवाई खड़ा
1: किसे काम दा ता नहीं रहा
0: मन्नत अपा ये मुद्दा ठावांगे हले
2: पर मैं लगता कि मम्मा ने ऑर्डर देगी हुने मे भी
0: अच्छा हाँ, तो ये हुन मम्मा ने कहा वा मगरों देखो ऑर्डर हाँ मम्मा ने कहा ना हाँ देखो ऑर्डर दिता के नहीं दिता ये तो सानू पता लगे ना क्योंकि जे ऑर्डर दिता होया तो सानू तो आऊगा ही ना
1: हाँ डब्बा आऊगा
0: हाँ तो अही आपे हिसाब लै लेना जे तो अजकल च आ गया यदा मतलब भी ऑर्डर दिता है जे नहीं तो यदा मतलब मैनू पता की है फिर मन तो मैं दसूंगा की कीता उन्होंने
2: तो मम्मा ने इतनी छेती नहीं उड़ा सकते ऑर्डर
0: हैं
1: ਅੱਛਾ ਏਡਾ ਵੱਡਾ ਆਰਡਰ ਹੈ,
2: ਛੇਤੀ ਨਹੀਂ ਆਰਡਰ ਬਣਾਉਂਦੇ।
0: ਅੱਛਾ ਇੰਨਾ ਵੱਡਾ ਆਰਡਰ ਸੀ?
2: ਨਹੀਂ ਵੱਡਾ ਨਹੀਂ, ਕਿ ਮੰਮਾ ਬਹੁਤ ਕੁਆਲਿਟੀ ਬਣਾਉਂਦੇ ਆ ਤਾਂ ਮੰਮਾ ਟਾਈਮ ਲੈ ਕੇ ਬਣਾਉਂਦੇ
0: ਆ। ਆਹ
1: ਇਹਦੇ ਭਾਵੇਂ ਸਮੀ ਸਦਾ ਫੰਕਸ਼ਨ ਲੰਘ ਜੇ,
0: ਗੁੱਡ ਕੁਆਲਿਟੀ ਨੂੰ ਤਾਂ ਫਿਰ ਟਾਈਮ ਲੱਗਦਾ ਹੀ ਆ। ਚਲੋ ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ।
2: ਇੱਕ ਵਾਰ ਪੱਪੂ ਦਾ ਬੌਸ ਪੱਪੂ ਨੂੰ ਪੁੱਛਦਾ, ਤੇਰਾ ਵਿਆਹ ਹੋ ਗਿਆ? ਪੱਪੂ, 2 ਮਹੀਨੇ ਪਹਿਲਾਂ ਕੁੜੀ ਨਾਲ ਹੋ ਗਿਆ ਸੀ। ਬੌਸ, ਤੇ ਕੁੜੀਆਂ ਨਾਲ ਹੀ ਹੁੰਦਾ ਵਾ? ਪੱਪੂ, ਨਹੀਂ ਜੀ, ਉਹ ਤਾਂ ਮੇਰੀ ਭੈਣ ਦਾ ਤਾਂ ਮੁੰਡੇ ਨਾਲ ਹੋਇਆ ਵਾ।
1: ਗੁੱਡ ਗੁੱਡ ਗੁੱਡ, ਗੱਲ ਤਾਂ ਸਹੀ, ਲੌਜਿਕ ਸਹੀ ਹੈ ਬਾਈ।
3: ਇਸੀ
1: ਲਈ ਤੂੰ ਬੋਲ ਰਿਹਾ ਬਾਈ, ਚਾਚਾ ਬੋਲ ਰਹੀ ਅਗਰ ਕਵਰ ਹੋ ਜਾਗਾ।
0: ਜਿਹੜਾ ਐਵੇਂ ਡੱਬਾ ਵੇਖ ਕੇ ਚੱਲ ਗਏ, ਸਹੀ ਗੱਲ
2: ਅੰਕਲ ਦੀਆਂ ਗੱਲਾਂ ਕਰਦੇ ਹੋ,
0: ਅਸੀਂ ਥੋੜੀ ਕੀਤੀਆਂ ਭਾ, ਮੰਨਤ ਨੇ ਸਾਨੂੰ ਦੱਸੀ ਗੱਲ,
1: ਅਸੀਂ ਤਾਂ ਪੁੱਛਿਆ ਹੀ ਆ ਵੀ ਡੱਬਾ
2: ਕਿਉਂ ਗੱਲਾਂ ਹੀ ਕਰਦੇ ਹੋ, ਮੈਂ ਨਾਲ ਬੈਠਿਆਂ ਦੀ ਇਦਾਂ ਹੋਈ
0: ਤਾਂ ਅਸੀਂ ਕੀ ਗੱਲ ਕੀਤੀ ਆ ਪਾ, ਅਸੀਂ ਤੇ ਸਿਰਫ ਇਹੋ ਕਿਹਾ ਵੀ ਡੱਬਾ ਕਿਉਂ ਵੇਖ ਕੇ ਚੱਲ ਗਏ ਭਲਾ, ਵੀ
2: ਤੁਹਾਡੇ ਡੱਬੇ ਨਹੀਂ ਗਏ, ਉਹਨੇ ਆਰਡਰ ਵੀ ਦਿੱਤਾ।
0: ਓਏ, ਤਾਂ ਉਹ ਤਾਂ ਸਾਨੂੰ ਪਤਾ ਲੱਗ ਹੀ ਜਾਣਾ,
2: ਕਿਉਂਕਿ ਉਹਨੇ ਆਉਣਾ ਹੀ ਆ, ਉਹਨਾਂ ਨੇ ਆਪਦੇ ਨੇਬਰ ਕੀਤਾ ਵਾ।
0: ਅੱਛਾ, ਨੇਬਰ ਦੇ ਲਈ ਕੀਤਾ ਵਾ, ਓਕੇ ਓਕੇ। ਆਹ ਤੇ ਤੁਸੀਂ ਹੋਰ ਹੀ ਕਹਾਣੀ ਫਿਰ ਕਵਰ ਕਰੀ ਜਾਂਦੇ
1: ਜੇ ਡੱਬੇ ਮਰ ਗਏ ਨਾ।
0: ਆਹ ਵੇਖੋ, ਸਾਨੂੰ ਡੱਬਾ ਆਊਗਾ ਤੇ ਫਿਰ ਸਾਨੂੰ ਪਤਾ ਲੱਗੂਗਾ ਵੀ ਹਾਂ ਡੱਬਾ ਹੋਇਆ ਆਰਡਰ, ਨਹੀਂ ਤੇ ਅਸੀਂ ਕਹਿ ਦੇਣਾ ਵੀ ਫਤਿਹ ਵੀ ਐਵੇਂ ਝੂਠ ਹੀ ਬੋਲਣ ਡਿਆ ਸੀ ਸਾਨੂੰ।
2: ਠੀਕ ਆ ਪਰ ਦੱਸਾਂ, ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ ਤੇ ਫਿਰ ਉਸ ਤੋਂ ਬਾਅਦ ਇੱਕ ਬੋਲੀ।
0: ਅੱਛਾ, ਇੱਕੋ ਚੀਜ਼ ਸੁਣਾ ਲਾ ਮੇਰਾ ਪੁੱਤ,
1: ਹੋਰ ਲਾਈਨ ਚ ਬੜੇ
0: ਲੱਗੇ ਮੁੱਕ ਜਾਂਦੇ ਆ ਫਿਰ।
2: ਫੇਰ ਮੈਂ ਬੋਲੀ ਸੁਣਾ ਲੈਣਾ,
0: ਸੁਣਾ ਦੋ
2: ਕਿਉਂਕਿ ਨਿੱਕੀ ਆ।
0: ਹਾਂਜੀ।
2: ਵਾਰੀ ਵਰਸੀ ਖੜੇਂਗੇ, ਵਾਰੀ ਕਟੇਂਗੇ, ਖਟਕੇ ਲਿਆਂਦਾ ਥਾਪਾ ਸਾਡੇ ਘਰੇ ਆ ਗਿਆ, ਇੰਨਾ ਸੋਹਣਾ ਪਾਪਾ ਸਾਡੇ ਘਰੇ
0: ਆ ਗਿਆ, ਇੰਨਾ ਸੋਹਣਾ ਪਾਪਾ ਸਾਡੇ ਘਰੇ ਆ ਗਿਆ। ਆਦੇ ਆਦੇ ਆਦੇ ਫਤਿਹ ਉਹ ਗੱਲ ਕੀਤੀ, ਕਹਿੰਦਾ ਸਾਡੇ ਘਰ ਇੱਕ ਭਾਈ, ਉਹਦਾ ਨਾਂ ਹੀ ਡੈਡੀ ਰੱਖਿਆ।
1: ਅਸੀਂ ਸਜਾਵਟ ਲਈ ਛੋਟਾ ਜਿਹਾ ਡੈਡੀ ਰੱਖੇ ਆ, ਸਾਡੇ ਘਰ ਕਬੰਦਾ ਦਾ ਨਾਂ ਡੈਡੀ ਰੱਖਿਆ।
0: ਕਾਹਦੇ ਲਈ ਹੁਣ, ਕਾਹਦੇ ਲਈ ਫਾਈਨ?
2: ਥੈਂਕ
0: ਯੁਵਰਾਜ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
0: ਸਤਿ ਸ਼੍ਰੀ ਅਕਾਲ
1: ਯੁਵਰਾਜ, ਕੀ ਹਾਲ?
2: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਆ ਬਾਈ। ਕੀ ਕਰ ਰਹੇ ਹੋ ਫਿਰ?
2: ਮੈਂ ਆਪਣਾ ਮੇਰੇ ਜੁੱਤਾ ਦਾ ਨਾ ਜਿਹੜੀ ਉਹ ਫੋਮ ਜੀ ਲੱਗੀ ਹੁੰਦੀ ਉਹ ਬਾਰ ਬਾਰ ਬਾਹਰ ਆਈ ਜਾਂਦੀ, ਇਸ ਲਈ ਮੈਂ ਆਪਦੀ ਦੀਦੀ ਨੂੰ ਕਿਹਾ ਵੀ ਉਹ ਗਲੂ ਕਰ ਦੇ, ਤੇ ਫਿਰ ਉਹ ਗਲੂ ਕਰਕੇ ਹੁਣ ਮੈਂ ਚੈੱਕ ਕਰ ਰਹੀ ਹਾਂ ਵੀ ਮੈਂ ਪਾ ਸਕਦਾ ਜਾਂ ਨਹੀਂ, ਕਿਉਂਕਿ ਨਹੀਂ ਤਾਂ ਮੇਰੀ ਸੌਕਸ ਵੀ ਗਲੂ ਹੋ ਚੁੱਕੀਆਂ।
0: ਫਿਰ ਕੀ ਤੱਤ ਨਿਕਲਿਆ ਫਿਰ?
2: ਹੁਣ ਮੈਂ ਮੈਂ ਹੁਣ ਪਾ ਸਕਦਾ, ਪਰ ਹੁਣ ਮੈਂ ਉਹਦਾ ਜਿਹੜੇ ਲੇਸਿਸ ਆ ਉਹ ਅਨਟਾਈ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮੇਰੇ ਨੌ ਹੈ ਨੀ।
0: ਕਾਫੀ ਕੁਛ ਹੀ ਹੋ ਗਿਆ ਫਿਰ, ਕੀ ਸੁਣਾਓਗੇ ਫਿਰ? ਵੇਖੋ ਬੂਟ ਦਾ ਤੇ ਹਲੇ ਮੈਨੂੰ ਲੱਗਦਾ ਚੱਲੂਗਾ ਮਸਲਾ, ਦਸਵੇਂ ਵੀ ਦੋ ਹੁੰਦੇ ਆ। ਕੀ ਸੁਣਾਓਗੇ?
2: ਇੱਕ ਚੁਟਕਲਾ।
0: ਹਾਂਜੀ।
2: ਇੱਕ ਵਾਰੀ ਆਮ ਪੱਪੂ ਮੈਨੂੰ ਪੁਲਿਸ ਫੜਦੀ ਹੈ ਤੇ ਕਹਿੰਦੀ ਤੂੰ ਇੱਕ ਸ਼ਾਪ ਤੇ ਤਿੰਨ ਵਾਰੀ ਕਿ ਚੋਰੀ ਕੀਤੀ ਤੇ ਫਿਰ ਪੱਪੂ ਕਹਿੰਦਾ ਚੋਰੀ ਤਾਂ ਮੈਂ ਇੱਕ ਵਾਰੀ ਹੀ ਕੀਤੀ ਸੀ ਮੇਰੀ ਪਤਨੀ ਲਈ ਸਾੜੀ ਲਈ ਬਾਕੀ ਦੋ ਵਾਰੀ ਉਹ ਕਲਰ ਚੇਂਜ ਕਰਨ ਲਈ
1: ਵਾਹ ਮੇਰੇ ਪਿਆਰੇ ਚੋਰ ਪਹਿਲੀ ਵਾਰ ਉਹ ਪਸੰਦ ਆਇਆ ਜਨਾਨੀ ਗੇ ਲੈ ਜਾਂਦਾ ਆਪਣੇ ਦੁਕਾਨ
0: ਉਹਨੂੰ ਨਾਲ ਲੈ ਜਾਂਦਾ
1: ਹੋਰ
0: ਨਹੀਂ ਫਿਰ ਉਹ ਵੀ ਚੋਰ ਨੀ ਬਣ ਜਾਣੀ ਬਾਕੀ ਇਹੋ ਜਿਹੇ ਕੰਮਾਂ ਤੇ ਥੋੜੀ ਜਾਂਦੀਆਂ ਨਾਲ ਘਰ ਵਾਲੀ
1: ਫੇਰ ਜਾਓ
0: ਥੈਂਕ ਯੂ
1: ਰਾਂਗਣੀ
0: ਥੈਂਕ ਯੂ ਯੁਵਰਾਜ
2: ਮੇਰੀ ਦੀਦੀ ਵੀ ਸੁਣਾਓ
0: ਹਾਂਜੀ ਹਾਂਜੀ ਹੈਲੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ
0: ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਹੈ
2: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
0: ਵਧੀਆ ਵਧੀਆ ਵਧੀਆ ਕੀ ਲਿਆਏ ਹੋ ਤੁਸੀਂ
2: ਇੱਕ ਚੁਟਕਲਾ
0: ਓਕੇ
2: ਪਤਨੀ ਪਤੀ ਸਵੇਰ ਦਾ ਲੱਗਿਆ ਹੁੰਦਾ ਤੇ ਪਤਨੀ ਲੜਨ ਲੱਗਿਆ ਹੁੰਦਾ ਤੇ ਪਤਨੀ ਆਫਿਸ ਆ ਕੇ ਆਪਦੀ ਫਰੈਂਡ ਨੂੰ ਕਹਿੰਦੀ ਆ ਵੀ ਦੇਖਿਓ ਮੇਰੇ ਪਤੀ ਨਾ ਝੂਠੇ ਹੀ ਆ ਮੈਨੂੰ ਸਵੇਰ ਦੇ ਕਹੀ ਜਾਂਦੇ ਆ ਵੀ ਮੇਰੀ ਜੇਬਾਂ ਚੋਂ ਨਾ 5000 ਗਾਇਬ ਹੋ ਗਿਆ 5000 ਗਾਇਬ ਹੋ ਗਿਆ ਤੇ ਪੂਰਾ ਘਰ ਸਿਰ ਤੇ ਚੱਕਿਆ ਹੋਇਆ ਤੇ ਉਹਦੀ ਦੋਸਤ ਕਹਿੰਦੀ ਵੀ ਹਾਂ ਫਿਰ ਕੀ ਹੋਇਆ ਝੂਠ ਕੀ ਹੋਇਆ ਇਹ ਚ ਤੇ ਉਹ ਪਤਨੀ ਕਹਿੰਦੀ ਵੀ ਮੈਂ ਇੱਥੇ ਆਫਿਸ ਚ ਬੈਠੀ ਨੇ 10 ਵਾਰੀ ਗਿਣ ਲਿਆ 4000 ਹੀ ਆ ਪਤਾ ਨੀ 5000 ਕਾ ਤਾਂ ਕਹੀ ਜਾਂਦੇ ਆ
1: ਵਾਹ ਪਤਨੀ ਕੀ ਇਮਾਨਦਾਰੀ ਰੇ
0: ਕੀ ਬਣਦਾ ਫਿਰ ਸਮਾਨ ਕਈ ਵਾਰੀ ਆਂਟੀਆਂ ਵੀ ਅੰਕਲਾਂ ਵਰਗੀਆਂ ਆਉਂਦੀਆਂ ਕਈ ਵਾਰੀ ਅੰਕਲ ਵੀ ਆਂਟੀਆਂ ਲੱਗਿਆ ਜਾਂਦੇ ਤੁਸੀਂ ਹਿਸਾਬ ਤਾਬ ਲਾ ਕੇ ਦੱਸੋ ਭਲਾ
2: ਮੈਨੂੰ ਸਮਝ ਨੀ ਲੱਗੀ ਜੋ ਪਿੰਨੀਆਂ ਦੀ ਗੱਲ ਕੀਤੀ ਨਾ
0: ਆਂਟੀ ਵੀ ਬਣ ਜਾਂਦੇ
2: ਰੱਖ
1: ਦਿੰਦੇ
0: ਫਿਲਮਾਂ ਰੱਖ ਦਿੰਦੇ ਇਹਨਾਂ ਨੂੰ ਇੱਕ ਪਾਸੇ ਕਰਕੇ ਨਾ
1: ਵਿਰਕ ਸਾਹਿਬ ਇੱਕ ਚੀਜ਼ ਪੁੱਛੀ ਤੁਹਾਡੇ ਤੋਂ ਮੈਂ ਜਦੋਂ ਤੁਸੀਂ ਪਿਛਲੀ ਵਾਰੀ ਰਣਜੋਤ ਭਾਜੀ ਨੂੰ ਫੋਨ ਕੀਤਾ ਸੀ ਰਣਜੋਤ ਭਾਜੀ ਕਹਿੰਦੇ ਮੇਰੇ ਕੋਲ ਵੱਡੀ ਕੜਾਹੀ ਪਈ ਜੇ ਤੁਸੀਂ ਪੰਜੀਰੀ ਲਾਣੀ ਜਾਂ ਪਿੰਨੀਆਂ ਬਣਾਉਣੀਆਂ ਲੈ ਜਾ ਜੇ ਤੇ ਕਹਿੰਦੇ ਸੀ ਪੰਜ ਪਿੰਨੀਆਂ ਮੈਨੂੰ ਦੇ ਜਾ ਜੇ ਤੇ ਵਿੱਚ ਮਾਰਨ ਵਾਲਾ ਖੁੱਚਣਾ ਮੇਰੇ ਕੋਲ ਵੀ ਹੈਗਾ ਦੋ ਕੁ ਘੱਟ ਘੱਟ ਮੈਨੂੰ ਵੀ ਦੇ ਦੇ ਉਹ ਮੇਰੇ ਕੋਲ ਲੈ ਜਾ
0: ਗੱਲ ਵੀ ਤੇ ਬਣ ਗਈ ਨਾ ਫਿਰ ਬਣਾਇਆ ਫਿਰ ਕੋਈ ਨਹੀਂ ਕੁਛ ਬਾਅਦ ਚੋ
2: ਹਾਂਜੀ ਬਣਾਇਆ ਪਿੰਨੀਆਂ
0: ਕਿਹੜੀਆਂ ਕਿਹੜੀਆਂ ਕਿਹੜੀਆਂ ਬਣਾਈਆਂ ਕਿਹੜੀਆਂ ਬਣਾਈਆਂ ਅਲਸੀ ਵਾਲੀਆਂ ਕੇ ਬੇਸਣ ਵਾਲੀਆਂ
2: ਕਿੰਨਾ
1: ਖੋਇਆ ਕੱਢਣਾ
0: ਉਹ ਵੀ ਠੀਕ ਆ ਇੱਕੋ ਵਾਰੀ ਬਣ ਜਾਂਦੀ ਹੈ
2: ਬਾਬੇ
0: ਕਹਿੰਦੇ ਸੀ ਨਿੱਕੀਆਂ ਨਿੱਕੀਆਂ ਵੱਟ ਦੀਦੀ ਹੁੰਦੀਆਂ
3: ਵੱਡੀਆਂ
0: ਦਿੱਤੀਆਂ
3: ਇੱਕ ਵਾਰ ਨਾ ਬੰਦਿਆਂ ਨੇ ਇੱਕ ਚੋਰ ਫੜਨ ਵਾਲੀ ਮਸ਼ੀਨ ਬਣਾਈ ਸੀ। ਹਾਂਜੀ ਚੁਟਕਲਾ ਸੁਣੋ।
0: ਅੱਛਾ
3: ਉਹਨਾਂ ਨੇ ਨਾ ਯੂਕੇ ਚ ਭੇਜੀ ਤੇ ਯੂਕੇ ਵਿੱਚ ਉਹਨਾਂ ਪਤਾ ਲੱਗਾ ਵੀ 90 ਚੋਰ ਫੜੇ ਗਏ ਤੇ ਫਿਰ ਉਹਨਾਂ ਨੇ ਕਨੇਡਾ ਵਿੱਚ ਭੇਜੀ ਤੇ ਕਹੇ ਉਹਨਾਂ ਨੇ ਦੇਖਿਆ ਵੀ ਉਹਦੇ ਵਿੱਚ 80 ਚੋਰ ਫੜੇ ਗਏ।
0: ਅੱਛਾ ਕਨੇਡਾ ਚ।
3: ਫਿਰ ਜਪੈਨ ਨੂੰ ਭੇਜੀ ਤੇ ਉਹਦੇ ਵਿੱਚ ਦੇਖਿਆ ਵੀ 60 ਚੋਰ ਫੜੇ ਗਏ ਤੇ ਜਦੋਂ ਇੰਡੀਆ ਨੂੰ ਭੇਜੀ ਨਾ ਉਹਨਾਂ ਦੀ ਮਸ਼ੀਨ ਚੋਰੀ ਹੋ ਗਈ।
1: ਵਾਹ ਸਮਾਰਟ ਚੋਰ AI ਚੋਰ ਹੋ ਗਏ ਸਾਡੇ ਆ
0: ਮਿੱਤਰੋ ਮਸ਼ੀਨ ਢੂੰਡੋ
3: ਕਿਉਂਕਿ ਸਾਰੇ ਪਾਸੇ ਚੋਰ ਫੜ ਲੈਣੇ।
0: ਥੈਂਕ ਯੂ ਵਿਰਕ ਸਾਹਿਬ ਸੰਦੀਪ ਰੱਖੜਾ ਹੀ ਕਹਿੰਦੇ ਸੈਮੀ ਸਾਹਿਬ ਇਹਦਾ ਮਤਲਬ ਵਿੰਡੋ ਸ਼ੋਪਿੰਗ ਲਈ ਗਏ
1: ਗੁਆਂਢੀ ਵਾਲੀ ਵੇਖ ਲਓ ਭਾਜੀ ਕਮਾਲ ਹੈ ਗੁਆਂਢੀ ਕੇ ਗੁਆਂਢ ਰਹੇ ਨੀ ਪਤਾ
0: ਹਾਂਜੀ ਤਵਨੀਤ ਤੁਸੀਂ ਆਉਂਦੇ ਰਹੋ ਕੁੜੀ ਬੜੀ ਇੰਟੈਲੀਜੈਂਟ ਨਿਕਲੀ ਹੈ। ਹਾਂਜੀ ਹੋਰ ਫਿਰ ਖਾਧਾ ਪੀਤਾ ਕੁਛ? ਇੱਕ ਮਿੰਟ ਪਤੋ ਹੋਲਡ ਰੱਖਿਓ ਤੁਸੀਂ। ਹਾਂਜੀ ਖਾ ਪੀ ਲਿਆ? ਮੈਂ ਕਿਹਾ
3: ਹਾਂਜੀ ਮੈਂ ਖਾਦਾ ਅੰਡਾ ਤੇ ਬਦਾਮ ਤੇ ਖਰੋਟ ਤੇ ਕ੍ਰੈਨਬੇਰੀ ਤੇ ਸਟ੍ਰਾਬੇਰੀ। ਓ
1: ਤੋ ਵੈਰੀ ਗੁੱਡ।
0: ਮਮਾ ਦਾ ਸਿਰ ਨਹੀਂ ਖਾਦਾ ਸਵੇਰੇ ਸਵੇਰੇ?
1: ਤਾਈ ਤਾਂ ਖਾਦਾ, ਤਾਈ ਤਾਂ ਕਿਹਾ ਵੀ ਮੇਰਾ ਸਿਰ ਨਾ ਖਾ ਤੂੰ ਆ ਖਾ।
3: ਨਹੀਂ
1: ਫਿਰ ਮਮਾ ਨੇ ਫੋਨ ਲਾ ਕੇ ਜਦੋਂ ਤਾਂ ਹੁਣ ਤੂੰ ਅੰਕਲਾਂ ਦੇ ਸਿਰ ਖਾ।
0: ਮੰਮੀਆਂ ਤਾਈਓ ਵੇਲੇ ਸਿਰ ਫੋਨ ਲਾ ਦਿੰਦੀਆਂ ਨਾ ਵੀ ਜਦੋਂ ਕੋਈ ਰੌਲਾ ਰੂਲਾ ਪਾਉਣ ਲੱਗਦੇ ਮੰਮੀਆਂ ਕਹਿੰਦੀਆਂ ਹੋਣੀਆਂ ਜਾ ਜਾ ਧਿਆਨ ਰੱਖ ਧਿਆਨ ਰੱਖ ਚੁੱਕ ਲੈਣੇ ਹੁਣੇ ਚੁੱਕ ਲੈਣ ਤਵਨੀ ਦਿੰਦੇ ਹੁੰਦੀ ਭਲਾ? ਮੰਮੀ ਇੱਦਾਂ ਕਹਿੰਦੀਆਂ ਨਾ ਜਦੋਂ ਕੋਈ ਚੀਜ਼ ਮੰਗਣ ਲੱਗੋ ਰੌਲਾ ਪਾਉਣ ਲੱਗੋ ਮੰਮੀਆਂ ਕਹਿੰਦੀਆਂ ਹੋਣੀਆਂ ਜਾ ਜਾ ਜਾ ਅੰਕਲ ਨੇ ਚੁੱਕ ਲੈਣੇ।
3: ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਉਹ ਮੂਵ ਨੀ ਹੋ ਸਕਦੀ ਆਪੇ ਆਪ ਅਨਲੈਸ ਤੁਸੀਂ ਮੂਵ ਕਰਦੇ?
0: ਅੱਛਾ ਮੂਵ ਨੀ ਹੋ ਸਕਦੀ
1: ਅਸੀਂ ਮੂਵ ਕਰਦੇ,
0: ਅਸੀਂ ਮੂਵ ਕਰਦੇ ਆ ਫੜ ਕੇ। ਹੈ ਆਪੇ ਨੀ ਲੱਗਦੀ ਤੁਹਾਨੂੰ ਲਾਉਣੀ ਪੈਂਦੀ ਜਿੱਥੇ ਸੱਟ ਲੱਗੀ।
1: ਕਾਰ ਆ ਭਾਜੀ, ਕਾਰ ਆਪਣੇ ਥੋੜੀ ਮੂਵ ਹੋਏਗੀ ਆਪ ਕਰਾਂਗੇ।
0: ਆਹੋ ਕਾਰ ਵੀ ਠੀਕ ਆ।
3: ਨਹੀਂ
0: ਖਰਾਬ ਕਾਰ, ਖਰਾਬ ਕਾਰ,
1: ਖਰਾਬ ਕਾਰ,
0: ਖਰਾਬ ਕਾਰ
3: ਨਹੀਂ।
0: ਨਹੀਂ
3: ਨਹੀਂ
0: ਖੰਬਾ ਵਾਲਾ
1: ਬੜਾ ਕੁਝ ਹੈ ਕਾਰ।
0: ਹੂੰ
1: ਬੜਾ ਕੁਝ
0: ਕਾਰ ਕਾਰ।
3: ਨਹੀਂ
0: ਮਰਿਆ ਕੁੱਤਾ
3: ਘੁੰਮਣ
0: ਵਾਲੀ ਕੁਰਸੀ, ਘੁੰਮਣ ਵਾਲੀ ਕੁਰਸੀ ਨਹੀਂ। ਪਿੰਨੀਆਂ?
1: ਵਾਹ
3: ਨਹੀਂ
1: ਅੰਕਲ ਪੁੱਛ ਪਿੰਨੀਆਂ ਦੇ ਕਿਹੜੇ ਪੈਰ ਹੁੰਦੇ?
0: ਪਜਾਮਾ? ਤੂੰ
1: ਦੱਸ ਦੇ ਪੁੱਤਰ।
0: ਸਰਾਣਾ? ਸਰਾਣਾ ਬੱਤਾ
3: ਨਹੀਂ ਪੱਥਰ
0: ਅੱਛਾ ਪੱਥਰ ਓਕੇ ਓਕੇ ਤੇ ਵਾਈਟ ਗ੍ਰੇ ਤੇ ਕੀ ਹੋ ਸਕਦਾ
3: ਪੱਥਰ
0: ਅੱਛਾ ਪੱਥਰ ਓਕੇ ਓਕੇ ਆ ਤੇ ਬੜਾ ਔਖਾ ਸੀ
1: ਇਹ ਤਾਂ ਸਾਡੀ ਅਗਲ ਦੇ ਪੱਥਰ
0: ਓਹੋ ਇਸ ਪੱਥਰ ਨੂੰ ਤੋੜ ਕੇ ਸੜਕ ਬਣਾਈ ਜਾਵੇ ਥੈਂਕ ਯੂ ਤਵਨੀਤ ਹਾਂਜੀ ਕਰਾ ਸਤਿ ਸ਼੍ਰੀ ਅਕਾਲ ਕਿੱਡਾ ਸੋਹਣਾ ਹੱਸਦੀ ਆ ਕਿੱਦਾਂ ਕੀ ਸੁਣਾਓਗੇ ਫਿਰ
3: ਇੱਕ ਬੁਜਾਲਤ
0: ਓਕੇ
3: ਕਿਹੜੀ ਚੀਜ਼ ਥੱਲੇ ਆਉਂਦੀ ਪਰ ਉੱਪਰ ਨਹੀਂ ਜਾਂਦੀ
0: ਥੱਲੇ ਜਾਂਦੀ ਪਰ ਉੱਪਰ ਨਹੀਂ ਜਾਂਦੀ ਅੱਛਾ ਥੱਲੇ ਨੂੰ ਆ ਜਾਂਦੀ ਆ ਆਪੇ ਆ ਜਾਂਦੀ ਥੱਲੇ
3: ਹਾਂਜੀ
0: ਇਹ ਤੁਸੀਂ ਥੋੜੇ ਦਿਨ ਪਹਿਲਾਂ ਵੀ ਪਾਈ ਸੀ ਹੈ ਨਾ
1: ਥੱਲੇ ਜਾਂਦੀ ਪਰ
3: ਉੱਪਰ ਨਹੀਂ ਜਾਂਦੀ ਦੀਦੀ ਨੇ ਪਾਈ ਸੀ
0: ਦੀਦੀ ਨੇ ਪਾਈ ਸੀ ਨਾ ਤੇ ਮੈਨੂੰ ਉਦਣ ਵੀ ਨਹੀਂ ਆਈ
1: ਫਿਰ ਭੁੱਲ ਗਏ ਨਾ ਥੱਲੇ ਜਾਂਦੀ ਉੱਪਰ ਨਹੀਂ ਆਉਂਦੀ
0: ਥੱਲੇ ਜਾਂਦੀ ਪਰ ਉੱਪਰ ਨਹੀਂ ਆਉਂਦੀ
1: ਉਹ ਸਾਡੀ ਪੌੜੀਆਂ ਉਹ ਥੱਲੇ ਜਾਂਦੀਆਂ ਨੇ ਬਸ
0: ਪਰ ਜਦੋਂ ਥੱਲੇ ਤਾਂ ਨਹੀਂ ਜਾਂਦੇ ਜੇ
1: ਆਪਾਂ ਇੱਕੋ ਗੱਲ ਕਰੀ ਨਾ ਥੱਲੇ ਜਾਂਦੀ ਆਪਾਂ ਸਿਰਫ ਜਾਣ ਜਾਂਦੀ ਗੱਲ ਕਰਨੀ ਆਉਂਦੀ
3: ਨਹੀਂ
1: ਥੱਲੇ ਜਾਂਦੀ ਉੱਪਰ ਨਹੀਂ ਆਉਂਦੀ
0: ਥੱਲੇ ਨੂੰ ਆ ਜਾਂਦੀ ਹੈ ਨਾ ਥੱਲੇ ਨੂੰ ਕਿਹੜੀ ਚੀਜ਼ ਆ ਜਾਂਦੀ ਹੈ ਤੇ ਉੱਤੇ ਨੂੰ ਨਹੀਂ ਜਾਂਦੀ
1: ਪਰਲੇ ਪਾਸੇ
0: ਉਹ ਨਹੀਂ ਇਹ ਆਂਟੀਆਂ ਵੀ ਨਾ ਉਦੋਂ ਹੀ ਦੱਸਦੀਆਂ ਜਦੋਂ ਅਗਲੇ ਦੱਸ ਦਿੰਦੇ ਫਿਰ ਕਹਿੰਦੀਆਂ ਇਹਦੇ ਟਾਈਪ ਕਰ ਰਹੀਆਂ ਮੀਤ ਨੀ ਕਿਤੇ ਫਿਰ ਬੁਝਿਆ ਗਿਆ ਤੇ ਅੱਜ
1: ਲੈ ਅੱਜ ਤਾਂ ਮੰਕ ਵੀ ਆਂਟੀ ਬਣ ਗਏ
0: ਆਵੇਗਾ ਹੁਣ ਭੇਜੇ
1: ਟਾਈਪਿੰਗ ਕਰ ਗਿਆ ਨਾਲ ਮੇਰੇ ਠਾ ਐਂਟਰ ਵਾਹ
0: ਜਾਂ ਤੇ ਬੰਦਾ ਉਸ ਵੇਲੇ ਭੇਜੇ
1: ਪਹਿਲਾਂ ਭੇਜਦੇ
0: ਥੈਂਕ ਯੂ ਥੈਂਕ ਯੂ ਥੈਂਕ ਯੂ
1: ਵੀਰ ਜੀ ਥਾਰੇ ਕੀ ਹਾਲ ਹੈ
3: ਠੀਕ ਹੈ
1: ਬਸ ਇਤਨਾ ਗਣਾ ਬੜੀਆ ਸਰ ਹੈ ਆਪਕਾ ਹਾਲ
3: ਤੁਸੀਂ ਜਦੋਂ ਬੋਲੇ ਸੀਗੇ ਤੁਸੀਂ ਮੇਰੀ ਕਾਪੀ ਕੀਤੀ ਜਿੰਦਾਬਾਦ ਕਿਹਾ ਤੁਸੀਂ
0: ਓ ਤੇ ਸਾਨੂੰ ਵਧੀਆ ਲੱਗਦੀ ਹੈ ਤੁਹਾਡੀ ਕਾਪੀ ਕਰਨੀ ਹੋਰ
3: ਹਾਂਜੀ
0: ਹਨ
1: ਆਰ ਯੂ ਕਾਪੀਂਗ ਮੀ
0: ਹੋਰ
1: ਐਵੇਂ ਕਿਹਾ ਕਰ ਆਰ ਯੂ ਕਾਪੀਂਗ ਮੀ
0: ਕਿਉਂਕਿ ਤੁਸੀਂ ਨਾਈਸ ਕਹਿੰਦੇ ਹੋ ਤੇ ਫਿਰ ਅਸੀਂ ਤੁਹਾਨੂੰ
1: ਜਿਹੜੀ ਨਾਈਸ ਚੀਜ਼ ਹੁੰਦੀ ਸੀ ਕਾਪੀ ਕਰਦੇ ਹੁੰਨੇ ਨਾ
3: ਹਾਂਜੀ
1: ਥੈਂਕ ਯੂ
0: ਤੁਸੀਂ ਤੇ ਕਹਿੰਦੇ ਹੀ ਬੜਾ ਵਧੀਆ ਹੋ
3: ਕੀ
0: ਕੀ ਕੀ ਲਿਆਇਓ ਅੱਜ ਇੱਕ ਚਿੜੀਆ ਅੱਛਾ ਇੱਕ ਗੱਲ ਓਕੇ ਓਕੇ ਓਕੇ ਇੱਕ ਚਿੜੀਆ ਅਨੇਕ ਚਿੜੀਆ ਹਾਂਜੀ ਕਿਹੜੀ ਗੱਲ
3: ਤੇਲੀ ਲੀਸ ਦੰਦ ਗਰੀਸ਼ ਕੋਠੇ ਜਾ ਕੇ ਆਟਾ ਪੀਸ ਤੈਨੂੰ ਕੋਈ ਬੁਲਾਉਂਦਾ ਨਹੀਂ ਤੇਲੀ ਮੇਰੀ ਕੱਟੀ ਬਲੇ ਬਲੇ ਜਿੰਦਾਬਾਦ
0: ਜਿੰਦਾਬਾਦ
1: ਕੱਟੀ
0: ਕੱਟੀ ਜਿੰਦਾਬਾਦ ਕੱਟਾ ਮੁਰਦਾਬਾਦ
1: ਕੱਟਾ ਵਿਕ ਗਿਆ ਨਾ
0: ਥੈਂਕ ਯੂ
1: ਥੈਂਕ ਯੂ ਤੇ
3: ਛੋਟੀ ਦੀਦੀ ਆਪਣੇ ਹੋਮਵਰਕ ਬੇਲੀ ਕਾਪੀ ਕਰਦੇ ਤੇ ਵੱਡੀ ਦੀਦੀ
1: ਓਏ
0: ਤੁਹਾਨੂੰ ਕਾਪੀ ਕਰ ਲੈਂਦੀਆਂ
3: ਹਾਂਜੀ
0: ਓਏ ਤੁਸੀਂ ਫਿਰ ਇੰਟੈਲੀਜੈਂਟ ਹੋ ਨਾ ਤਾਂ ਕਰਕੇ
3: ਹਾਂਜੀ
0: ਇਹ ਕਾਪੀ ਕਰਕੇ ਲੈ ਜਾਂਦੀਆਂ ਅਸੀਂ ਵੀ ਤੁਹਾਨੂੰ ਕਾਪੀ ਕਰਦੇ ਹਾਂ
3: ਹਾਂਜੀ ਤੇ ਵੱਡੀ ਦੀ ਮੈਨੂੰ ਆਪਣੇ ਕੰਨ ਵਾਲੇ ਬੁੱਗਿਆ ਲਾ ਲਿਸ਼ਗੇ
0: ਕੰਨ ਵਾਲੇ ਕੀ ਕੰਨ ਵਾਲੇ ਬੁੱਗੀਆਂ ਇਹ ਕੀ ਆ?
2: ਹਾਂਜੀ ਬੁੱਗੀਆਂ ਲਾ ਲੈ ਸੀਗੇ ਮੈਨੂੰ
0: ਸਾਨੂੰ ਫੋਟੋ ਖਿੱਚ ਕੇ ਭੇਜੋ ਫਿਰ ਪਤਾ ਲੱਗੂਗਾ ਠੀਕ ਆ ਥੈਂਕ ਯੂ ਥੈਂਕ ਯੂ ਤੁਹਾਡਾ ਦਿਨ ਵਧੀਆ ਰਹੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਸਤਿ ਸ਼੍ਰੀ ਅਕਾਲ ਅਸੀਸ ਹਰਿਆਣਵੀ ਚ ਕਹਿ ਹਾਂ ਭਲਾ ਅਸੀਸ
1: ਕੀ ਹਾਲ ਹੈ
0: ਕਹੋ ਅੰਕਲ ਥਾਰਾ ਕੀ ਹਾਲ ਹੈ
1: ਉਹਨੇ ਆਪਣੀ ਗੱਲ ਭੁੱਲ ਜਾਣੀ ਜਿਹੜੀ ਸੁਣਾਉਣ ਆਈ ਉਹ
0: ਇਹ ਨਹੀਂ ਭੁੱਲਦੀ ਕੁੜੀ ਇਹ ਤੇ ਇਹਨੂੰ ਸਾਰਾ ਕੁਝ ਯਾਦ ਰਹੇ ਨੀ ਭੁੱਲ
1: ਸਕਦੀ ਚੋਰੀ ਨੇ ਸਾਰੀ ਬਾਤਾਂ ਕਾ ਮੇਰਾ ਭਾਈ
0: ਮੰਨੇ ਗਣੀ ਬਾਤੇ ਆਵੇ ਸਰ
1: ਚੱਲ ਕੀ ਸੁਣਾਵਾਂਗੀ ਅੱਜ ਫਿਰ
2: ਅੱਜ ਤਾਂ ਮੈਂ ਸੁਣਾਉਂਗੀ
0: ਬੋਲੀ ਬੋਲੀ ਓਕੇ ਬੋਲੀ ਦੇ
2: ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਾਉ ਬਥੇਰਾ ਵੀ ਸਾਰੇ ਪਿੰਡ ਦਾ ਇਕੱਠ ਹੋ ਗਿਆ
0: ਬਲ ਬਲ ਬਲ ਬਲ ਬਲ
2: ਸਾਰੇ ਪਿੰਡ ਦਾ ਇਕੱਠ ਹੋ ਗਿਆ ਭਰਿਆ ਪਿਆ ਬਨੇਰਾ ਨੀ ਭਰਿਆ ਪਿਆ ਬਨੇਰਾ
0: ਖੁਲਕੇ ਨੱਚ ਲੈ ਨੀ ਦਿਲ ਸ਼ੌਂਕ ਦਾ ਗੇੜਾ ਖੁਲਕੇ ਨੱਚ ਲੈ ਨੀ ਦਿਲ ਖੁਲਕੇ ਨੱਚ ਲੈ ਨੀ ਬੱਲੇ ਬਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
1: ਅਸੀਸ
0: ਨਾ ਨਾ ਰੇ ਨਾ
1: ਆਪਾਂ ਇਦਾਂ ਕਰ ਲਈਏ ਨਾ ਇਦਾਂ ਗੱਲੇ ਖੁਲਕੇ ਨੱਚ ਲੈ ਨੀ
0: ਚਮ ਚਮ ਚਮ ਚਮ ਬੱਲੇ ਬੱਲੇ ਬੱਲੇ ਬੱਲੇ
1: ਅਸੀਸ ਕੰਮ ਹੋਰ ਕਰੀਏ ਆਪਾਂ ਨਾ ਆਪਾਂ ਇਦਾਂ ਕਰਦੇ ਨੇ ਲਾਸਟ ਵਾਲੀ ਲਾਈਨ ਚ ਨਾ ਖੁਲਕੇ ਨੱਚ ਲੈ ਨੀ ਇੰਸ਼ੋਰੈਂਸ ਹੋ ਜੂ ਤੇਰਾ ਨਾ ਗਿੱਧਾ ਗਿੱਧਾ ਕਰਦੀ ਫਿਰਦੀ ਹੈ ਉਹ ਗਿੱਧਾ ਅੰਕਲ ਵੀ ਖੁਸ਼ ਹੋ ਜਾਣਗੇ
0: ਗਣੀ ਬਾਤਾਂ ਆਵੇ ਸੇ ਛੋਰੀ ਕੋ ਇਹ ਤੁਸੀਂ ਪੱਕਾ ਯਾਦ ਕਰ ਲਿਆ ਹੁਣ ਸਤਿ ਸ਼੍ਰੀ ਅਕਾਲ ਜਪਲੀਨ ਠੰਡ ਬੜੀ ਲੱਗਦੀ ਅੱਜ ਤੇ ਚਪਲੀਨ ਅੱਜ ਤੇ ਹੀਟਰ ਲਾਉਣ ਵਾਲੀ ਠੰਡ ਹੋ ਗਈ
2: ਹੈ
0: ਨਾ ਅੱਜ ਤੇ ਕੁਝ ਹੈ ਹੈਲੋ ਅਸੀਂ ਅਸੀਂ ਤੇ ਪੁੱਤ ਤੁਹਾਡੇ ਨਾਲ ਗੱਲਾਂ ਕਰਨ ਡੇ ਆ ਤੇ ਚੁਟਕਲੇ ਸੁਣ ਡੇ ਆ ਤੇ ਖੁਸ਼ ਹੋਣ ਡੇ ਆ ਤੇ ਹੱਸਣ ਡੇ ਆ ਹੈ ਤੁਸੀਂ ਗੱਲਾਂ ਪਿਆਰੀਆਂ ਪਿਆਰੀਆਂ ਸੁਣਾਉਂਦੇ ਹੋ ਤੇ ਅਸੀਂ ਹੱਸਦੇ ਆ
1: ਸਾਨੂੰ ਪਤਾ ਸੀ ਜਪਲੀਨ ਦਾ ਫੋਨ ਆਉਣਾ
0: ਥੈਂਕ ਯੂ ਤੇ ਕੀ ਸੁਣਾਓਗੇ ਅੱਜ
2: ਚੁਟਕਲਾ
0: ਓਕੇ
2: ਅਮਲੀ ਉਹਦੇ ਵਿਆਹ ਚ ਗਿਆ ਹੁੰਦਾ ਸੀ ਤੇ ਉਹਦੇ ਵਿਆਹ ਚ ਵਿੱਚ ਨਾ ਅਮ ਉਹ ਲੇਟੂ ਤੇ ਨਾ ਨੈਪਕਿਨ ਤੇ ਹੁੰਦੇ ਸੀ
0: ਅੱਛਾ
2: ਅਮਲੀ ਸੋਚਦਾ ਕਿ ਠੀਕੀ ਜੇ ਕਿੱਦਾਂ ਵੀ ਆਇਆ ਹੋਣਾ ਮੈਂ ਚਲੋ ਥੱਕ ਕੇ ਤਨਾ ਹੈ ਜੋ ਜਾਮ ਹੋ ਜੀ ਤੇ ਆਂਦਾ ਸਿੰਦਾ ਨਹੀਂ ਨਹੀਂ
0: ਮੈਂ ਮਹਾ ਹੀ ਖਾਧਾ ਸੌਸ ਲਾ ਕੇ
1: ਵਾਹ
0: ਥੈਂਕ ਯੂ ਜਪਲੀਨ ਹਾਂਜੀ ਹਾਂਜੀ ਹਾਂਜੀ ਕਰਾ ਦੋ ਕਰਾ ਦੋ
1: ਹਾਂਜੀ
0: ਠੀਕ ਹੈ ਪੁੱਤ ਸਾਡਾ ਹਾਲ ਠੀਕ ਹੈ ਤੁਹਾਡਾ ਕੀ ਹਾਲ ਹੈ
2: ਠੀਕ ਹੈ
0: ਓਕੇ
2: ਤੇ ਕੀ ਕਰਾਉਂਦੇ ਆ
1: ਅਸੀਂ ਸਵੈਟਰ ਬੁਣਦੇ ਪੁੱਤ
0: ਹੈ ਤੁਸੀਂ ਵੀ ਹੈ ਤੁਹਾਨੂੰ ਕਰੋਸ਼ੀਆ ਆਉਂਦਾ ਵਾ
1: ਅੱਲਾ ਪੂਰੀ ਕਢਾਈ ਫੁਲਕਾਰੀ ਪੂਰੀ ਕੱਢ ਲਈਦੀ ਬਸ ਵਿਹਲੇ ਬੈਠੇ
0: ਲੈ
1: ਕੋਈ ਕੰਮ ਨਹੀਂ
0: ਇਹਨਾਂ ਨੂੰ ਵੀ ਆਉਂਦਾ ਜੀ
1: ਲੋਰ
0: ਹੈ
1: ਵਿਹਲੇ ਤਾਂ ਚੁੰਨੀਆਂ ਰੰਗ ਲਈਦੀ ਨਾਲੇ ਬੋਲ ਲਈਦੇ ਲਾਲੀ ਬਸ ਹੁਣ ਥੋੜੀ ਦੇਰ ਬਸ ਸੇਵੀਆਂ ਵੱਟਾਂ
0: ਖਾਲੀ ਡੱਬੇ ਵੀ ਭਰਦੇ ਹੋ ਕਿ ਨਹੀਂ
1: ਉਹ ਬੜੇ ਸਾਰਾ ਕੁਛ
0: ਭਰ ਲੈਂਦੇ
1: ਗੱਲਾਂ ਭਰੀ ਜਾਂਦੇ
0: ਵੇਖਾ ਕਿੰਨਾ ਕੁਛ ਕਰਦੇ ਆ
1: ਲੈ ਦੇਖ ਲੈ ਸਿਰ ਸਿਰ ਹੋਰ ਦੱਸ
0: ਅੰਕਲ ਵੇਖਿਆ ਕਿੰਨਾ ਕੁਛ ਕਰਦੇ ਆ
2: ਹਾਂਜੀ
0: ਕੀ ਸੁਣਾਓਗੇ ਤੁਸੀਂ
2: ਆਪਣੀ ਪਿਆਸ ਕੀ ਆ ਬਾਈ ਕਿੰਨੇ ਕੁ ਪੈਸੇ ਅੱਗਦੇ
0: ਆਪਣੀ
2: ਪਿਆਸ ਕੀ ਔਰ ਆਪੇ ਆਪੇ ਗਰਮ ਕਰਕੇ ਤੇ ਮੂੰਹ ਤੇ ਤਾਪੀਏ
0: ਕੰਮ ਨਵੇੜ
1: ਮੋਰਲ ਸਟੋਰੀ ਤਾਂ ਰਹਿ ਗਿਆ ਸੀ ਆਪਣਾ ਓ ਹੋ ਥੈਂਕ ਯੂ ਥੈਂਕ ਯੂ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਤੇ ਨੈਕਸਟ ਸਾਡੇ ਨਾਲ ਨੇ ਸੈਮੀ ਸਾਹਿਬ ਹੈਲੋ ਖਾਲੀ ਡੱਬੇ ਵਾਲੇ
4: ਵਿੰਡੋ
1: ਸ਼ੋਪਿੰਗ ਕਰਨ ਵਾਲੇ
0: ਕਹਿੰਦੇ ਵਿੰਡੋ ਸ਼ੋਪਿੰਗ ਕਰਕੇ ਆਏ ਕੱਲ ਤੁਸੀਂ
1: ਜਦੋਂ
0: ਸਾਡੇ ਸਾਰਾ ਕੁਛ ਬਲੌਕ ਹੋਇਆ ਸੀ ਗੁਆਂਢੀ ਕੰਮ ਆਉਂਦੇ ਰਹੇ ਚਲੋ ਅਸੀਂ ਤੇ ਗਾਂਹ ਲਈ ਪੱਕਿਆ ਕਰਨ ਡੇ ਅਸੀਂ ਤੇ ਅੱਗਾ ਸਵਾਰਨ ਡੇ ਤੁਹਾਡਾ
1: ਲਾਇਆ ਕਰੂੰਗਾ
0: ਵਧੀਆ ਵਧੀਆ ਵਧੀਆ ਤੁਸੀਂ ਸੁਣਾਓ
4: ਉਧਰ ਸਿਮਰਨ ਜੀ ਨਾ ਉਹ ਕਹਿੰਦੇ ਬਾਬੇ ਨੂੰ ਕਹਿੰਦੇ ਬਾਬਾ ਜੀ ਮੇਰੀ ਸ਼ਰਾਬ ਛਡਾ ਦੇ ਮੈਂ ਬੜਾ ਦੁਖੀ ਆ ਕਹਿੰਦੇ ਕਿਹੜੀ ਗੱਲ ਆ ਕਹਿੰਦਾ ਕਦੋਂ ਦਾ ਪੀਣਾ ਕਹਿੰਦਾ ਉਹ ਵਾਲੀ ਨੀ ਕਸਟਮ ਵਾਲੇ ਨੇ ਫੜੀਆਂ ਪੰਜ ਬੋਤਲਾਂ ਹੋ ਜਾਣ
1: ਅਗਲੇ
4: 3 ਲੀਟਰ ਪੰਜ ਫੜੀਆਂ ਹੋਣ ਆਪਣਾ ਕੀ ਹੈ ਨਾ ਲਾਲ ਜੀ ਦੇ ਨਾ ਬੜੇ ਦੁਖੀ ਗੱਲ ਮੈਂ ਕੀ ਹੈ ਲਾਲ ਜੀ ਕਹਿੰਦੇ ਯਾਰ ਪੇਮੈਂਟ ਫਸੀ ਇੱਕ ਦਿਨ ਨਾ ਨਿਕਲਣ ਡਈ ਮੈਂ ਕਿਹਾ ਕੋਈ ਨੀ ਕਿਹੜੀ ਗੱਲ ਬਾਈ ਭਾਬੀ ਕਹਿੰਦੇ ਕੱਖ ਨੀ ਪੇਮੈਂਟ ਫਸੀ ਇਹਦੇ ਤੇ ਸਿੱਕਾ ਨਾ ਗਿਆ $2 ਦਾ ਉਹਦਾ ਰੋਣ ਦਿਆ
0: ਸਿੱਕਾ ਡੋਲਾ ਐਡੀ ਸ਼ੋਪਿੰਗ ਟਰੋਲੀ ਆ ਭਲਾ ਲਾਲ ਜੀ ਨਾ ਹੋ ਗਿਆ ਸ਼ੋਪਿੰਗ ਟਰੋਲੀ ਹੋ ਗਈ ਸਿੱਕਾ ਫਸ ਗਿਆ
4: ਹੈ
0: ਸ਼ੋਪਿੰਗ ਸੈਂਟਰ ਕਰਕੇ ਤੇ ਬੈਕ ਲਾਓ ਟਰਾਲੀ ਵਾਲੀ ਸੈਕਸ਼ਨ ਚ ਆਪੇ ਨਿਕਲ ਪੜੋਕ ਕਰਕੇ ਥੈਂਕ ਯੂ ਸੈਮਸਾ
4: ਮੈਂ ਇਮੈਜਿਨ ਕਰਦਾ ਜੀ ਟਰਾਲੀਆਂ ਫਸੇ ਕਿੱਦਾਂ ਲੱਗਣਗੇ ਵਿੱਚ ਫਸੇ ਕੱਲ ਨਾ ਤੁਲ ਸਾਹਿਬ ਜਾਣਾ ਹੈ ਪਾਰਟੀ ਤੇ ਭਾਬੀ ਕਹਿੰਦੇ ਵੀ ਮੈਂ ਤੁਹਾਡੀ ਚੂਹੇ ਦਾ ਨੀ ਕੱਢਦਾ ਕਹਿੰਦੇ ਉਹ ਕੀ ਹੁੰਦੀ ਆ ਕਹਿੰਦੇ ਜਿਹੜੇ ਤੁਸੀਂ ਵਿਆਹ ਚ ਪਾਈ ਸੀ
1: ਕਿਆ ਬਾਤ ਹੈ ਇੱਕ ਪੀੜੀ ਦੇ ਪਤੀ ਨੂੰ ਸਾਰੇ ਪੀੜ ਦੇ ਵੇਖਦੇ ਓ
0: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਹਾਂਜੀ ਲਾਲ ਜੀ ਤੁਸੀਂ ਆਉਂਦੇ
1: ਲਾਲ ਜੀ ਨੇ ਚੁਟਕਲਾ ਪਾਇਆ ਸੈਮੀ ਸਾਹਿਬ ਵਾਲਾ ਵੀ ਚੁੜੇਲ ਮਗਰ ਬਿਠਾਈ ਸਕੂਟਰ ਦੇ ਨਾਲ ਲਾਲ ਜੀ ਪੰਪ ਤੇ ਲੈ ਕੇ ਖਲੋਤੇ ਨੇ ਰਣਜੋਤ ਬਾਜੀ ਨੇ ਚੁੜੇਲ ਕਿਸੇ ਹੋਰ ਪਾਸੇ ਪਾਲੀ ਵੀ ਉੜਦੀ ਕਿਵੇਂ ਆਉਣੀ ਫਲਾਣਾ ਕਿਵੇਂ ਉਧਰ ਚੁੜੇਲ ਵੀ ਬੈਠੀ ਵੀ ਤੇਲ ਦੇ ਪੈਸੇ ਦਈਏ ਤੇ ਜਾਈਏ ਉਧਰ ਤੇਲ ਵਾਲਾ ਵੀ ਬੈਠਾ ਵੀ ਪੈਸੇ ਨਵਾਂ ਤੇ ਮੈਨੂੰ ਜਾਣ ਦਿਆ ਲਾਲ ਜੀ ਮਨ ਮਨ ਚ ਕਹਿਣ ਦੇ ਕਿਸੇ ਕੰਜਰ ਦੀ ਸੁਣ ਲਓ ਕਿਸੇ ਕੰਜਰ ਦੀ ਪੂਰੇ ਦੋ ਮਿੰਟ ਬਾਅਦ ਜਾ ਕੇ ਤੇਲ ਦੇ ਪੈਸੇ ਦਿੱਤੇ ਤੇਰੇ ਨਾਲ ਚੜੇਲ ਛੱਡੀ
0: ਨਹੀਂ ਯਾਰ ਇਹ ਤੇ ਗੱਲ ਕਦੀ ਕਿਸੇ ਨੇ ਸੋਚੀ ਨੀ ਵੀ ਆਖਿਰਕਾਰ ਚੜੇਲ ਵੀ ਤੇ ਕੁਛ ਖਾਂਦੀਆਂ ਹੋਣਗੀਆਂ ਪੀਂਦੀਆਂ ਹੋਣਗੀਆਂ ਚੱਲਦੀਆਂ ਹੋਣਗੀਆਂ
1: ਕੱਲ ਦੱਸ
0: ਇਹ ਤੇ ਪੈਨਲ ਪਾਇਆ ਜਾਣਾ ਚਾਹੀਦਾ ਸੈਮੀ ਸਾਹਿਬ ਕੁਛ ਵੀ ਬੋਲ ਸਕਦੇ ਆ
4: ਮਾਇਲਰ ਨੂੰ ਲੈ ਕੇ ਆਏ ਨਾ ਓਹਨੂੰ ਆਪਣੀ ਆਈ ਡੀ ਦਿਖਾਣ ਕਹਿੰਦਾ ਆਹ ਬੰਦਾ ਕਰਦਾ ਭੌਂਕਣਾ ਨੀ
1: ਹੈਲੋ ਇਸ ਪਾਰੀ ਭੌਂਕਣਾ ਬਾਈ ਓਹਦਾ ਸਿੱਕਾ ਵੀ ਕਢਾ ਲਿਆ ਜੀ ਉਹਨਾਂ ਕੋਲ ਹਾਂਜੀ ਤੂੰ ਚੱਲ ਰਹੀ ਆ ਕੋਈ ਹੋਰ ਆਇਆ ਹਾਂਜੀ
4: ਖੂਨ ਦੀ ਉਲਟੀਆਂ ਕਰਨ ਲੱਗਾ ਸੀ ਕਹਿੰਦਾ ਅਸੀਂ ਕਹਿੰਦਾ ਲੈ ਗਿਆ ਸੀ ਕਹਿੰਦਾ ਅੱਛਾ ਮੈਂ ਹੋ ਜਾਵੇ ਖੂਨ ਜਿਆਦਾ ਤਾਂ ਕਰਕੇ ਮੈਂ ਖੂਨ ਕੱਢ ਲਿਆ ਆਪਣੇ ਤੂਰ ਸਾਹਿਬ ਜਾਂਦੇ ਦੁਕਾਨ ਤੇ ਨਾ ਪਨੀਰ ਲੈਣ
0: ਪਨੀਰ ਹੈਵ ਅ ਨਾਈਸ ਡੇ ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ ਕੁਛ ਇੱਕ ਮੈਸੇਜ ਅਤੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਹਰਮਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਦੇਵੇ ਸਾਰਿਆਂ ਨੂੰ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਰਾਮ ਰਾਮ ਤੌਰ ਬਾਈ ਨੇ
1: ਰਾਮ ਰਾਮ ਬਾਈ ਸਾਹਿਬ
0: ਆਪ ਸਭ ਨੇ ਦਿਨ ਅਤਿ ਉੱਤਮ ਰਹੇ
1: ਆਪਕਾ ਵੀ
0: ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਅਤੇ ਪਰਮਜੋਤਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਜੀਤ ਸਿੰਘ ਜੀ ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਾਣੀ ਵਧੀਆ ਸੀ ਅਤੇ ਚੰਗਾ ਸੁਨੇਹਾ ਅਤੇ ਸਿਡਨੀ ਤੋਂ ਭੇਜਦੇ ਨੇ ਮੈਸੇਜ ਬਹੁਤ ਮਿਹਰਬਾਨੀ ਸੰਜੇ ਪਹੂਜਾ ਜੀ ਕਹਿੰਦੇ ਕਿ ਨਾਈਸ ਕਹਾਣੀ ਅਤੇ ਸੁੱਖ ਸਰਾਂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਾਣੀ ਸਾਡੇ ਪਿੰਡ ਦੇ ਕੋਲ ਦੀ ਆ, ਕਹਿੰਦੇ ਕਿ ਹਰ ਇੱਕ ਦੋ ਮਹੀਨੇ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਇੱਦਾਂ ਕਹਿੰਦੇ ਕਿ ਕਰਦਾ ਵਾ, ਕਰਦਾ ਸੀ ਉੱਥੇ। ਚਲੋ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਭਾਈ ਸਾਰਿਆਂ ਨੂੰ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਾਣੀ ਬੜੀ ਖੂਬਸੂਰਤ ਸੀ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਮੰਗਲਵਾਰ ਦੇ ਦਿਨ ਦੀਆਂ ਸਭ ਨੂੰ ਸ਼ੁਭ ਕਾਮਨਾਵਾਂ। ਸਭ ਨੂੰ ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਸਾਰੇ ਜੀਵਨ। ਬਹੁਤ ਮਿਹਰਬਾਨੀ ਜੀ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਕਿ ਪਿਆਰ ਅਚਕਨ ਉੱਤੇ ਬੁੱਗੀਆਂ ਭਾਵ ਪਿਆਰ ਦੇ ਨਾਲ ਚੁੰਮਣਾ। ਓਕੇ, ਥੈਂਕ ਯੂ ਤੁਹਾਡਾ, ਥੈਂਕ ਯੂ ਢਿੱਲੋਂ ਸਾਹਿਬ। ਅਤੇ ਦਿੱਲੀ ਜੂਲਰ ਵਾਲੇ ਨਵਪ੍ਰੀਤ ਜੀ ਕਹਿੰਦੇ ਨੇ ਕਿ $196 ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਮਿਲ ਰਿਹਾ ਤੁਹਾਨੂੰ 22 ਕੈਰਟ ਦਾ ਸੋਨਾ ਜੀ। ਸੋ ਇਹਦਾ ਮਤਲਬ ਕਿ ਹੋਰ ਸਸਤਾ ਹੋ ਗਿਆ। ਕਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ, ਤੰਦਰੁਸਤੀ ਦੀ ਮੰਗ ਕਰਦੇ ਨੇ ਸਾਰਿਆਂ ਦੇ ਲਈ। ਅਤੇ ਇੰਦਰ ਜੀ ਬਹੁਤ ਮਿਹਰਬਾਨੀ ਤੁਹਾਡੀ। ਅਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਹੈਵ ਨਾਈਸ ਡੇ। ਰੁਪਿੰਦਰ ਜੀ ਕਹਿੰਦੇ ਨੇ ਕਿ ਸਭ ਦੇ ਭਲੇ ਦੀ ਅਰਦਾਸ ਕਰਦੇ ਹਾਂ ਕ੍ਰਿਗਬਨ ਤੋਂ। ਅਤੇ ਕਹਿੰਦੇ ਕਿ ਭਾਅ ਜੀ ਬਾਕੀ ਤਾਂ ਪਤਾ ਨਹੀਂ, ਪਰ ਹੁਣ ਕਹਿੰਦੇ ਨੇ ਕਿ ਸੈਮੀ ਸਾਹਿਬ ਨੂੰ ਡੱਬੇ ਪੱਕੇ ਲੈਣੇ ਹੀ ਪੈਣੇ ਆ। ਹਾਂ, ਇਹੋ ਪੱਕੇ ਕੀਤੇ ਮਨੰਦ ਨੇ। ਸਤਿ ਸ਼੍ਰੀ ਅਕਾਲ ਕਹਿੰਦੇ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਅਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਗੁਰਤੇਜ ਜੀ, ਧੰਨਵਾਦ ਤੁਹਾਡਾ। ਅਤੇ ਇੱਧਰ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਡੇ ਨਾਲ ਇੰਦਰਜੀਤ ਸਿੰਘ ਜੀ, ਸਾਂਝ ਪਾਉਂਦੇ ਨੇ, ਬਹੁਤ ਮਿਹਰਬਾਨੀ ਜੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।
5: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। JBCO Films leke aaye ne action, emotion ate full on entertainment. Punjabi feature film Shera.
7: 5 saal baad mudiyan Shera, te mudiyan vi kede haathan ch.
8: Starring Parmesh Verma, Sonal Chauhan, Yograj Singh, Manav Vij ate hor vi ugge kalakar.
9: Main utthon vi mud gaya.
5: Written and directed by Savio Sandhu, produced by Anmol Sahni.
8: Hun vekhna na bhullyo 15 mai ton tuhade nedle cinema gharan vich.
10: Yaar tu itthe inni cheti aake pakka vi ho gaya, ki jugad laya hai?
11: Jugad nahi, eh hai 8 saalan ton vi vadda tajurba Bansal Immigration da, jinna ne vadhiya course vich admission karai ate fir mainu PR di raah vi vikhai. Inna hi nahi, eh student visa, AAT appeals, skilled visas, PR, US visitor visa ate hor vi kai migration services provide karde ne.
10: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
12: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੇ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
13: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
14: सुनो जी, गड्डी अक्षरा ज्वेलर्स वाल ले लो।
15: ओ जो हुकम मेरी सरकार।
14: ओ आ किधर, हैरी स्पार्क वाल जाना, तुसी आ किथे जा रहे हो?
15: अक्षरा ज्वेलर्स दी दूजी लोकेशन रिवर्स टंच,
14: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
15: आहो जी आहो,
14: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
16: जवाका दी एक्टिंग है कमाल, पवेगा हुन धमाल। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।
17: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ, ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਹਾਂ ਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਰੈਸਟੋਰੈਂਟ ਦੇ ਵਿੱਚ ਇੱਕ ਵਿਅਕਤੀ ਖਾਣਾ ਖਾ ਕੇ ਬਾਹਰ ਨਿਕਲਿਆ ਤੇ ਵੇਟਰਾਂ ਦੇ ਵਿੱਚ ਕੁਛ ਕੁਸਰ ਪੁਸਰ ਹੋਣੀ ਸ਼ੁਰੂ ਹੋ ਗਈ। ਸਾਰਿਆਂ ਨੇ ਆਪਸ ਦੇ ਵਿੱਚ ਕੀ ਕੁਸਰ ਪੁਸਰ ਕੀਤੀ ਆ। ਉਹਨਾਂ ਦੇ ਵਿੱਚੋਂ ਇੱਕ ਜਣਾ ਜਾ ਕੇ ਮਾਲਕ ਨੂੰ ਦੱਸਦਾ ਇਹ ਉਹੀ ਵਿਅਕਤੀ ਹੈ ਜਿਹਦੇ ਬਾਰੇ ਆਪਾਂ ਹਰ ਰੋਜ਼ ਤੁਹਾਡੇ ਨਾਲ ਗੱਲ ਕਰਦੇ ਹਾਂ। ਸ਼ਾਇਦ ਤੁਸੀਂ ਬਹੁਤ ਬਿਜ਼ੀ ਹੁੰਦੇ ਹੋ ਇਸ ਕਰਕੇ ਤੁਸੀਂ ਕਦੀ ਧਿਆਨ ਨਹੀਂ ਦਿੱਤਾ, ਪਰ ਸ਼੍ਰੀਮਾਨ ਜੀ ਇੱਕ ਵਾਰੀ ਫਿਰ ਤੋਂ ਆਪਣਾ ਫਰਜ਼ ਸਮਝਦੇ ਹੋਏ ਤੁਹਾਨੂੰ ਆਪਾਂ ਦੱਸ ਦਈਏ। ਇਹ ਉਹ ਵਿਅਕਤੀ ਹੈ ਜਿਹੜਾ ਹਰ ਰੋਜ਼ ਪੈਸੇ ਨਹੀਂ ਪੇ ਕਰਕੇ ਜਾਂਦਾ। ਜਦੋਂ ਰੈਸਟੋਰੈਂਟ ਦੇ ਵਿੱਚ ਕਾਫੀ ਭੀੜ ਭੜੱਕਾ ਹੋ ਜਾਂਦਾ ਇਹ ਉਸੇ ਸਮੇਂ ਆਉਂਦਾ, ਇਹ ਆਪਣਾ ਖਾਣਾ ਖਾਂਦਾ ਅਤੇ ਅੱਖ ਬਚਾ ਕੇ ਨਿਕਲ ਜਾਂਦਾ। ਅਸੀਂ ਪਹਿਲਾਂ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਕਦੀ ਗੱਲ ਗੌਲੀ ਨਹੀਂ, ਤੁਸੀਂ ਸਾਨੂੰ ਹੋਰ ਹੋਰ ਕੰਮ ਦੱਸ ਦਿੰਦੇ ਹੋ। ਉਸ ਸਮੇਂ ਤੁਸੀਂ ਕਹਿੰਦੇ ਹੋ ਕਿ ਕੰਮ ਬਹੁਤ ਜ਼ਿਆਦਾ ਹੈ, ਜੇ ਆਪਾਂ ਇਹਦੇ ਪਿੱਛੇ ਗਏ ਤਾਂ ਪਿੱਛੋਂ ਕੰਮ ਦਾ ਨੁਕਸਾਨ ਹੋਊਗਾ। ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਆਪਣੇ ਕੰਮ 'ਤੇ ਧਿਆਨ ਦਿਓ, ਤੁਹਾਨੂੰ ਭੁਲੇਖਾ ਲੱਗਾ ਹੋਊਗਾ। ਪਰ ਇੱਕ ਚੀਜ਼ ਦਾਅਵੇ ਦੇ ਨਾਲ ਕਹਿ ਦਿੰਦੇ ਹਾਂ, ਅੱਜ ਇਹਦੇ ਉੱਤੇ ਪ੍ਰੋਪਰ ਧਿਆਨ ਰੱਖਿਆ ਗਿਆ, ਕਰਦਾ ਇਹ ਇੱਦਾਂ ਹੀ ਆ। ਅਤੇ ਜੇ ਤੁਹਾਡਾ ਹੁਕਮ ਹੋਵੇ ਤਾਂ ਆਪਾਂ ਇਹਦੇ ਪਿੱਛੇ ਜਾਈਏ। ਮਾਲਕ ਨੇ ਕਿਹਾ ਨਹੀਂ, ਮੇਰਾ ਜਵਾਬ ਅੱਜ ਦੇ ਦਿਨ ਵੀ ਉਹੀ ਹੋਊਗਾ, ਆਪਾਂ ਬਹੁਤ ਬਿਜ਼ੀ ਹਾਂ, ਆਪਣੇ ਕੰਮ ਦਾ ਨੁਕਸਾਨ ਕਰਨ ਦੀ ਜ਼ਰੂਰਤ ਨਹੀਂ, ਆਪਾਂ ਆਪਣੇ ਕੰਮ 'ਤੇ ਧਿਆਨ ਦਈਏ। ਜੋ ਮਾਲਕ ਨੇ ਕਿਹਾ ਸਿਰ ਮੱਥੇ। ਜਦੋਂ ਮਾਲਕ ਹੀ ਕਹਿੰਦਾ ਨਹੀਂ ਤਾਂ ਫਿਰ ਕੰਮ ਕਰਨ ਵਾਲਿਆਂ ਦੀ, ਨੌਕਰਾਂ ਦੀ ਕੀ ਔਕਾਤ ਕਿ ਉਹ ਇਸ ਚੀਜ਼ ਦੇ ਉੱਤੇ ਕਿੰਤੂ ਪਰੰਤੂ ਕਰਨ। ਰੈਸਟੋਰੈਂਟ ਦਾ ਕੰਮਕਾਰ ਸਮੇਟਿਆ, ਰੈਸਟੋਰੈਂਟ ਬੰਦ ਕਰਨ ਦਾ ਸਮਾਂ ਆਇਆ ਅਤੇ ਅੱਜ ਫਿਰ ਸਾਰਿਆਂ ਨੇ ਸਲਾਹ ਕਰਕੇ ਮਾਲਕ ਨੂੰ ਪੁੱਛਣਾ ਜ਼ਰੂਰੀ ਸਮਝਿਆ। ਮਨ ਦੇ ਵਿੱਚ ਸਵਾਲ ਸੀ ਕਿ ਆਖਿਰਕਾਰ ਇੱਦਾਂ ਕਿਉਂ ਮਾਲਕ ਇਗਨੋਰ ਕਰਦਾ। ਕਹਿਣ ਲੱਗੇ ਸ਼੍ਰੀਮਾਨ ਜੀ ਉਦੋਂ ਜਦੋਂ ਬਿਜ਼ੀ ਹੁੰਦਾ ਹੈ ਉਦੋਂ ਤੁਹਾਨੂੰ ਆਪਾਂ ਦੱਸਦੇ ਹਾਂ, ਮੰਨਿਆ ਕਿ ਤੁਸੀਂ ਆਪਣੇ ਗ੍ਰਾਹਕਾਂ ਦੇ ਉੱਤੇ ਬਹੁਤਾ ਧਿਆਨ ਦਿੰਦੇ ਹੋ, ਪਰ ਆਪਾਂ ਨੋਟ ਕਰਦੇ ਹਾਂ ਕਿ ਤੁਸੀਂ ਕਦੀ ਵੀ ਉਹਦੇ ਉੱਤੇ ਕੋਈ ਐਕਸ਼ਨ ਹੀ ਨਹੀਂ ਲਿਆ। ਕੀ ਤੁਹਾਨੂੰ ਵਾਕਈ ਨਹੀਂ ਪਤਾ ਜਾਂ ਆਪਾਂ ਦੱਸ ਨਹੀਂ ਪ੍ਰੋਪਰ ਪਾਉਂਦੇ ਕੁਛ ਇਹਦੇ ਉੱਤੇ ਚਾਨਣ ਪਾ ਸਕਦੇ? ਤਾਂ ਮਾਲਕ ਨੇ ਬੜੇ ਸਹਿ ਸੁਭਾਅ ਬੜੀ ਸਿਆਣਪ ਦੇ ਨਾਲ ਜਵਾਬ ਦਿੱਤਾ। ਮਾਲਕ ਨੇ ਕਿਹਾ ਮੈਨੂੰ ਪਤਾ, ਜਿੱਦਣ ਤੁਹਾਨੂੰ ਪਤਾ ਹੈ ਮੈਨੂੰ ਵੀ ਉਸ ਤੋਂ ਵੀ ਕਿਤੇ ਪਹਿਲਾਂ ਦਾ ਪਤਾ ਕਿ ਵਿਅਕਤੀ ਹਮੇਸ਼ਾ ਖਾਣਾ ਖਾਂਦਾ ਪਰ ਪੈਸੇ ਨਹੀਂ ਦੇ ਕੇ ਜਾਂਦਾ, ਪਰ ਮੈਂ ਆਪਣੀ ਮਰਜ਼ੀ ਦੇ ਨਾਲ ਚਾਹੁੰਦਿਆਂ ਹੋਇਆਂ ਕਦੀ ਇਹਨੂੰ ਨਹੀਂ ਰੋਕਿਆ। ਇਹ ਕੀ ਗੱਲ ਹੋਈ ਜੀ? ਗੱਲ ਇਹ ਹੋਈ ਕਿ ਇਹ ਵਿਅਕਤੀ ਸਾਹਮਣੇ ਉਹ ਬੈਂਚ 'ਤੇ ਬੈਠਾ ਰਹਿੰਦਾ, ਤੁਸੀਂ ਚਾਹੇ ਕਦੀ ਨੋਟ ਕੀਤਾ ਜਾਂ ਨਹੀਂ ਕੀਤਾ, ਉਹ ਸੜਕੋਂ ਲੱਗੇ ਪਾਰ ਬੈਂਚ ਦੇ ਉੱਤੇ ਬੈਠਾ ਰਹਿੰਦਾ ਅਤੇ ਇੰਤਜ਼ਾਰ ਕਰਦਾ ਕਦੋਂ ਸਾਡਾ ਰੈਸਟੋਰੈਂਟ ਬਿਜ਼ੀ ਹੋਵੇ, ਕਦੋਂ ਪੂਰਾ ਭੀੜ ਭੜੱਕਾ ਹੋਵੇ ਉਦੋਂ ਇਹ ਭੀੜ ਦੇ ਨਾਲ ਅੰਦਰ ਵੜਦਾ, ਖਾਂਦਾ ਅਤੇ ਹੌਲੀ ਦਿਨੀ ਬਾਹਰ ਖਿਸਕ ਜਾਂਦਾ। ਤੁਹਾਡੇ ਵਾਂਗੂ ਮੇਰੇ ਮਨ ਦੇ ਵਿੱਚ ਵੀ ਆਇਆ ਬੜੀ ਵਾਰੀ, ਮੈਂ ਇਹਨੂੰ ਪੁੱਛਾਂ ਪੈਸੇ ਦੀ ਗੱਲ ਕਰਾਂ, ਮੁਫ਼ਤ ਦਾ ਖਾ ਕੇ ਚਲੇ ਜਾਂਦਾ। ਪਰ ਫਿਰ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਉੱਥੇ ਬੈਂਚ ਦੇ ਉੱਤੇ ਬੈਠਾ ਵਾਰ ਵਾਰ ਜਦੋਂ ਇਹ ਰੈਸਟੋਰੈਂਟ ਵੱਲ ਵੇਖਦਾ, ਕਈ ਵਾਰੀ ਗਾਹਕ ਥੋੜ੍ਹਾ ਜਿਹਾ ਲੇਟ ਹੁੰਦੇ ਨੇ ਅਤੇ ਬੇਚੈਨ ਹੋ ਜਾਂਦਾ। ਕਿਸੇ ਦਿਨ ਇੱਥੇ ਬੈਠ ਕੇ ਇਹਦੀ ਬੋਡੀ ਲੈਂਗੁਏਜ ਵੇਖਿਓ, ਜਿਸ ਦਿਨ ਪਹਿਲਾਂ ਗ੍ਰਾਹਕ ਆ ਜਾਂਦੇ ਨੇ ਪਹਿਲਾਂ ਲੈਣ ਲੱਗ ਜਾਂਦੀ ਹੈ ਅਤੇ ਇਹਦੇ ਚਿਹਰੇ ਦੀ ਖੁਸ਼ੀ ਦੂਣੀ ਹੋ ਜਾਂਦੀ ਹੈ, ਜਿੱਦਾਂ ਮੰਨੋ ਕਿ ਇਹਦਾ ਆਪਣਾ ਰੈਸਟੋਰੈਂਟ ਹੋਵੇ। ਗਾਹਕਾਂ ਦੀ ਲਾਈਨ ਇੱਥੇ ਲੱਗਦੀ ਹੈ, ਚਿਹਰੇ ਉਹਦੇ 'ਤੇ ਖੁਸ਼ੀ ਆ ਜਾਂਦੀ ਹੈ ਵੀ ਹੁਣ ਮੈਂ ਅੰਦਰ ਵੜ ਸਕੂੰਗਾ। ਉਹ ਕੀ ਪਤਾ ਉੱਥੇ ਬੈਂਚ 'ਤੇ ਬੈਠੀਆਂ ਕਿੰਨੀਆਂ ਅਰਦਾਸਾਂ ਕਰਦਾ ਕਿ ਛੇਤੀ ਤੋਂ ਛੇਤੀ ਇਹ ਬਿਜ਼ੀ ਹੋਵੇ, ਰੈਸਟੋਰੈਂਟ ਵੱਧ ਤੋਂ ਵੱਧ ਬਿਜ਼ੀ ਹੋਵੇ ਅਤੇ ਮੈਂ ਦਵਾ ਦਵਾ ਅੰਦਰ ਵੜ ਕੇ ਆਪਣਾ ਢਿੱਡ ਭਰਾਂ, ਆਪਣੇ ਪੇਟ 'ਤੇ ਅੱਗ ਬੁਝਾਵਾਂ। ਬਸ ਇਹੋ ਹੀ ਸੋਚ ਕੇ ਕਿ ਮੇਰੇ ਲਈ ਇਹ ਹਰ ਰੋਜ਼ ਅਰਦਾਸਾਂ ਕਰਦਾ ਵਾ, ਮੇਰੇ ਰੈਸਟੋਰੈਂਟ ਦੇ ਲਈ, ਮੇਰੇ ਕਾਰੋਬਾਰ ਲਈ ਇੱਕ ਤਰ੍ਹਾਂ ਦੇ ਨਾਲ ਹਰ ਰੋਜ਼ ਇਹ ਅਰਦਾਸਾਂ ਕਰਦਾ ਅਤੇ ਫਿਰ
ਥੋੜ੍ਹਾ ਬਹੁਤਾ ਕਿਤੇ ਖਾ ਵੀ ਜਾਂਦਾ ਕਦੇ ਕਦਾਈ ਤਾਂ ਕੀ ਫਰਕ ਪੈਂਦਾ। ਸਾਰੇ ਸਟਾਫ ਵਾਲੇ ਹੈਰਾਨ ਸੀ ਕਿਉਂਕਿ ਉਹਨਾਂ ਨੇ ਇਸ ਨਜ਼ਰੀਏ ਤੋਂ ਕਦੀ ਨਹੀਂ ਸੀ ਸੋਚਿਆ। ਹੁਣ ਇਹ ਕਹਾਣੀ ਦਾ ਮਤਲਬ ਇਹ ਨਹੀਂ ਕਿ ਸਾਡੇ ਕਾਰੋਬਾਰ ਤੋਂ ਕੋਈ ਰੋਜ਼ ਚੋਰੀ ਕਰਦਾ, ਰੋਜ਼ ਕੋਈ ਚੀਜ਼ਾਂ ਚੁੱਕਦਾ ਅਤੇ ਆਪਾਂ ਉਹਨੂੰ ਇਗਨੋਰ ਕਰ ਦਈਏ। ਕਹਾਣੀ ਦਾ ਮਕਸਦ ਕੁਛ ਹੋਰ ਹੈ। ਕਈ ਵਾਰੀ ਸਾਨੂੰ ਕਈ ਚੀਜ਼ਾਂ ਦੇ ਵਿੱਚੋਂ ਪੋਜ਼ਿਟਿਵਿਟੀ ਲੱਭਣ ਦੀ ਲੋੜ ਹੁੰਦੀ। ਉਹ ਕਹਿੰਦੇ ਹੁੰਦੇ ਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹਦੀਆਂ ਅਰਦਾਸਾਂ ਦੇ ਨਾਲ ਤੁਹਾਡੇ ਕੰਮਕਾਰ ਚੱਲ ਰਹੇ ਹੁੰਦੇ ਆ। ਸੋ ਉਹ ਜਿਹੜੇ ਲੋਕ ਤੁਹਾਡੇ ਲਈ ਅਰਦਾਸਾਂ ਕਰ ਰਹੇ ਹੁੰਦੇ ਆ ਉਹ ਬਹੁਤ ਅਹਿਮੀਅਤ ਰੱਖਦੇ ਨੇ। ਜਾਂ ਤਾਂ ਆਪਾਂ ਖੁਦ ਇੰਨਾ ਸਮਾਂ ਹੋਵੇ ਸਾਡੇ ਕੋਲ ਕਿ ਅਸੀਂ ਆਪਣੇ ਆਪ ਦੇ ਲਈ, ਆਪਣੀ ਬਿਹਤਰੀ ਦੇ ਲਈ ਉਸ ਰੱਬ ਨੂੰ ਯਾਦ ਕਰ ਸਕੀਏ, ਅਤੇ ਨਹੀਂ ਤਾਂ ਫਿਰ ਆਨੇ ਬਹਾਨੇ ਜਿੱਦਾਂ ਵੀ ਕੋਈ ਆਸ ਪਾਸ ਤੁਹਾਨੂੰ ਮਹਿਸੂਸ ਹੁੰਦਾ ਕਿ ਕੋਈ ਸ਼ਾਇਦ ਤੁਹਾਡੇ ਕੰਮ ਦੇ ਲਈ, ਬਿਹਤਰੀ ਲਈ ਅਰਦਾਸ ਕਰ ਰਿਹਾ ਅਤੇ ਉਹਦਾ ਦਰਮਾਨ ਤਾਂ ਜ਼ਰੂਰ ਬਣਦਾ। ਇੱਕ ਆਪਣਾ ਆਪਣਾ ਨਜ਼ਰੀਆ ਵਾ। ਕਹਾਣੀ ਦਾ ਇੱਕ ਨਾ ਮਾਤਰ ਇੱਕ ਸਮਝਾਉਣ ਦਾ, ਇਸ਼ਾਰਾ ਮਾਤਰ ਇੱਕ ਜ਼ਰੀਆ।

0: ਮਾਲਕ ਨੂੰ ਇਹ ਲੱਗਦਾ ਕਿ ਉਹ ਫਾਇਦਾ ਮੇਰਾ ਕਿਤੇ ਵਧੇਰੇ ਕਰ ਰਿਹਾ ਨੁਕਸਾਨ ਦੇ ਨਾਲ, ਤੇ ਫਿਰ ਕੀ ਫਰਕ ਪੈਂਦਾ। ਵੈਸੇ ਵੀ ਤੇ ਆਪਾਂ ਕਿਸੇ ਭੁੱਖੇ ਦੇ ਢਿੱਡ ਰੋਟੀ ਪਾਉਂਦੇ ਹਾਂ, ਵੈਸੇ ਵੀ ਤੇ ਇਨਸਾਨ ਆਪਣਾ ਫਰਜ਼ ਸਮਝ ਕੇ ਕਿਸੇ ਨੂੰ ਰੋਟੀ ਖਵਾਉਂਦਾ। ਸੋ ਇਹ ਇਹ ਇੱਕ ਨਜ਼ਰੀਆ ਉਸ ਮਾਲਕ ਦਾ, ਉਸ ਰੈਸਟੋਰੈਂਟ ਦੇ ਮਾਲਕ ਦਾ। ਅਤੇ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਸੋਚਣ ਵਾਲੀ ਗੱਲ ਹੈ ਕਿ ਕੋਈ ਪਤਾ ਨਹੀਂ ਕਿਹਦੇ ਭਾਗਾਂ ਦਾ ਆਪਾਂ ਖਾ ਰਹੇ ਹਾਂ, ਕਿਹਦੀਆਂ ਅਰਦਾਸਾਂ ਪਿੱਛੇ ਆਪਾਂ ਖਾ ਰਹੇ ਹਾਂ, ਕਿਉਂਕਿ ਆਪਾਂ ਤਾਂ ਕੁਛ ਨਹੀਂ ਜਾਣਦੇ। ਜਾਣਦਾ ਤਾਂ ਉਹ ਆ ਜਿਹਨੇ ਸਭ ਕੁਛ ਦਿੱਤਾ, ਜਿਹੜਾ ਕਾਰੋਬਾਰ ਚਲਾ ਰਿਹਾ, ਅਤੇ ਸਾਨੂੰ ਇੱਕ ਭਰਮ ਵੀ ਪਾਇਆ ਕਿ ਬੱਲੇ ਤੇਰੇ, ਬੜੀ ਤੇਰੀ ਮਿਹਨਤ ਆ, ਤੂੰ ਬਹੁਤ ਕੁਛ ਕਰਦਾ, ਬੜਾ ਤੇਰਾ ਦਿਮਾਗ ਚੱਲਦਾ, ਬੜਾ ਤੂੰ ਕਾਰੋਬਾਰੀ ਹੈ, ਬੜਾ ਤੂੰ ਹਿੰਮਤੀ ਹੈ। ਪਰ ਇਹ ਇਹੋ ਜਿਹਾ ਛਲਾਵਾ, ਇਹ ਇਹੋ ਜਿਹਾ ਭਰਮ ਹੈ ਜਿਹੜਾ ਹਮੇਸ਼ਾ ਸਾਨੂੰ ਪਾਲ ਕੇ ਰੱਖਣਾ ਚਾਹੀਦਾ। ਇਹ ਹਰ ਰੋਜ਼ ਸਾਨੂੰ ਇੱਕ ਨਵੀਂ ਐਨਰਜੀ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਧੰਨਵਾਦ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਇਹ ਕਹਾਣੀ ਭੇਜੀ। ਮੈਂ ਮਾਫ਼ੀ ਚਾਹੁੰਦਾ ਕਿ ਉਹਨਾਂ ਦਾ ਨਾਮ ਮੈਂ ਮਿਸ ਕਰ ਗਿਆ, ਅਤੇ ਜਾਂ ਫਿਰ ਸ਼ਾਇਦ ਤੁਸੀਂ ਭੇਜਿਆ ਹੀ ਨਹੀਂ ਆ। ਇਸੇ ਤਰ੍ਹਾਂ ਦੀਆਂ ਤੁਹਾਡੇ ਕੋਲ ਹੋਣ ਕੋਈ ਕਹਾਣੀਆਂ ਤਾਂ ਤੁਸੀਂ ਸਾਨੂੰ ਭੇਜਦੇ ਰਿਹਾ ਕਰੋ, ਤਾਂ ਕਿ ਅੱਗੇ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਰਹੀਏ। ਆਸ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ।
1: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
2: ਲੈਜੈਂਡਰੀ ਲਵ ਸਟੋਰੀਜ਼ ਕੀ ਇੰਟਿਮ ਟ੍ਰੈਜਿਕ ਹੋਤੀ ਹੈ। ਫਰਮ ਦ ਮੇਕਰਸ ਆਫ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ, ਧਰਮਾ ਪ੍ਰੋਡਕਸ਼ਨਸ ਪ੍ਰੈਜ਼ੈਂਟਸ ਚਾਂਦ ਮੇਰਾ ਦਿਲ। ਵਾਚ ਅਨਨਿਆ ਪਾਂਡੇ ਐਂਡ ਲਕਸ਼ਯ ਇਨ ਚਾਂਦ ਮੇਰਾ ਦਿਲ, ਕਮਿੰਗ ਟੂ ਸਿਨੇਮਾਜ਼ ਔਨ ਮੇ 22nd।
3: ਚਾਂਦ ਮੇਰਾ ਦਿਲ।
4: JBCO Films leke aaye ne action, emotion ate full on entertainment. Punjabi feature film Shera.
5: 5 saal baad mudiyan Shera, te mudiyan vi kede haath ch.
6: Starring Parmesh Verma, Sonal Chauhan, Yograj Singh, Manav Vij ate hor vi ugge kalakar.
7: Main utthon vi mud ke aaya ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
4: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
6: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
3: ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening
1: Haji Haji Haji Haji Haji Haji Radio Haji
2: Radio Haji 1674 AM 24/7 Indian Radio Sydney ka apna Indian radio station
1: Radio Haji
2: Stay tuned
3: JBCO Films leke aaye ne action emotion ate full on entertainment Punjabi feature film Shera
4: 5 saal baad mudiya Shera te mudiya vi kede haatan ch
5: starring Parmesh Verma Sonal Chauhan Yogra Singh Manav Vij ate hor vi ugge kalakar
6: main utthon vi mud ke jithon koi nahi mud ke honga
3: written and directed by Savio Sandhu produced by Anmol Sahni
5: hun vekhna na bhullyo 15 mai ton tuhade nedle cinema gharan vich Shera
7: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ। ਮੈਂ ਗੌਤਮ ਕਪਿਲ। ਅੱਜ 19 ਮਈ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੋਂ, ਜਿੱਥੇ ਫੈਲੇ ਇਬੋਲਾ ਸੰਕਰਮਣ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 390 ਤੋਂ ਵਧੇਰੇ ਸ਼ੱਕੀ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਅਫਰੀਕਾ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਪ੍ਰਮੁੱਖ ਦੀ ਤਰਫ ਤੋਂ ਖਬਰ ਏਜੰਸੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। WHO ਨੇ ਪਹਿਲਾਂ ਹੀ ਇਸ ਸੰਕਰਮਣ ਨੂੰ ਕੌਮਾਂਤਰੀ ਆਪਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਵਿੱਚ ਇਬੋਲਾ ਦਾ ਉਨਾ ਖਤਰਾ ਨਹੀਂ ਫੈਲਿਆ, ਪਰ DR ਕੋਂਗੋ ਦੇ ਵਿੱਚ ਫੈਲੇ ਇਸ ਸੰਕਰਮਣ ਦੇ ਚੱਲਦਿਆਂ ਘੱਟੋ ਘੱਟ 6 ਅਮਰੀਕੀ ਨਾਗਰਿਕ ਵੀ ਇਬੋਲਾ ਵਾਇਰਸ ਦੀ ਚਪੇਟ ਦੇ ਵਿੱਚ ਆਏ ਨੇ। ਦੱਸਿਆ ਜਾ ਰਿਹਾ ਕਿ ਅਮਰੀਕੀ ਨਾਗਰਿਕ ਸੰਕਰਮਣ ਦੇ ਲੱਛਣ ਪੋਜ਼ੀਟਿਵ ਜਿਨ੍ਹਾਂ ਦੇ ਆਏ ਨੇ, ਉਹਨਾਂ ਦੇ ਵਿੱਚੋਂ 3 ਹੋਰ ਦੇ ਉਹ ਸੰਪਰਕ ਦੇ ਵਿੱਚ ਆ ਚੁੱਕੇ ਨੇ, ਪਰ ਇਹ ਸਪਸ਼ਟ ਨਹੀਂ ਹੋਇਆ ਕਿ ਬਾਕੀਆਂ ਨੂੰ ਸੰਕਰਮਣ ਮਿਲਿਆ ਕਿ ਨਹੀਂ ਮਿਲਿਆ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕਿਹਾ ਹੈ ਕਿ ਸਿੱਧੇ ਤੌਰ 'ਤੇ ਪ੍ਰਭਾਵਿਤ ਕੁਝ ਅਮਰੀਕੀਆਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢਣ ਦੇ ਲਈ ਮਦਦ ਕੀਤੀ ਜਾ ਰਹੀ ਹੈ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਕਿੰਨੇ ਲੋਕਾਂ ਦੀ ਐਸੀ ਗਿਣਤੀ ਹੈ। ਇਬੋਲਾ ਦੇ ਮੌਜੂਦਾ ਸਟ੍ਰੇਨ ਬੁਡੀਬੂਗਿਓ ਵਾਇਰਸ ਦੀ ਵਜ੍ਹਾ ਦੇ ਚੱਲਦਿਆਂ ਇਹ ਫੈਲ ਰਿਹਾ। ਹਾਲਾਂਕਿ ਇਸ ਦੀ ਹਾਲੇ ਤੱਕ ਕੋਈ ਦਵਾਈ ਜਾਂ ਵੈਕਸੀਨ ਵੀ ਮੌਜੂਦ ਨਹੀਂ ਹੈ। CDC ਦੇ ਮੁਤਾਬਕ ਯੁਗਾਂਡਾ ਦੇ ਵਿੱਚ ਸੰਕਰਮਣ ਦੇ 2 ਮਾਮਲੇ ਦਰਜ ਕੀਤੇ ਗਏ ਨੇ ਅਤੇ 1 ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ। ਯੁਗਾਂਡਾ ਕਾਂਗੋ ਦਾ ਗੁਆਂਢੀ ਮੁਲਕ ਹੈ। ਵੈਸੇ ਅਮਰੀਕਾ ਤੋਂ ਹੀ ਜੇ ਅਗਲੀ ਖਬਰ ਦੀ ਸਾਂਝ ਪਾਈਏ ਤਾਂ ਅਮਰੀਕਾ ਦੇ ਵਿੱਚ ਇੱਕ ਮੰਦਭਾਗੀ ਖਬਰ ਕੈਲੀਫੋਰਨੀਆ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਮਸਜਿਦ ਪਰਿਸਰ ਦੇ ਵਿੱਚ ਹੋਈ ਗੋਲੀਬਾਰੀ ਦੇ ਅੰਦਰ 3 ਲੋਕਾਂ ਦੀ ਮੌਤ ਹੋ ਗਈ ਹੈ। ਬਾਅਦ ਦੇ ਵਿੱਚ ਪੁਲਿਸ ਨੇ 2 ਸ਼ੱਕੀ ਹਮਲਾਵਰਾਂ ਨੂੰ ਕਾਰ ਦੇ ਵਿੱਚ ਮ੍ਰਿਤਕ ਵੀ ਪਾਇਆ। ਪੁਲਿਸ ਨੇ ਦੱਸਿਆ ਕਿ ਹਮਲਾਵਰ ਟੀਨੇਜਰ ਸੀ, ਉਹਨਾਂ ਨੇ ਬਾਅਦ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ। AFP ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਟੀਮਾਂ ਨੂੰ ਸਭ ਤੋਂ ਪਹਿਲਾਂ ਸੈਨ ਡੀਏਗੋ ਦੇ ਸਭ ਤੋਂ ਵੱਡੇ ਇਸਲਾਮਿਕ ਸੈਂਟਰ ਦੇ ਬਾਹਰ ਪੀੜਤ ਮਿਲੇ। ਬਾਅਦ ਦੇ ਵਿੱਚ 19 ਅਤੇ 17 ਸਾਲ ਦੇ 2 ਸ਼ੱਕੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਮ੍ਰਿਤਕ ਵੀ ਕਰਾਰ ਦੇ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਹੀ ਹਮਲਾਵਰ ਨੇ। ਹੈਲੀਕਾਪਟਰ ਤੋਂ ਲਈ ਗਈ TV ਫੁਟੇਜ ਦੇ ਵਿੱਚ ਹਥਿਆਰਾਂ ਦੇ ਨਾਲ ਲੈਸ ਪੁਲਿਸ ਦੀਆਂ 2 ਟੀਮਾਂ ਇਮਾਰਤ ਦੇ ਅੰਦਰ ਦਾਖਲ ਹੁੰਦੀਆਂ ਦਿਖਾਈ ਵੀ ਦਿੱਤੀਆਂ। ਉੱਥੇ ਇੱਕ ਅਣਜਾਣ ਵਿਅਕਤੀ ਖੂਨ ਦੇ ਨਾਲ ਲਥਪਥ ਹੋਇਆ ਵੀ ਵੀਡੀਓਜ਼ ਦੇ ਵਿੱਚ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਇਸ ਇਸਲਾਮਿਕ ਸੈਂਟਰ ਦੇ ਵਿੱਚ ਇੱਕ ਐਕਟਿਵ ਸ਼ੂਟਰ ਦੀ ਕਾਲ ਮਿਲੀ ਸੀ। 4 ਮਿੰਟ ਦੇ ਅੰਦਰ ਅਧਿਕਾਰੀ ਮੌਕੇ 'ਤੇ ਵੀ ਪਹੁੰਚ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ 3 ਲੋਕਾਂ ਨੂੰ ਉੱਥੇ ਮ੍ਰਿਤਕ ਪਾਇਆ। ਹਾਲਾਂਕਿ ਤੁਰੰਤ ਮਸਜਿਦ ਦੇ ਵਿੱਚ ਪਹੁੰਚਣ ਤੋਂ ਬਾਅਦ ਐਕਟਿਵ ਸ਼ੂਟਰ ਰਿਸਪੌਂਸ ਉਹਨਾਂ ਨੇ ਸ਼ੁਰੂ ਵੀ ਕਰ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਗੋਲੀਬਾਰੀ ਦੀਆਂ ਕਾਲਜ਼ ਉਹਨਾਂ ਨੂੰ ਹਾਸਲ ਹੋਈਆਂ ਸੀ। ਇੱਕ ਮਾਲੀ 'ਤੇ ਵੀ ਗੋਲੀ ਚਲਾਈ ਗਈ ਸੀ, ਹਾਲਾਂਕਿ ਉਹਨੂੰ ਲੱਗੀ ਨਹੀਂ। ਪਰ ਇਸ ਧਾਰਮਿਕ ਸਥਾਨ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ, ਇਸ ਦੇ ਬਾਰੇ ਪੁਲਿਸ ਨੇ ਹਾਲੇ ਆਪਣੀ ਥਿਊਰੀ ਸਪਸ਼ਟ ਨਹੀਂ ਕੀਤੀ ਹੈ। ਇਸ ਨੂੰ ਇਸਲਾਮੋਫੋਬੀਆ ਦੇ ਨਾਲ ਜੁੜਿਆ ਹੋਇਆ ਮਾਮਲਾ ਦੇਖਿਆ ਜਾ ਸਕਦਾ ਹੈ, ਕਿਹਾ ਜਾ ਸਕਦਾ ਹੈ ਜਾਂ ਨਹੀਂ, ਇਹ ਵੀ ਨਹੀਂ ਕੋਈ ਗਰੰਟੀ ਹੈ। ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਗੋਲੀਬਾਰੀ ਨੂੰ ਬੇਹੱਦ ਭਿਆਨਕ ਸਥਿਤੀ ਦੱਸਿਆ। ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਸ਼ੁਰੂਆਤੀ ਜਾਣਕਾਰੀ ਦਿੱਤੀ ਗਈ ਹੈ, ਇਸ ਮਾਮਲੇ ਨੂੰ ਅਸੀਂ ਬਹੁਤ ਗੰਭੀਰਤਾ ਦੇ ਨਾਲ ਦੇਖਾਂਗੇ। ਅਗਲੀਆਂ ਕੌਮਾਂਤਰੀ ਖਬਰਾਂ ਦੀ ਸਾਂਝ ਪਾਈਏ ਤਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਨੇ ਇਹ ਖਬਰਾਂ। ਭਾਰਤ 'ਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਨਾਰਵੇ ਗਏ ਹੋਏ ਨੇ, ਨੌਰਡਿਕ ਦੇਸ਼ਾਂ 'ਚ ਨੇ, ਜਿੱਥੇ ਨਾਰਵੇ ਦੇ ਵਿੱਚ ਉਹਨਾਂ ਨੂੰ ਗ੍ਰੈਂਡ ਕ੍ਰੋਸ ਆਫ ਦੀ ਰੋਇਲ ਨਾਰਵੇਜੀਅਨ ਆਰਡਰ ਆਫ ਮੈਰਿਟ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਦਰਮਿਆਨ ਉਹਨਾਂ ਨੂੰ ਨਾਰਵੇ ਦੇ ਕਿੰਗ ਹੈਰਾਲਡ 5ਵੇਂ ਨੇ ਇਹ ਸਨਮਾਨ ਦਿੱਤਾ। ਹਾਲਾਂਕਿ ਏਜੰਸੀਆਂ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਾ ਇਹ 32ਵਾਂ ਕੌਮਾਂਤਰੀ ਸਨਮਾਨ ਹੈ, ਪਰ ਇਸ ਦੇ ਨਾਲੋਂ ਜ਼ਿਆਦਾ ਚਰਚਾ ਦੇ ਵਿੱਚ ਖਬਰ ਰਹੀ ਨਾਰਵੇ ਦੀ ਪ੍ਰੈਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛੇ ਜਾਣ ਵਾਲੇ ਸਵਾਲ ਅਤੇ ਮੋਦੀ ਦੀ ਤਰਫ ਤੋਂ ਉਹਨਾਂ ਸਵਾਲਾਂ ਨੂੰ ਬਾਈਪਾਸ ਕਰਕੇ ਲੰਘਣਾ। ਦੱਸ ਦਈਏ ਕਿ ਨਾਰਵੇ ਦੁਨੀਆ ਦੇ ਪ੍ਰੈਸ ਫਰੀਡਮ ਇੰਡੈਕਸ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ 'ਤੇ ਮੁਲਕ ਆਉਂਦਾ, ਯਾਨੀ ਪ੍ਰੈਸ ਦੀ ਸੁਤੰਤਰਤਾ ਉੱਥੇ ਬੇਹੱਦ ਖੁੱਲ੍ਹੀ ਹੈ, ਜ਼ਿਆਦਾ ਹੈ, ਔਰ ਪ੍ਰੈਸ ਕਿਸੇ ਵੀ ਕਿਸਮ ਦੇ ਦਬਾਅ ਦੇ ਵਿੱਚ ਕੰਮ ਨਹੀਂ ਕਰਦੀ। ਅਜਿਹੇ ਦੇ ਵਿੱਚ ਨਾਰਵੇ ਦੀ ਪ੍ਰੈਸ ਨੇ ਜਦੋਂ ਮੋਦੀ ਤੋਂ ਇਹ ਪੁੱਛਿਆ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਤੋਂ ਵੀ ਬਚਦੇ ਨਜ਼ਰ ਕਿਉਂ ਆ ਰਹੇ ਹੋ, ਇੱਕ ਮਹਿਲਾ ਦੀ ਤਰਫ ਤੋਂ ਪੁੱਛੇ ਗਏ ਇਸ ਸਵਾਲ 'ਤੇ ਮੋਦੀ ਦੀ ਤਰਫ ਤੋਂ ਉਸ ਕਮਰੇ ਦੇ ਵਿੱਚੋਂ ਬਾਹਰ ਨਿਕਲਣਾ। ਦੱਸ ਦਈਏ ਕਿ ਇਸ ਦਰਮਿਆਨ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ, ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਉੱਥੋਂ ਘਬਰਾ ਕੇ ਚਲਿਆ ਜਾਣਾ ਕਾਫ਼ੀ ਅਜੀਬ ਹੈ, ਕੁਝ ਲੁਕਾਉਣ ਦੀ ਲੋੜ ਨਹੀਂ ਹੁੰਦੀ ਅਤੇ ਕੁਝ ਡਰਨ ਦੀ ਵੀ ਲੋੜ ਨਹੀਂ ਹੁੰਦੀ ਜਦੋਂ ਤੱਕ ਤੁਸੀਂ ਗਲਤ ਨਹੀਂ ਹੋ। ਜਦੋਂ ਦੁਨੀਆ ਇੱਕ ਸਮਝੌਤਾ ਕਰ ਚੁੱਕੇ ਪ੍ਰਧਾਨ ਮੰਤਰੀ ਨੂੰ ਕੁਝ ਸਵਾਲਾਂ ਤੋਂ ਘਬਰਾ ਕੇ ਜਾਂਦੇ ਹੋਏ ਦੇਖਦੀ ਹੈ, ਭੱਜਦੇ ਹੋਏ ਦੇਖਦੀ ਹੈ, ਤਾਂ ਭਾਰਤ ਦੀ ਸਾਖ ਦੇ ਉੱਤੇ ਕੀ ਅਸਰ ਪੈ ਰਹੇ ਹੋਣਗੇ। ਵੀਡੀਓ ਦੇ ਵਿੱਚ ਪੱਤਰਕਾਰ ਹੈਲੇ ਲਿੰਗ ਇਹ ਕਹਿੰਦੇ ਹੋਏ ਸੁਣ ਸਕਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ, ਤੁਸੀਂ ਦੁਨੀਆ ਦੀ ਸੁਤੰਤਰ ਪ੍ਰੈਸ ਦੇ ਸਵਾਲਾਂ ਨੂੰ ਕਿਉਂ ਨਹੀਂ ਲੈ ਰਹੇ। ਬਾਅਦ ਦੇ ਵਿੱਚ ਹੈਲੇ ਕਿੰਗ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਅਤੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਮੈਨੂੰ ਉਮੀਦ ਵੀ ਨਹੀਂ ਸੀ। ਵਰਲਡ ਪ੍ਰੈਸ ਫਰੀਡਮ ਇੰਡੈਕਸ ਦੇ ਵਿੱਚ ਨਾਰਵੇ ਪਹਿਲੇ ਸਥਾਨ 'ਤੇ ਹੈ ਅਤੇ ਭਾਰਤ 157ਵੇਂ ਸਥਾਨ 'ਤੇ ਉੱਤੇ ਹੈ। ਭਾਰਤ ਦੇ ਨਾਲ ਜੁੜੀਆਂ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲਦੇ ਹਾਂ, ਜਿੱਥੇ ਭਾਰਤ ਦੇ ਵਿੱਚ ਜਿਹੜੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ, ਉਹ ਆਉਂਦੀ 25 ਮਈ ਨੂੰ ਸਾਲ 2026 ਦੇ ਪਦਮ ਪੁਰਸਕਾਰਾਂ ਦਾ ਐਲਾਨ ਕਰਨਗੇ ਔਰ ਦੇਣਗੇ। ਗ੍ਰਹਿ ਮੰਤਰਾਲੇ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ। ਮੰਤਰਾਲੇ ਦੇ ਮੁਤਾਬਕ ਰਾਸ਼ਟਰਪਤੀ ਭਵਨ ਦੇ ਵਿੱਚ ਆਯੋਜਿਤ ਹੋਣ ਵਾਲੇ ਨਾਗਰਿਕ ਸਨਮਾਨ ਸਮਾਰੋਹ ਦੇ ਵਿੱਚ ਰਾਸ਼ਟਰਪਤੀ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕਰਨਗੇ। ਭਾਰਤ ਸਰਕਾਰ ਨੇ ਕੁੱਲ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ। ਇਹਨਾਂ 'ਚ 5 ਨੂੰ ਪਦਮ ਵਿਭੂਸ਼ਣ, 13 ਨੂੰ ਪਦਮ ਭੂਸ਼ਣ ਅਤੇ 113 ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਜਾਣਾ। ਪੁਰਸਕਾਰ ਜੇਤੂਆਂ ਦੇ ਵਿੱਚ 19 ਔਰਤਾਂ ਵੀ ਸ਼ਾਮਲ ਨੇ, ਜਦਕਿ 16 ਮਰਨ ਉਪਰੰਤ ਇਸ ਸਨਮਾਨ ਉਹਨਾਂ ਨੂੰ ਇਹ ਸਨਮਾਨ ਦਿੱਤਾ ਜਾਏਗਾ। ਉੱਥੇ ਹੀ ਕੇਂਦਰ ਸਰਕਾਰ ਨੇ ਜਨਤਕ ਖੇਤਰ ਦੇ ਬੈਂਕਾਂ, ਬੀਮਾ ਕੰਪਨੀਆਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਆਪਣੇ ਖਰਚਿਆਂ ਦੇ ਵਿੱਚ ਕਟੌਤੀ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਨੇ। ਵਿੱਤ ਮੰਤਰਾਲੇ ਨੇ ਰੋਜ਼ਾਨਾ ਦੇ ਕੰਮਕਾਜ ਦੇ ਵਿੱਚ ਸੰਜਮ ਵਰਤਣ, ਯਾਤਰਾ ਖਰਚਿਆਂ ਨੂੰ ਘਟਾਉਣ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉੱਤੇ ਜ਼ੋਰ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਅਸਰ ਭਾਰਤੀ ਸਟੇਟ ਬੈਂਕ ਯਾਨੀ SBI, ਪੰਜਾਬ ਨੈਸ਼ਨਲ ਬੈਂਕ ਯਾਨੀ PNB, ਬੈਂਕ ਆਫ ਬੜੌਦਾ ਅਤੇ ਭਾਰਤੀ ਜੀਵਨ ਬੀਮਾ ਨਿਗਮ ਯਾਨੀ LIC ਵਰਗੀਆਂ ਪ੍ਰਮੁੱਖ ਸੰਸਥਾਵਾਂ 'ਤੇ ਪਏਗਾ, ਜਿੱਥੇ ਲੱਖਾਂ ਕਰਮਚਾਰੀ ਕੰਮ ਕਰਦੇ ਨੇ। ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਮੁਤਾਬਕ ਹੁਣ ਜ਼ਿਆਦਾਤਰ ਮੀਟਿੰਗਾਂ, ਸਮੀਖਿਆਵਾਂ ਅਤੇ ਸਲਾਹ ਮਸ਼ਵਰੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੀ ਕੀਤੇ ਜਾਣਗੇ। ਚੇਅਰਮੈਨ, MD, CEO ਪੱਧਰ ਦੇ ਅਧਿਕਾਰੀਆਂ ਦੀ ਵਿਦੇਸ਼ ਯਾਤਰਾਵਾਂ ਦੇ ਉੱਤੇ ਵੀ ਸਖ਼ਤੀ ਕੀਤੀ ਜਾਏਗੀ। ਮੰਤਰਾਲੇ ਨੇ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੀ ਵਰਤੋਂ ਨੂੰ ਪੜਾਅਵਾਰ ਤਰੀਕੇ ਦੇ ਨਾਲ ਘੱਟ ਕਰਨ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਦੇ ਨਿਰਦੇਸ਼ ਵੀ ਦਿੱਤੇ ਨੇ। ਬੈਂਕਾਂ ਅਤੇ ਸੰਸਥਾਵਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਹੈੱਡਕੁਆਰਟਰਸ, ਹੈੱਡ ਆਫਿਸਿਸ ਅਤੇ ਬ੍ਰਾਂਚਿਸ ਦੇ ਵਿੱਚ ਕਿਰਾਏ ਦੇ ਉੱਤੇ ਲਈਆਂ ਗਈਆਂ ਪੁਰਾਣੀ ਗੱਡੀਆਂ ਦੀ ਥਾਂ EVs ਦੀ ਯਾਨੀ ਇਲੈਕਟ੍ਰਿਕ ਵਹੀਕਲਸ ਦੀ ਵਰਤੋਂ ਕਰਨ। ਇਹ ਕਦਮ ਅਜਿਹੇ ਸਮੇਂ ਦੇ ਵਿੱਚ ਚੁੱਕਣ ਦੀ ਗੱਲ ਕੀਤੀ ਗਈ ਹੈ ਜਦੋਂ ਖੁਦ ਪ੍ਰਧਾਨ ਮੰਤਰੀ

0: ਸਬਬ ਜਿਹੜਾ ਟੌਪ ਦੇ ਉੱਤੇ ਨਹੀਂ ਦੱਸਿਆ ਗਿਆ, ਪਰ ਇੱਥੇ ਲੋ ਕ੍ਰਾਈਮ ਰੇਟ ਜਿਹੜੀ ਹੈ ਉਹ ਇਸ ਇਲਾਕੇ ਨੂੰ ਰਹਿਣ ਲਾਇਕ ਵੀ ਬਣਾਉਂਦੀ ਹੈ। ਨੰਬਰ 2 ਦੇ ਉੱਤੇ ਐਡੀਲੈਡ ਦਾ ਸੈਂਟਰਲ ਐਂਡ ਹਿਲਸ ਏਰੀਆ, ਜਿੱਥੇ ਜਿਹੜੇ ਜ਼ਿਆਦਾਤਰ ਕੰਪੈਰੀਜ਼ਨ ਨੇ ਉਸ ਦੇ ਵਿੱਚ ਜਿਹੜਾ ਇਹ ਇਲਾਕਾ ਪਹਿਲੇ ਨੰਬਰ ਦੇ ਇਲਾਕੇ ਤੋਂ ਵੀ ਉੱਪਰ ਚਲਾ ਜਾਂਦਾ। ਉਦਾਹਰਣ ਦੇ ਤੌਰ ਦੇ ਉੱਤੇ ਇੱਥੇ ਮੈਡੀਕਲ ਪ੍ਰੈਕਟਿਸ ਦੀ ਜੇ ਗੱਲ ਕੀਤੀ ਜਾਵੇ ਤਾਂ 100,000 ਲੋਕਾਂ ਦੇ ਉੱਤੇ 2600 ਤੋਂ ਜ਼ਿਆਦਾ ਮੈਡੀਕਲ ਪ੍ਰੈਕਟੀਸ਼ਨਰ ਮੌਜੂਦ ਨੇ, ਯਾਨੀ ਕਿ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਬੜੀ ਵਧੀਆ ਤੰਦਰੁਸਤ ਬਣੀ ਰਹਿੰਦੀ ਹੈ। 3 ਨੰਬਰ ਦੇ ਉੱਤੇ ਇਲਾਕਾ ਆਉਂਦਾ ਨੌਰਦਰਨ ਬੀਚਿਸ ਦਾ। ਇੱਕ ਵਾਰ ਫਿਰ ਤੋਂ ਇਹ ਵੀ ਸਿਡਨੀ ਦਾ ਹੀ ਇਲਾਕਾ ਹੈ। ਨੌਰਦਰਨ ਬੀਚਿਸ ਨੂੰ ਆਮ ਤੌਰ ਦੇ ਉੱਤੇ ਇੱਕ ਮਹਿੰਗਾ ਇਲਾਕਾ ਮੰਨ ਲਿਆ ਜਾਂਦਾ। ਔਸਤਨ ਘਰਾਂ ਦੀਆਂ ਕੀਮਤਾਂ, ਇੱਥੇ ਸਾਰੇ ਜ਼ਿਆਦਾਤਰ ਪੁਰਾਣੇ ਘਰ ਨੇ, ਪਰ ਔਸਤਨ ਘਰਾਂ ਦੀਆਂ ਕੀਮਤਾਂ $1,000,000 ਤੋਂ ਤਾਂ ਜਾ ਚੁੱਕੀਆਂ ਨੇ। ਇਸ ਕਰਕੇ ਵੀ ਮੈਨਲੀ ਦੇ ਲੋਕ ਖੁਸ਼ ਸੰਤੁਸ਼ਟ ਦੱਸੇ ਜਾ ਰਹੇ ਨੇ। ਹੋਰ ਤਾਂ ਹੋਰ ਇਸ ਇਲਾਕੇ 'ਚ ਆਸਟ੍ਰੇਲੀਆ ਦੇ ਕੁਝ ਸਭ ਤੋਂ ਬਿਹਤਰੀਨ ਬੀਚਿਸ ਪੈਂਦੇ ਨੇ। 4 ਦੇ ਉੱਤੇ ਜਿਹੜਾ ਇਲਾਕਾ ਆਉਂਦਾ ਉਹ ਹੈ ਬੌਕਮ ਹਿਲਸ ਅਤੇ ਹੌਕਸਬਰੀ ਸਿਡਨੀ ਦਾ। ਇੱਕ ਵਾਰ ਫਿਰ ਤੋਂ ਇਹ ਇਲਾਕਾ ਹੌਕਸਬਰੀ ਇੱਕ ਕਿਸਮ ਦਾ ਵੈਲੀ ਏਰੀਆ ਕਿਹਾ ਜਾ ਸਕਦਾ। ਪਿੱਛੇ ਬਲੂ ਮਾਊਂਟੇਨ, ਥੱਲੇ ਦਰਿਆ ਵਗਦਾ ਜਿਹੜਾ ਨੇਪੀਅਨ ਦਰਿਆ ਕਿਹਾ ਜਾਂਦਾ, ਅਤੇ ਇਸ ਤਰੀਕੇ ਦੇ ਨਾਲ ਇੱਕ ਪੂਰਾ ਦਾ ਪੂਰਾ ਮੈਦਾਨੀ ਇਲਾਕਾ ਜਿਹੜਾ ਕਿ ਇਸਨੂੰ ਇੱਕ ਬਿਹਤਰੀਨ ਸ਼ਾਨਦਾਰ ਵੈਲੀ ਏਰੀਆ ਬਣਾ ਦਿੰਦਾ ਹੈ। ਨੰਬਰ 5 ਦੇ ਉੱਤੇ ਪਰਥ ਦਾ ਜਿਹੜਾ ਗ੍ਰੇਟਰ ਏਰੀਆ ਹੈ, ਪਰਥ ਨੂੰ ਵਾਰੰਬੂਲ, ਸਾਊਥ ਵੈਸਟ ਵਿਕਟੋਰੀਆ ਦੇ ਨਾਲ ਨੰਬਰ 6 ਤੋਂ ਉੱਪਰ ਰੱਖਿਆ ਗਿਆ। ਉਸ ਦੀ ਵਜ੍ਹਾ ਇਹ ਹੈ ਕਿ ਪਰਥ ਦੇ ਇਸ ਇਲਾਕੇ ਦੇ ਵਿੱਚ ਤਟੀ ਇਲਾਕੇ ਦੀ ਸਾਂਝ ਤਾਂ ਹੈ ਹੀ, ਪਰ ਇੱਥੇ ਰੈਲੇਟਿਵਲੀ ਦੂਸਰੇ ਇਲਾਕਿਆਂ ਦੀ ਬਜਾਏ ਇੱਕ ਛੋਟੀ ਪਾਪੂਲੇਸ਼ਨ ਰਹਿੰਦੀ ਹੈ। ਅਗਲੀ ਖਬਰ ਦੀ ਸਾਂਝ ਜੇ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਘੱਟ ਕੀਤਾ ਜਾਏਗਾ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਸੱਤਾ ਦੇ ਵਿੱਚ ਆਉਂਦਾ ਹੈ। ਇਹ ਬਿਆਨ ਤਾਂ ਤੁਸੀਂ ਸੁਣ ਹੀ ਲਿਆ ਹੋਣਾ ਪਿਛਲੇ ਦਿਨਾਂ ਦੇ ਦਰਮਿਆਨ, ਪਰ ਹੁਣ ਇਸ ਬਿਆਨ ਦੇ ਕਾਊਂਟਰ ਸਾਹਮਣੇ ਆ ਰਹੇ ਨੇ। ਇਸ ਦਰਮਿਆਨ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀ ਲੋੜ ਨੇ, ਉਹਨਾਂ ਦੀ ਲੋੜ ਆਸਟ੍ਰੇਲੀਆ ਨਹੀਂ ਹੈ। ਇਸ ਕਿਸਮ ਦੇ ਦਾਅਵੇ ਇੱਥੋਂ ਦੀਆਂ ਕੁਝ ਸੰਸਥਾਵਾਂ ਦੀ ਤਰਫ ਤੋਂ ਕੀਤੇ ਜਾ ਰਹੇ ਨੇ, ਅਤੇ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਆ ਕੇ ਇੰਟਰਨੈਸ਼ਨਲ ਸਟੂਡੈਂਟ ਪੜ੍ਹਦੇ ਨੇ ਯੂਨੀਵਰਸਿਟੀਆਂ ਦੇ ਵਿੱਚ, ਡੋਮੈਸਟਿਕ ਸਟੂਡੈਂਟ ਦੀ ਬਜਾਏ ਯਾਨੀ ਘਰੇਲੂ ਜਿਹੜੇ ਦੇਸ਼ ਦੇ ਅੰਦਰ ਰਹਿ ਰਹੇ ਵਿਦਿਆਰਥੀ ਨੇ, ਉਹਨਾਂ ਦੇ ਮੁਕਾਬਲੇ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਵਿੱਚ, ਉਹਨਾਂ ਦੀ ਪੜ੍ਹਾਈ ਲਿਖਾਈ ਦੇ ਵਿੱਚ ਬੜਾ ਫਰਕ ਹੁੰਦਾ ਹੈ। ਇੰਟਰਨੈਸ਼ਨਲ ਗ੍ਰੈਜੂਏਟ ਹਾਇਰ ਕੋਲੈਬਰੇਟਿਵ ਸਕਿੱਲਸ ਦੇ ਮਾਮਲੇ 'ਚ 95% ਵਧੀਆ ਕਰਦੇ ਨੇ ਦੇਸ਼ ਦੇ ਅੰਦਰ, ਵੈਨਿਊਜ਼ ਦੇ ਮਾਮਲੇ 'ਚ 86%, ਇੰਪਲੋਇਮੈਂਟਬਿਲਟੀ ਦੇ ਜਿਹੜੇ ਸਕਿੱਲਸ ਨੇ ਉਸ ਮਾਮਲੇ ਦੇ ਵਿੱਚ 84% ਤੱਕ ਜਿਹੜੇ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਹੀ ਯੋਗਦਾਨ ਪਾਉਂਦੇ ਨੇ। ਅਜਿਹੇ ਦੇ ਵਿੱਚ ਕੈਂਪਸ ਸਟੱਡੀ ਹੋਵੇ ਚਾਹੇ ਔਨਲਾਈਨ ਸਟੱਡੀ, ਇੰਟਰਨੈਸ਼ਨਲ ਸਟੂਡੈਂਟ ਇਸ ਸਟੋਰੀ ਦਾ ਇੱਕ ਵੱਖਰਾ ਪਾਰਟ ਲੈ ਕੇ ਆਉਂਦੇ ਨੇ। ਆਸਟ੍ਰੇਲੀਆ ਦੇ ਵਿੱਚ ਤੇਲ ਦੇ ਭੰਡਾਰੇ ਹੀ ਭੰਡਾਰੇ, ਇਸ ਕਿਸਮ ਦਾ ਇੱਕ ਵਾਰ ਫਿਰ ਤੋਂ ਦਾਅਵਾ ਕੀਤਾ ਹੈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ, ਜਿਨ੍ਹਾਂ ਨੇ ਫੈਡਰਲ ਸਰਕਾਰ ਦੇ ਦੁਆਰਾ 3 ਕਾਰਗੋ ਸ਼ਿਪ ਦੀ ਜਿਹੜੀ ਚੀਨ ਤੋਂ ਇੱਕ ਡੀਲ ਹੋਈ ਹੈ ਉਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਜੈੱਟ ਫਿਊਲ ਦੇ ਨਾਲ ਲੱਦੇ 600,000 ਬੈਰਲ ਫਿਊਲ ਜਿਹੜਾ ਉਹ ਚੀਨ ਦੇ ਰਸਤੇ ਦੇ ਰਾਹੀਂ ਆਸਟ੍ਰੇਲੀਆ ਨੂੰ ਦਾਖਲ ਹੋ ਰਿਹਾ ਹੈ। ਔਰ ਇਸ ਦੇ ਨਾਲ ਜਿਹੜਾ ਟੈਕਸ ਯੋਜਨਾਵਾਂ ਨੇ, ਟਰੱਸਟ ਟੈਕਸ ਚੇਂਜਿਸ ਜਾਂ ਫਿਰ ਪਿਛਲੇ ਹਫ਼ਤੇ ਬਜਟ ਦੇ ਵਿੱਚ ਜਿਹੜੇ ਕੁਝ ਚੇਂਜ ਆਏ ਸੀ ਉਹਨਾਂ ਦੀ ਪ੍ਰਧਾਨ ਮੰਤਰੀ ਨੇ ਹਮਾਇਤ ਕੀਤੀ ਹੈ। ਉੱਧਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਕਿਹਾ ਕਿ ਉਹ ਇਸ ਗੱਲ ਦੇ ਲਈ ਤਿਆਰ ਨੇ ਕਿ ਜੇ ਭਾਰਤੀ ਮੂਲ ਦੇ ਅਤੇ ਚੀਨੀ ਮੂਲ ਦੇ ਵੋਟਰ ਜਿਹੜੇ ਨੇ ਉਹਨਾਂ ਦੀ ਮਾਈਗ੍ਰੇਸ਼ਨ ਪਾਲਿਸੀ ਨੂੰ ਸਪੋਰਟ ਨਾ ਕਰਨ ਅਤੇ ਉਹ ਆਪਣਾ ਵੋਟ ਬੈਂਕ ਆਧਾਰ ਖੋ ਦੇਣ। ਤਾਂ ਦੱਸ ਦਈਏ ਕਿ ਗੱਠਜੋੜ ਦੀ ਤਰਫ ਤੋਂ ਇਹ ਯੋਜਨਾ ਦਿੱਤੀ ਗਈ ਸੀ ਕਿ 17 ਵੈਲਫੇਅਰ ਪੇਮੈਂਟਸ ਜਿਹੜੀਆਂ ਨੇ ਉਹ ਪਰਮਾਨੈਂਟ ਰੈਜ਼ੀਡੈਂਟ ਹਾਸਲ ਕਰਦੇ ਨੇ ਆਸਟ੍ਰੇਲੀਆ 'ਚ, ਜਦੋਂ ਤੱਕ ਤੁਸੀਂ ਪੱਕੇ ਸਿਟੀਜ਼ਨ ਨਹੀਂ ਬਣ ਜਾਂਦੇ, ਇੱਥੋਂ ਦੇ ਨਾਗਰਿਕ ਨਹੀਂ ਬਣ ਜਾਂਦੇ, ਤੁਹਾਡੇ ਤੱਕ ਜਿਹੜੀਆਂ ਨੇ ਇਹ ਸਕੀਮਾਂ ਦੇ ਭਲਾਈ ਸਕੀਮਾਂ ਦੇ ਜਿਹੜੇ ਰਕਮ ਹੈ ਉਹ ਨਹੀਂ ਇਸ ਦੇ ਫਾਇਦੇ ਪਹੁੰਚ ਸਕਣਗੇ। ਅਜਿਹੇ ਦੇ ਵਿੱਚ ਬਹੁਤ ਸਾਰੇ ਜਿਹੜੇ ਉੱਧਰ ਅੱਜ ਕੱਲ੍ਹ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਮੀਮ ਬੜੇ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੇ ਨੇ। ਪ੍ਰਧਾਨ ਮੰਤਰੀ ਨੂੰ ਆਪਣਾ ਬਿਜ਼ਨਸ ਪਾਰਟਨਰ ਦੱਸ ਕੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਇਸ ਦਾ ਮਜ਼ਾਕ ਉਡਾ ਰਹੇ ਨੇ। 47% ਸਾਇਲੈਂਟ ਪਾਰਟਨਰ ਦੱਸਿਆ ਜਾ ਰਿਹਾ, ਅਸਲ 'ਚ ਦੇਸ਼ ਦੇ ਅੰਦਰ CGT ਦੇ ਉੱਤੇ 50% प्रॉफिट के उत्ते लगता डिस्काउंट जिहड़ा वह खत्म कर देन ते नैगेटिव गेयरिंग दे विच बदलाव करन दे नाल सरकार लोकां दे कम्मां दे विच दखल अंदाजी कर रही है। इस किस्म के मजाक बनन लग पए ने। इस ही करके जिहड़ा नवा मैथड आया CGT नू खत्म करन दा 50% डिस्काउंट खत्म करके इस नू इस दी थां दे उत्ते जिहड़ा प्रॉफिट दे उत्ते जिहड़ा CGT वसूलिया जाना या इसनों इंडैक्सेशन मैथड दे नाल जोड़ के देखा जाना यानी कि बाजार दे विच तुहाडी प्रॉपर्टी दी तुहाडी क्रिप्टोकरंसी दी या तुहाडे ETF दी किन्नी क कीमत हो चुकी है। सो उस आधार दे उत्ते ही जिहड़ा टैक्स देना मनिया जा रहा है कि इस दे नाल लोकां नूं वधेरे टैक्स देना पै सकदा है। इस करके भी इस तरह दे मीम आम लोकां दी तरफ तों बनाए गए ने। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਸਿਡਨੀ ਤੋਂ ਖਬਰ ਜਿੱਥੇ ਇੱਕ ਘਰ ਦੇ ਵਿੱਚ ਮ੍ਰਿਤਕ ਪਾਏ ਗਏ 3 ਲੋਕ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਅਤੇ 2 ਬੱਚੇ ਸ਼ਾਮਲ ਸੀ। ਉਸ ਤੋਂ ਬਾਅਦ ਇਸ ਨੂੰ ਡੋਮੈਸਟਿਕ ਵਾਇਲੈਂਸ ਦਾ ਯਾਨੀ ਕਿ ਘਰੇਲੂ ਹਿੰਸਾ ਦਾ ਮਾਮਲਾ ਦੱਸ ਕੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਸ ਦੇ ਉੱਤੇ ਹੁਣ 2 ਸ਼ਾਇਦ ਕੱਢ ਲਏ ਗਏ ਨੇ। ਦੱਸ ਦਈਏ ਕਿ ਕੈਂਬਲ ਟਾਊਨ ਜਿਹੜਾ ਸਿਡਨੀ ਦਾ ਇਲਾਕਾ ਹੈ ਇੱਥੇ 46 ਸਾਲਾ ਇੱਕ ਮਹਿਲਾ ਉਸਦੇ 2 ਬੱਚੇ ਇਹਨਾਂ ਦੇ ਵਿੱਚੋਂ ਇੱਕ ਦੀ ਉਮਰ 4 ਸਾਲ ਦੂਸਰੇ ਦੀ ਉਮਰ 12 ਸਾਲ ਦੱਸੀ ਜਾ ਰਹੀ ਸੀ ਉਹਨਾਂ ਨੂੰ ਵੀ ਮ੍ਰਿਤਕ ਪਾਇਆ ਗਿਆ ਸੀ। ਮੌਤ ਦੀ ਵਜ੍ਹਾ ਦੀ ਜਿਹੜੀ ਪੁਸ਼ਟੀ ਉਹ ਫਿਲਹਾਲ ਨਹੀਂ ਕੀਤੀ ਗਈ। ਫਿਲਹਾਲ ਪੁਲਿਸ ਨੇ 47 ਸਾਲਾ ਇਸ ਵਿਅਕਤੀ ਨੂੰ ਅਰੈਸਟ ਕਰਕੇ ਕੈਂਬਲ ਟਾਊਨ ਪੁਲਿਸ ਸਟੇਸ਼ਨ ਲਿਜਾ ਕੇ ਉੱਥੇ ਪੁੱਛ ਪੜਤਾਲ ਕੀਤੀ ਹੈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ। ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਵਿਰਾਸਤੋਂ ਕੇ ਗੁਲਿਸਤਾਂ ਹਮੇਸ਼ਾ ਸ਼ਾਦਾਬ ਰਹਤੇ ਹੈ, ਜਿਨਕੀ ਰਹਿਨੁਮਾਈ ਸਰਤਾਜ ਜੈਸੇ ਬਾਗਬਾਂ ਕਰਤੇ ਹੈ। ਬਾਗਬਾਨ ਫਿਲਮ ਉਦੋਂ ਬਹੁਤ ਸੀਗੀ, ਪਰ ਵੈਸੇ ਦੇਖਿਆ ਹੋਇਆ ਬੜੀ ਟੌਕਸਿਕ ਫਿਲਮ ਹੈ। ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੇ ਉਹਨੂੰ ਹੁਣ ਅਲੱਗ ਤਰੀਕੇ ਨਾਲ ਤੋੜਿਆ ਨਾ ਕਿ ਯਾਰ ਅਮਿਤਾਭ ਬੱਚਨ ਨੂੰ 4-4 ਬੱਚੇ ਕਿਉਂ ਪੈਦਾ ਕੀਤੇ, ਬਈ ਤੂੰ ਸੇਵਿੰਗ ਕੋਈ ਕੀਤੀ ਨਹੀਂ ਹੈ, ਤੈਨੂੰ ਪਤਾ ਨਹੀਂ।
4: ਇਹ ਨਾ ਸੋਸ਼ਲ ਮੀਡੀਆ ਜਿਹੜਾ ਨਾ ਇਹ ਬਹੁਤ ਬਦਤਮੀਜ਼ੀ ਵੀ ਕਰਦਾ,
3: ਬਹੁਤ
4: ਆਪਾਂ ਜਿੱਥੇ ਫਾਇਦਿਆਂ ਦੀ ਗੱਲ ਕਰਦੇ। ਅੱਛਾ, ਆਪਾਂ ਦੱਸ ਦਈਏ ਕਿ ਵਾਰ ਵਾਰ ਆਪਾਂ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ
3: ਕਿਉਂਕਿ
4: ਅੱਗੇ ਚੱਲ ਕੇ ਆਪਾਂ ਅੱਜ ਜ਼ਿਆਦਾ ਸੋਸ਼ਲ ਮੀਡੀਆ 'ਤੇ ਹੀ ਗੱਲ ਕਰਨੀ ਹੈ, ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਭਾਪੇ ਦਾ ਜਨਮ ਦਿਨ ਹੈ।
3: ਪਤਾ ਉਹ ਭਾਪਾ ਜੀ ਬਣੇ ਕਿੱਦਾਂ? ਪਤਾ
4: ਕਿਹੜੇ?
3: 2003 ਦੀ ਗੱਲ,
4: 4 ਦੀ 3 ਦੀ
3: ਨਹੀਂ, 3 ਦੀ ਗੱਲ ਆ। ਲੜਕਾ ਇਸੇ ਤਰ੍ਹਾਂ ਆਪਾਂ ਆਮੋ ਸਾਹਮਣੇ ਬੈਠੇ ਨਾ, ਮੁੰਡਾ ਡੇਟ ਤੇ ਗਿਆ ਹੋਇਆ।
4: ਅੱਛਾ,
3: ਹਨਾ, ਆਪਣੀ ਕਾਲਜ ਮੇਟ ਦੇ ਨਾਲ, ਤੇ ਇੰਟਰਸਟ ਹੀ ਨਹੀਂ ਉਹਦਾ ਕਿਉਂਕਿ ਉਹ ਇੱਕ ਬਹੁਤ ਹੀ ਤਗੜਾ ਬੋਏ ਬੈਂਡ ਸੀਗਾ, ਇੱਕ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਇੱਕ ਕਹਿ ਲਓ ਸੋਸਾਇਟੀ ਹੁੰਦੀ ਆ, ਆਪਸ 'ਚ ਸਟੂਡੈਂਟ ਸੀ। ਉਹ ਉਹਨੂੰ ਮਿਲੀ ਨਹੀਂ, ਉਹ ਸੋਸਾਇਟੀ ਦੇ ਅੰਦਰ ਹਿੱਸਾ ਨਹੀਂ ਮਿਲਿਆ ਉਹਨੂੰ,
4: ਉਹ ਮੁੰਡੇ ਨੂੰ। ਓਕੇ,
3: ਵੈਰੀ ਸੈਡ। ਕੁੜੀ ਇਰੀਟੇਟ ਹੋ ਗਈ ਕਿ ਯਾਰ ਤੂੰ ਤਾਂ ਬੜਾ ਸੈਲਫ ਓਬਸੈਸਡ ਆ। ਉਹਨੇ ਕਿਹਾ, ਯੂ ਆਰ ਅ ਵੈਰੀ ਕੋਲਡ ਬਲੱਡਡ ਇਨਸਿਕਿਓਰ ਮੈਨ, ਵੀ ਆਰ ਬ੍ਰੇਕਿੰਗ ਅਪ।
4: ਅੱਛਾ, ਜੇ ਤੂੰ ਇੰਟਰਸਟਿੰਗ ਨਹੀਂ ਆ ਤੂੰ,
3: ਹਾਂ, ਜੇ ਇਹ ਨਾ ਕਹਿੰਦੀ ਤੇ ਸਾਡੇ ਕੋਲ ਫੇਸਬੁੱਕ, ਇੰਸਟਾਗ੍ਰਾਮ ਐਂਡ ਵਗੈਰਾ ਵਗੈਰਾ ਨਾ ਹੁੰਦਾ, ਕਿਉਂਕਿ ਉਹ ਮੁੰਡੇ ਨੂੰ ਗੁੱਸਾ ਚੜਿਆ, ਆਪਣੇ ਹੋਸਟਲ ਰੂਮ ਚ ਗਿਆ।
4: ਅੱਛਾ,
3: ਉਹਨੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਪੀਤੀ। ਹਾਰਵਰਡ ਦਾ ਉਹਨੇ ਕਰ ਲਿੱਤਾ ਜੀ ਹੈਕ ਸਰਵਰ। ਜਿੰਨੀ ਵੀ ਹਾਰਵਰਡ ਚ ਪੜਨ ਵਾਲੀਆਂ ਉਸ ਟਾਈਮ ਤੇ ਫੀਮੇਲ ਸਟੂਡੈਂਟ ਸੀਗੀਆਂ, ਉਹਨਾਂ ਦੀ ਜਿਹੜੀ ਹੁੰਦੀ ਨਾ ਪਾਸਪੋਰਟ ਟਾਈਪ ਫੋਟੋਜ਼ ਵਗੈਰਾ ਹੁੰਦੀਆਂ, ਉਹ ਸਾਰੀਆਂ ਉਹਨੇ ਇੰਪੋਰਟ ਕਰ ਲਿੱਤੀ ਆਪਣੇ PC ਤੇ।
4: ਓਕੇ,
3: ਵੈਬਸਾਈਟ ਬਣਾਈ ਫੇਸ ਮੈਸ਼। ਸਕਰੀਨ ਖੋਲੋਗੇ, ਉੱਥੇ 2 ਕੁੜੀਆਂ ਦੀ ਫੋਟੋ ਹੋਏਗੀ, ਉੱਪਰ ਸਵਾਲ ਹੋਏਗਾ ਕਿ ਹੂ ਇਜ਼ ਮੋਰ ਅਟਰੈਕਟਿਵ, ਕੌਣ ਜ਼ਿਆਦਾ ਖੂਬਸੂਰਤ ਆ।
4: ਅੱਛਾ,
3: ਤੁਸੀਂ ਚੂਜ਼ ਕਰੋਗੇ, ਤੇ ਇਸ ਤਰ੍ਹਾਂ ਕਾਲਜ ਦੇ ਅੰਦਰ ਗੱਲ ਫੈਲ ਗਈ ਕਿ ਬਈ ਕੁੜੀਆਂ ਨੂੰ ਤੁਸੀਂ ਰੈਂਕ ਕਰ ਸਕਦੇ ਹੋ।
4: ਓਕੇ,
3: ਹਾਰਵਰਡ ਦਾ ਸਰਵਰ ਪੂਰੇ 48 ਘੰਟੇ ਦੇ ਅੰਦਰ ਠੱਪ, ਇੰਨਾ ਟ੍ਰੈਫਿਕ ਆ ਗਿਆ ਉਸ ਵੈਬਸਾਈਟ ਤੇ, ਸਾਰੇ ਬੱਚੇ ਲੱਗੇ ਹੋਏ ਕਿ ਬਈ ਅਸੀਂ ਕੁੜੀਆਂ ਨੂੰ ਹਨਾ ਨੰਬਰ ਦੇਵਾਂਗੇ। ਮੁੰਡਾ ਸਸਪੈਂਡ ਹੋ ਗਿਆ, ਸਸਪੈਂਡ ਹੋਇਆ ਤੇ 2 ਜੁੜਵਾ ਭਰਾ, ਵੈਸੇ ਜੁੜਵਾ ਭਰਾ 2 ਹੀ ਹੁੰਦੇ ਰੀਲੀ, ਸੋਰੀ ਗਾਇਸ, ਇੱਕ ਜੋੜਾ ਹਾਰਵਰਡ ਦੇ ਹੀ ਪੜਨ ਵਾਲੇ ਸੀਗੇ, ਰੋਇੰਗ ਵੀ ਕਰਦੇ ਸੀਗੇ, ਰੋਇੰਗ ਯੂ ਗਾਇਜ਼ ਯੂ ਨੋ, ਉਹ ਰੋਇੰਗ ਹੁੰਦੀ ਜਿਹੜੀ ਉਹ ਚੱਪੂ ਜਾ ਚਲਾਉਂਦੇ
4: ਆ, ਮੈਂ ਕਹਿੰਦੇ ਰੋਂਦੇ ਰਹਿੰਦੇ
3: ਬੀਜਿੰਗ ਓਲੰਪਿਕਸ ਦੇ ਅੰਦਰ ਵੀ ਗਏ ਉਹ ਮੁੰਡੇ, ਉਹਨਾਂ ਨੇ ਕਿਹਾ ਜੀ ਅਸੀਂ ਹਾਰਵਰਡ ਲਈ ਨਾ ਇੱਕ ਬਣਾਉਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਇੱਕ ਗਰੁੱਪ ਜਿਹਾ ਕਿ ਆਪਸ ਚ ਲੋਕੀ ਉੱਠਣ ਬੈਠਣ, ਤੇ ਤੂੰ ਸਾਡੇ ਲਈ ਬਣਾ ਦੇ ਮੁੰਡੇ ਦੀ, ਹੁਣ ਗੱਲਬਾਤ ਹੋ ਗਈ ਨਾ ਕਿ ਇਹ ਤਾਂ ਜਾਣਦਾ ਸਭ ਕੁਛ, ਉਹਨੇ ਕਿਹਾ ਹਾਂ ਬਣਾਉਣਾ।
4: ਅੱਛਾ,
3: ਉਹਨੇ ਬਣਾਈ ਨਹੀਂ ਪਰ ਆਈਡੀਆ ਚੱਕ ਲਿਆ, ਆਪਣੇ ਇੱਕ ਦੋਸਤ ਕੋਲ ਗਿਆ, ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ, ਤੇ ਉਹਨੇ facebook.com ਬਣਾਈ ਮਾਰਕ ਜ਼ਕਰਬਰਗ।
4: ਅੱਛਾ,
3: ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਯੇਲ, ਸਟੈਨਫੋਰਡ, ਮਤਲਬ ਉੱਧਰ ਹੀ ਆਈਵੀ ਲੀਗ ਸਕੂਲਸ ਦੇ ਅੰਦਰ। $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ। ਠੀਕ ਹੈ, ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ ਚਾਰ ਸਾਲ ਬਾਅਦ। ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ, ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ, ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ, ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ। ਅਨਓਫੀਸ਼ੀਅਲੀ ਇਹੀ ਗੱਲ ਆ, ਠੀਕ ਹੈ, ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ। ਉਹ ਬੰਦਾ ਮਿਲਿਆ, ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਾਈ, ਪਹਿਲੇ ਤਾਂ ਦ ਹਟਾ, ਇਹਨੂੰ ਕਰ facebook.com।
4: ਅੱਛਾ, ਕੱਲੇ ਪਹਿਲਾਂ ਦ ਫੇਸਬੁੱਕ।
3: ਹਾਂ, ਤਦ ਸੀਗਾ ਸਿਰਫ ਆਈਵੀ ਲੀਗ ਸਕੂਲਸ ਦੇ ਅੰਦਰ, ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਿਤ, ਹੈ ਨਾ। ਫਿਰ ਜੀ ਉਹਨੇ ਕਿਹਾ ਕਿ ਆਹ ਜਿਹੜਾ ਤੇਰਾ ਦੋਸਤ ਹੈ ਨਾ, ਇਹਨੂੰ ਥੋੜ੍ਹਾ ਫੇਜ਼ ਆਊਟ ਕਰ, ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਹੈ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ।
4: ਜੇ ਕੋਈ ਸ਼ੁਰੂ 'ਚ ਪਹਿਲੇ
3: ਜੇ ਤੋਂ ਪੈਸੇ ਲਿੱਤੇ 20,000, ਉਹਦਾ ਨਾਮ ਹੈ ਐਡ, ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ, ਠੀਕ ਹੈ ਜੀ। ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਆਪਣਾ ਮੈਂਟਰ, ਬਾਅਦ 'ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ, ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ, ਹਨਾ। 2008 'ਚ ਗਲੋਬਲੀ ਫਟਿਆ ਦੁਨੀਆਂ 'ਚ ਪੂਰੇ ਤਰੀਕੇ ਨਾਲ, ਤੇ ਜਦੋਂ ਇਨਵੈਸਟਰਸ ਕੋਲ ਗਏ, ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ 'ਚ ਹਰ ਕਿਸੇ ਨੂੰ ਜਾਣਦੇ ਸੀਗੇ, ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ, ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ। ਪਰ ਜਿਹੜਾ ਐਡ ਸੀਗਾ ਨਾ, ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ, ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ, ਮਗਰੋਂ ਸਾਰੇ ਸਾਰੇ ਸ਼ੇਅਰ ਗਏ।
4: ਓਕੇ,
3: ਬਹੁਤ ਤਕੜਾ ਲੋ ਸੂਟ ਹੋਇਆ
4: ਜੀ।
3: ਲੋ ਸੂਟ ਦੇ ਐਂਡ 'ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ, ਉਹਨਾਂ ਨੇ ਵੀ ਲੋ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ, ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਦੇ ਸੀਗੇ, ਤੇ ਮੇਰਾ ਕੀਤਾ 34% ਹਿੱਸਾ ਲੈਸ, ਤੇ ਮੈਨੂੰ ਮੇਰੇ ਨਾਮ ਵੀ ਹਟਾ ਦਿੱਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ, ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ। ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ ਤੇ ਲੋ ਸੂਟ। $20 million ਕੈਸ਼ ਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ। ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ, ਪਰ ਇਹ ਹੈ ਕਿ ਉਹਦਾ ਮੈਸਟ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ। ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ, ਟੈਕਸ ਬਚਾਉਣ ਲਈ, ਤੇ ਉਹ ਹੁਣ ਸਿੰਗਾਪੁਰ ਰਹਿੰਦਾ ਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ। ਹੀ ਇਜ਼ ਅ ਬਿਲੀਅਨਰ। ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ, ਫੇਸਬੁੱਕ ਦਾ IPO ਆ ਗਿਆ ਉਸ ਤੋਂ 5-6 ਸਾਲ ਬਾਅਦ, ਹੋਰ ਫਟਿਆ, ਉਹ ਹੋ ਗਏ 100 million ਵਗੈਰਾ ਚ। ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ,
4: ਅੱਛਾ,
3: ਉਹਨਾਂ ਉਹ ਚਲਾਤਾ। ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ 3-3 billion ਆ। 60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ। ਹੀ ਵਾਜ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ, ਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ। ਹੈਪੀ ਬਰਥਡੇ ਮਾਰਕ ਜ਼ਕਰਬਰਗ,
4: ਹੈਪੀ ਬਰਥਡੇ ਬਈ, ਹੈਪੀ ਬਰਥਡੇ।
3: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ, AI ਲੈ ਆਏ ਤੇ ਮੈਟਾ ਦੇ ਅੰਦਰ, ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ, ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ, 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ, ਹਨਾ, ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲੋਟ ਖਰੀਦੋ,
4: ਚੱਲੀ ਨੀ ਹੋਏ, ਉਹ
3: ਚੱਲਿਆ ਨੀ, ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੋਗ ਨੂੰ ਲੈ ਕੇ ਆਉਂਦਾ, ਸਨੂਪ ਡੋਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ, ਕੰਸਰਟ ਕਰਾਇਆ, 1-2 ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲੋਟ ਖਰੀਦੋ $1 million 'ਚ, ਵਰਚੁਅਲ ਪਲੋਟ ਵੀ,
4: ਚੰਨ ਤੇ ਵੀ ਪਲੋਟ ਮਿਲੇ,
3: ਪਰ ਉਹ ਗੱਲ ਨੀ ਬਣੀ। ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁੱਲਿਸ਼ ਆਦਮੀ ਆ, ਮੈਂ ਤੈਨੂੰ ਛੱਡ ਰਹੀ ਹਾਂ,
4: ਉਂਗਲ ਮੇਰੇ ਵੱਲ ਨੂੰ ਕਿ ਕਰੀ,
3: ਸੋਰੀ ਸੋਰੀ ਸੋਰੀ, ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ। ਪਰ ਅਲਟੀਮੇਟ ਪੁਆਇੰਟ ਇਹ ਸੀ ਜੀ ਕਿ ਦੇਖੋ, ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆਂ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 ਮੈਂ ਦੋਸਤੋ ਆਪਾਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਅਤੇ ਗੱਡੀ 'ਤੇ ਜ਼ਰੂਰ ਚਲਾਉਂਦੇ ਹੋਵਾਂਗੇ। ਡਰਾਈਵਿੰਗ ਕਰਦੇ ਸਮੇਂ ਆਪਾਂ ਬਹੁਤ ਸਾਰੀਆਂ ਇੱਦਾਂ ਦੀਆਂ ਆਦਤਾਂ ਵੀ ਕਈ ਵਾਰੀ ਪਾਲੀਆਂ ਹੁੰਦੀਆਂ ਜਿਹਦੇ ਵਿੱਚ ਆਪਾਂ ਸਮਝਦੇ ਹਾਂ ਕਿ ਆਪਾਂ ਬਿਲਕੁਲ ਬੇਕਸੂਰ ਹਾਂ। ਆਮ ਜੀਆਂ ਦੇਖਣ ਵਾਲੀਆਂ ਇਹ ਆਦਤਾਂ ਕਈ ਵਾਰੀ ਕਾਨੂੰਨ ਦੇ ਘੇਰੇ ਤੋਂ ਬਾਹਰ ਚਲੀਆਂ ਜਾਂਦੀਆਂ ਨੇ, ਯਾਨੀ ਕਿ ਜਿਨ੍ਹਾਂ ਨੂੰ ਆਪਾਂ ਜੇਕਰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਸਾਨੂੰ ਉਹ ਗੰਭੀਰ ਉਲੰਘਣਾ ਦੇ ਵਿੱਚ ਲੈ ਜਾਣਗੀਆਂ, ਯਾਨੀ ਕਿ ਉਹਦੇ ਸਾਨੂੰ ਖਮਿਆਜੇ ਭੁਗਤਣੇ ਪੈਣਗੇ, ਭਾਰੀ ਜੁਰਮਾਨੇ ਸਾਨੂੰ ਦੇਣੇ ਪੈਣਗੇ। ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਰੱਖਦੇ ਹੋ ਤਾਂ ਉਹਦੇ ਡੀਮੈਰਿਟ ਪੁਆਇੰਟ ਵੀ ਕੱਟੇ ਜਾ ਸਕਦੇ ਨੇ। ਕਿਹੜੀਆਂ ਕਿਹੜੀਆਂ ਉਹ ਐਸੀਆਂ ਆਦਤਾਂ ਨੇ ਜਿਹੜੀਆਂ ਸਾਨੂੰ ਸੁਧਾਰ ਲੈਣੀਆਂ ਚਾਹੀਦੀਆਂ? ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਹੌਰਨ ਦੀ। ਸਾਡੀ ਇੱਕ ਸ਼ਾਇਦ ਆਦਤ ਹੁੰਦੀ ਹੈ ਕਿ ਆਪਾਂ ਜਦੋਂ ਕਿਸੇ ਨੂੰ ਅਲਵਿਦਾ ਕਹਿਣਾ, ਕਿਸੇ ਨੂੰ ਆਪਾਂ ਜਾਣ ਲੱਗਿਆਂ ਗੁੱਡ ਬਾਏ ਕਹਿਣਾ ਤਾਂ ਆਪਾਂ ਕਈ ਵਾਰੀ ਹੌਰਨ ਵਜਾ ਦਿੰਦੇ ਹਾਂ। ਇਹ ਚੀਜ਼ ਸ਼ਾਇਦ ਇੰਡੀਆ 'ਚ ਅਤੇ ਕਈ ਲੋਕ ਇੱਥੇ ਡਰਾਈਵਰ ਵੀਰ ਵੇਖਦੇ ਹਾਂ ਕਿ ਇੱਥੇ ਵੀ ਇੱਦਾਂ ਕਰ ਦਿੰਦੇ ਨੇ। ਗੱਡੀ ਤੋਰਦੇ ਸਮੇਂ ਹਾਰਨ ਵਜਾਉਣਾ ਬਹੁਤ ਸਾਰੇ ਲੋਕਾਂ ਦੀ ਆਦਤ ਤਾਂ ਜ਼ਰੂਰ ਹੈ, ਪਰ ਆਸਟ੍ਰੇਲੀਆ ਦੇ ਰੋਡ ਨਿਯਮਾਂ ਦੇ ਮੁਤਾਬਿਕ, ਖਾਸ ਤੌਰ ਦੇ ਉੱਤੇ ਨਿਊ ਸਾਊਥ ਵੇਲ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ, ਉਹਨਾਂ ਦੇ 224 ਰੈਗੂਲੇਸ਼ਨ ਦੇ ਤਹਿਤ ਹਾਰਨ ਵਜਾਉਣ ਦੀ ਵਰਤੋਂ ਸਿਰਫ ਉਦੋਂ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਕਿਸੇ ਨੂੰ ਚੇਤਾਵਨੀ ਦੇਣੀ ਹੋਵੇ ਜਾਂ ਰਸਤੇ ਦੇ ਵਿੱਚੋਂ ਕੋਈ ਜਾਨਵਰ ਹਟਾਉਣ ਦੇ ਲਈ ਤੁਸੀਂ ਇਹ ਹਾਰਨ ਵਜਾ ਸਕਦੇ ਹੋ, ਨਹੀਂ ਤਾਂ ਤੁਹਾਨੂੰ ਇਹ ਜੁਰਮਾਨਾ ਕਰ ਸਕਦਾ। ਬਿਨਾਂ ਕਿਸੇ ਵਜ੍ਹਾ ਦੇ ਜੇਕਰ ਤੁਸੀਂ ਹਾਰਨ ਵਜਾਉਂਦੇ ਹੋ ਤਾਂ ਇਸ ਵਜ੍ਹਾ ਦੇ ਕਰਕੇ ਜੁਰਮਾਨਾ ਨਿਊ ਸਾਊਥ ਵੇਲ ਦੇ ਵਿੱਚ $337 ਤੱਕ ਦਾ ਹੋ ਸਕਦਾ। ਦੂਸਰੀ ਸਾਡੀ ਇੱਕ ਆਦਤ ਆ ਕਿ ਆਪਾਂ ਬਾਰੀ ਦੇ ਵਿੱਚੋਂ, ਵਿੰਡੋ ਦੇ ਵਿੱਚੋਂ ਕੂਣੀ ਬਾਹਰ ਕੱਢ ਕੇ ਆਪਾਂ ਰੱਖਦੇ ਹਾਂ, ਅਰਕ ਬਾਹਰ ਜਾਂ ਹੱਥ ਬਾਹਰ ਕਈਆਂ ਨੇ ਰੱਖਿਆ ਹੁੰਦਾ। ਗਰਮੀਆਂ ਦੇ ਵਿੱਚ ਇਹ ਚੀਜ਼ ਤੁਹਾਨੂੰ ਸੁੱਖ ਦਾ ਅਹਿਸਾਸ ਤਾਂ ਜ਼ਰੂਰ ਦਿੰਦਾ, ਪਰ ਜੇਕਰ ਬਾਰੀ ਦੇ ਫਰੇਮ ਤੋਂ ਕੂਣੀ ਤੁਹਾਡੀ ਬਾਹਰ ਲਮਕਦੀ ਆ, ਬਾਹਰ ਹੱਥ ਕੱਢ ਕੇ ਹਵਾ ਦਾ ਆਨੰਦ ਲੈਣਾ ਤੁਹਾਨੂੰ ਮਹਿੰਗਾ ਪੈ ਸਕਦਾ। ਪੂਰੀ ਤਰ੍ਹਾਂ ਦੇ ਨਾਲ ਇਹ ਗੈਰ ਕਾਨੂੰਨੀ ਆ। ਆਸਟ੍ਰੇਲੀਆ ਦੇ ਰੋਡ ਰੂਲਸ ਰੈਗੂਲੇਸ਼ਨ 268 ਦੇ ਮੁਤਾਬਿਕ ਡਰਾਈਵਰ ਜਾਂ ਫਿਰ ਯਾਤਰੀ ਸਰੀਰ ਦਾ ਕੋਈ ਵੀ ਹਿੱਸਾ ਜੇਕਰ ਗੱਡੀ ਦੀ ਖਿੜਕੀ ਦੇ ਵਿੱਚੋਂ ਜਾਂ ਫਿਰ ਦਰਵਾਜ਼ੇ ਦੇ ਵਿੱਚੋਂ ਬਾਹਰ ਕੱਢਦਾ ਤਾਂ ਉਹਨੂੰ ਜੁਰਮਾਨਾ ਹੋ ਸਕਦਾ। ਕਿੰਨਾ ਕਿੰਨਾ ਜੁਰਮਾਨਾ? ਜੇਕਰ ਨਿਊ ਸਾਊਥ ਵੇਲ ਦੇ ਵਿੱਚ ਤਾਂ $423 ਜੁਰਮਾਨਾ ਅਤੇ 3 ਡੀਮੈਰਿਟ ਪੁਆਇੰਟ, ਵਿਕਟੋਰੀਆ ਦੇ ਵਿੱਚ ਅਤੇ $610 ਤੱਕ ਦਾ ਜੁਰਮਾਨਾ, ਜੇਕਰ ਤੁਸੀਂ ਕੁਈਨਜ਼ਲੈਂਡ ਹੋ ਤਾਂ $311 ਦਾ ਜੁਰਮਾਨਾ ਅਤੇ ਨਾਲ 3 ਡੀਮੈਰਿਟ ਪੁਆਇੰਟ, ਜੇਕਰ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਹੋ ਤਾਂ $228 ਦਾ ਜੁਰਮਾਨਾ ਅਤੇ $323 ਦੇ ਜੁਰਮਾਨੇ ਦੇ ਨਾਲ 3 ਡੀਮੈਰਿਟ ਪੁਆਇੰਟ ਵੀ ਹੋ ਸਕਦੇ ਨੇ। ਇਹ ਦੋ ਅਲੱਗ ਅਲੱਗ ਕਲੋਜ਼ ਨੇ, ਇਹਨਾਂ ਦੇ ਤਹਿਤ ਤੁਹਾਨੂੰ ਜੁਰਮਾਨਾ ਹੋ ਸਕਦਾ। ਇੱਕ ਹੀ ਸੂਰਤ ਦੇ ਵਿੱਚ ਤੁਹਾਨੂੰ ਛੋਟ ਆ ਕਿ ਜਦੋਂ ਡਰਾਈਵਰ ਹੱਥ ਦੇ ਨਾਲ ਮੁੜਨ ਦਾ ਇਸ਼ਾਰਾ ਕਰ ਰਿਹਾ ਹੋਵੇ, ਯਾਨੀ ਕਿ ਸਾਹਮਣੇ ਕੋਈ ਗੱਡੀ ਆ ਰਹੀ ਹੈ ਅਤੇ ਉਹਨੂੰ ਤੁਸੀਂ ਹੱਥ ਦੇ ਇਸ਼ਾਰੇ ਦੇ ਨਾਲ ਰੋਕਣਾ ਹੋਵੇ, ਜਿੱਥੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਉਹ ਇੰਡੀਕੇਟਰ ਸ਼ਾਇਦ ਨਹੀਂ ਵੇਖ ਪਾ ਰਿਹਾ ਜਾਂ ਉਹ ਬੇਧਿਆਨਾ ਵਾ, ਉਹਦਾ ਇੱਧਰ ਧਿਆਨ ਨਹੀਂ ਹੈ, ਅਤੇ ਫਿਰ ਕੁਛ ਇੱਕ ਛੋਟਾਂ ਜਿਹੜੀਆਂ ਨੇ ਇਸ ਸਿਲਸਿਲੇ ਦੇ ਵਿੱਚ ਜ਼ਰੂਰ ਨੇ। ਇਸ ਤੋਂ ਇਲਾਵਾ ਖਿੜਕੀ ਦੇ ਵਿੱਚੋਂ ਜੇਕਰ ਤੁਸੀਂ ਹੱਥ ਬਾਹਰ ਕੱਢ ਕੇ ਬਾਏ ਬਾਏ ਕਰਦੇ ਹੋ ਕਿਸੇ ਨੂੰ ਜਾਣ ਲੱਗਿਆਂ ਜਾਂ ਫਿਰ ਤੁਸੀਂ ਹਾਰਨ ਵਜਾਉਣ ਵਾਂਗ, ਇਹ ਵੀ ਆਦਤ ਆਪਣੇ ਆਪ ਨੂੰ ਪਾ ਕੇ ਰੱਖੀ ਹੈ ਅਤੇ ਇਹ ਵੀ ਤੁਹਾਨੂੰ ਮਹਿੰਗਾ ਪੈ ਸਕਦਾ। ਓਕੇ ਬਾਏ ਟਾਟਾ ਕਰਨਾ ਤੁਹਾਨੂੰ ਪੈਸਿਆਂ ਦੇ ਵਿੱਚ ਮਹਿੰਗਾ ਪੈ ਸਕਦਾ। ਇਹ ਨਿਯਮ ਸਿਰਫ ਡਰਾਈਵਰਾਂ ਦੇ ਉੱਤੇ ਹੀ ਨਹੀਂ, ਸਗੋਂ ਗੱਡੀ ਦੇ ਵਿੱਚ ਜਿੰਨੇ ਵੀ ਬੈਠੇ ਪੈਸੰਜਰ ਨੇ ਉਹਨਾਂ ਸਾਰਿਆਂ ਦੇ ਉੱਤੇ ਲਾਗੂ ਹੁੰਦਾ। ਜੇਕਰ ਕੋਈ ਪੈਸੰਜਰ ਵੀ ਅਜਿਹਾ ਕਰ ਰਿਹਾ ਤਾਂ ਡਰਾਈਵਰ ਨੂੰ ਜੁਰਮਾਨਾ ਹੋ ਸਕਦਾ, ਡਿਪੈਂਡ ਤੁਸੀਂ ਕਿਹੜੀ ਸਟੇਟ ਜਾਂ ਟੈਰੀਟਰੀ ਦੇ ਵਿੱਚ ਹੋ। ਪੁਲਿਸ ਅਤੇ ਟ੍ਰੈਫਿਕ ਮਾਹਰਾਂ ਦਾ ਇਹ ਮੰਨਣਾ ਹੈ ਕਿ ਇਹ ਨਿਯਮ ਸਿਰਫ ਜੁਰਮਾਨਾ ਲਾਉਣ ਲਈ ਨਹੀਂ ਗਏ, ਸਗੋਂ ਡਰਾਈਵਰਾਂ ਦੀ ਸੁਰੱਖਿਆ ਦੇ ਲਈ ਬਣਾਏ ਗਏ ਨੇ। ਹਾਦਸੇ ਦੀ ਸੂਰਤ ਦੇ ਵਿੱਚ ਗੱਡੀ ਤੋਂ ਬਾਹਰ ਨਿਕਲੀ ਬਾਂਹ ਜਾਂ ਫਿਰ ਕੂਹਣੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਾਂ ਫਿਰ ਕੱਟੀ ਵੀ ਜਾ ਸਕਦੀ ਹੈ। ਇਸ ਲਈ ਹਮੇਸ਼ਾ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਗੱਡੀ ਦੇ ਅੰਦਰ ਹੀ ਰੱਖੋ। ਜੇਕਰ ਆਸਟ੍ਰੇਲੀਆ ਦੇ ਵਿੱਚੋ ਕਿਸੇ ਵੀ ਸਟੇਟ ਟੈਰੀਟਰੀ ਦੇ ਵਿੱਚੋ ਤਾਂ ਉੱਥੋਂ ਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਦੇ ਰਹੋ। ਰੇਡੀਓ ਹਾਂਜੀ 1674 ਐਮ।

0: यार तू इतनी नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਫਿਲਮਾਂ ਬਾਈ, ਪ੍ਰੋਗਰਾਮ ਆਸ ਪਾਸ, ਨਿੱਕੀਆਂ ਨਿੱਕੀਆਂ ਗੈਦਰਿੰਗਸ ਜਿੱਥੇ ਜਾ ਕੇ ਸਾਨੂੰ ਸਕੂਨ ਮਿਲਦਾ, ਦਿਮਾਗ ਦੀ ਤਸੱਲੀ ਮਿਲਦੀ ਹੈ, ਜੇ ਮਿਲਦਾ ਤਾਂ। ਕਈ ਵਾਰੀ ਆਪਾਂ ਬੋਝ ਉਲਟਾ ਲੈ ਕੇ ਆ ਜਾਂਦੇ। ਸੋ ਇਹਨਾਂ ਦੀ ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਇਹ ਕਿਹਾ ਜਾਂਦਾ ਕਿ ਸਾਡੀ ਜਿਹੜੀ ਮਾਨਸਿਕ ਸਿਹਤ ਹੈ ਉਹਦੇ ਲਈ ਇਹ ਚੰਗਾ ਵਾ, ਸਾਡਾ ਧਿਆਨ ਕੰਮਾਂ ਕਾਰਾਂ ਤੋਂ ਹਟ ਕੇ ਇਸ ਪਾਸੇ ਨੂੰ ਲੱਗਦਾ ਤੇ ਆਪਾਂ ਇੱਕ ਹੋਰ ਜ਼ੋਨ 'ਚ, ਹੋਰ ਔਰੇ 'ਚ ਜਾਂਦੇ ਤੇ ਫਰੈਸ਼ ਹੋ ਕੇ ਫਿਰ ਅਗਲੇ ਦਿਨ ਕੰਮ 'ਤੇ ਟੱਕਰ ਪੈਂਦੇ। ਕਿੰਨਾ ਕੁ ਤੁਸੀਂ ਫਰੈਸ਼ ਹੋ ਕੇ ਆਉਂਦੇ ਹੋ ਪ੍ਰੋਗਰਾਮਾਂ ਤੋਂ, ਕਿੰਨਾ ਕੁ ਇੱਕ ਫਰੈਸ਼ ਸਟਾਰਟ ਅਗਲੇ ਦਿਨ ਹੁੰਦਾ ਵਾ? ਸ਼ਾਇਦ ਜਿਹਨਾਂ ਜਿਹਨਾਂ ਨੇ ਵੀਕਐਂਡ ਦੇ ਉੱਤੇ ਕੋਈ ਪ੍ਰੋਗਰਾਮ ਵੇਖੇ ਨੇ ਜਾਂ ਮੈਚ ਵੇਖਿਆ ਜਾਂ ਤੁਸੀਂ ਕੋਈ ਹੋਰ ਐਕਟੀਵਿਟੀ 'ਚ ਇਨਵੋਲਵ ਰਹੇ ਹੋ, ਵੀਕਐਂਡ ਦੇ ਉੱਤੇ ਹੁੰਦੇ ਆ, ਸੋਮਵਾਰ ਥੋੜ੍ਹੀ ਥੋੜ੍ਹੀ ਜੀ ਸਾਂਝ ਤੁਸੀਂ ਜੇ ਚਾਹੋ ਤਾਂ ਤੁਸੀਂ ਮੈਸੇਜਾਂ ਦੇ ਜ਼ਰੀਏ ਪਾ ਸਕਦੇ ਹੋ, ਕਾਲਾਂ ਦੇ ਜ਼ਰੀਏ ਪਾ ਸਕਦੇ ਹੋ ਵੀ ਕੀ ਉਹ ਵਾਕਈ ਚੀਜ਼ਾਂ ਤੁਹਾਡੇ ਲਈ ਉਹ ਕੰਮ ਕਰਦੀਆਂ ਨੇ, ਜੇ ਕਰਦੀਆਂ ਤਾਂ ਕਿਹੜੀ ਚੀਜ਼ ਤੁਹਾਡੇ ਲਈ ਕੰਮ ਕਰਦੀ ਹੈ ਫਿਰ ਦੁਬਾਰਾ ਤੋਂ ਨਵੇਂ ਸਿਰੇ ਤੋਂ। ਕਈ ਵਾਰੀ ਮੈਨੂੰ ਤਾਂ ਕੁਛ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਨੋਟ ਆਲਵੇਜ਼, ਪਰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਉਲਟਾ ਕਈ ਥਾਵਾਂ ਤੋਂ ਤੁਸੀਂ ਹੋਰ ਐਕਸਟਰਾ ਬੋਝ ਲੈ ਕੇ ਅਗਲੇ ਹਫ਼ਤੇ 'ਚ ਐਂਟਰੀ ਤੁਸੀਂ ਮਾਰ ਦਿਓ। ਸੋ ਇੱਥੇ ਬਹੁਤ ਜ਼ਰੂਰੀ ਹੋ ਜਾਂਦਾ ਸਾਡਾ ਪਿੱਕ ਚੂਜ਼ ਕਰਨਾ ਕਿ ਆਪਾਂ ਕਿਹੜੀ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਆਪਣੀ ਲਾਈਫ ਦੇ ਵਿੱਚ, ਆਪਣੇ ਵੀਕਐਂਡਸ ਦੇ ਵਿੱਚ ਆਪਾਂ ਇੰਜੋਏ ਕਰਨੀਆਂ, ਸ਼ਾਮਿਲ ਕਰਨੀਆਂ, ਕਿੱਥੇ ਜਾਣਾ, ਕਿੱਥੇ ਅਵੋਇਡ ਕਰਨਾ, ਅਤੇ ਉਹਦਾ ਬੜਾ ਵਧੀਆ ਤਰੀਕਾ ਹੁੰਦਾ ਵੀ ਜਿਹੜੀ ਚੀਜ਼ ਨੇ ਐਰਕੀ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਉਹ ਆਪਾਂ ਟਿੱਕ ਕਰੀ ਜਾਈਏ ਵੀ ਅਗਲੀ ਵਾਰੀ ਭਾਈ ਆਪਾਂ ਐਕਸਟਰਾ ਬੋਝ ਨਹੀਂ ਲੈਣ ਜਾਣਾ। ਪਰ ਫਿਰ ਦੁਬਾਰਾ ਤੋਂ ਇਨਸਾਨ ਦੀ ਇੱਕ ਫਿਤਰਤ ਵੀ ਆਪਾਂ ਵਾਰ ਵਾਰ ਆਪਣੇ ਆਪ ਨੂੰ ਚੈੱਕ ਕਰਦੇ ਹਾਂ। ਸੋ ਇਹ ਵੀ ਇੱਕ, ਸੋ ਅੱਜ ਦੇ ਦਿਨ ਗੱਲਬਾਤ ਆਪਾਂ ਤਾਂ ਵੀ ਇਸ ਬਾਰੇ ਕਰਾਂਗੇ ਕਿਉਂਕਿ ਇਹ ਮਹੀਨਾ ਇਸੇ ਕਰਕੇ ਮਨਾਇਆ ਜਾਂਦਾ।
3: ਬਿਲਕੁਲ, ਕਈ ਵਾਰੀ ਉਹ ਕਹਿੰਦੇ ਨੇ ਕਿ ਅੰਦਰੋਂ ਟੁੱਟ ਕੇ ਵੀ ਠੀਕ ਹੋਣ ਦਾ ਆਪਾਂ ਨਾਟਕ ਕਰਦੇ ਹਾਂ, ਅਤੇ ਉਹੀ ਸਟ੍ਰੈਸ ਜਿਹਾ ਲੈ ਕੇ ਹੁਣ ਭਾਵੇਂ ਨਹੀਂ ਹੈ ਜੀ, ਹੈ ਨਾ, ਪਾਰਟੀ 'ਚ ਜਾ ਰਹੇ ਹੋ ਤੁਸੀਂ, ਨਹੀਂ ਅਵੋਇਡ ਵੀ ਕਰ ਸਕਦੇ ਹੋ ਪਰ ਤੁਸੀਂ ਜਾਣਾ ਹੀ ਜਾਣਾ ਕਿਉਂਕਿ ਸਾਰੇ ਆ ਰਹੇ, ਹੈ ਨਾ, ਸਾਰਾ ਕੁਝ ਤੁਸੀਂ ਉਹ ਬੋਝ ਜਿਹਾ ਲੈ ਕੇ, ਸਟ੍ਰੈਸ ਜਿਹਾ ਇੱਕ ਨਾਟਕ ਜਿਹਾ ਕਰਕੇ ਤੁਸੀਂ ਪਹੁੰਚਦੇ ਹੋ, ਉਲਟਾ ਤੁਸੀਂ ਬੋਝ ਲੈ ਕੇ ਉਹ ਡਬਲ ਕਰਕੇ ਆਉਂਦੇ ਹੋ ਕਈ ਵਾਰੀ। ਪਰ ਹਾਂ, ਡੈਫੀਨੇਟਲੀ ਕਈ ਚੀਜ਼ਾਂ ਜਿਵੇਂ ਮੈਨੂੰ ਵਧੀਆ ਲੱਗੀ, ਉਹ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲੇ ਨੂੰ ਵੀ ਵਧੀਆ ਲੱਗੇ। ਤੁਸੀਂ ਆਪਣੀ ਲਿਸਟ ਤੁਸੀਂ ਆਪ ਹੀ ਕ੍ਰੀਏਟ ਕਰਨੀ ਹੈ। ਕਈ ਵਾਰੀ ਈਵਨ ਹਸਬੈਂਡ ਵਾਈਫ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਹੁੰਦੇ, ਕਿਸੇ ਨੂੰ ਇੱਕ ਸ਼ਾਂਤੀ ਨਾਲ ਬਹਿ ਕੇ ਇਕੱਲੇ ਬਹਿ ਕੇ ਚਾਹ ਪੀਣ 'ਚ ਮਜ਼ਾ ਆਉਂਦਾ, ਕਿਸੇ ਨੂੰ ਹੁੰਦਾ ਕਿ ਮੈਂ ਡਰਾਈਵ 'ਤੇ ਜਾ ਕੇ ਮੈਨੂੰ ਵਧੀਆ ਲੱਗੇਗਾ, ਕਿਸੇ ਨੂੰ ਇੱਕ ਫਰੈਂਡ ਦਾ ਕਾਲ ਆ ਜਾਏ ਉਹ ਵਧੀਆ ਲੱਗਦਾ, ਕਈ ਵਾਰੀ ਆਪਾਂ ਨੂੰ ਗੁਰੂ ਘਰ ਜਾ ਕੇ ਸ਼ਾਂਤੀ ਮਿਲਦੀ ਹੈ। ਅਤੇ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿਸ ਚੀਜ਼ ਨਾਲ ਆਪਣੀ, ਮਤਲਬ ਆਪਾਂ ਕਹਿੰਦੇ ਨਾ ਜਿਵੇਂ ਕੰਪਿਊਟਰ ਜਾਂ ਫੋਨ ਵੀ ਹੋ ਗਿਆ, ਟੂ ਮੱਚ ਜਦੋਂ ਯੂਜ਼ ਕਰਦੇ ਹਾਂ ਅਤੇ ਉਹਦੀ ਵੀ ਬੈਟਰੀ ਲੋ ਜੀ ਹੋਣ ਲੱਗ ਜਾਂਦੀ ਹੈ, ਜਾਂ ਕੰਪਿਊਟਰ ਕਈ ਵਾਰ ਸਿਸਟਮ ਆਪਣਾ ਕੰਮ ਨਹੀਂ ਕਰਦਾ, ਆਪਾਂ ਕੀ ਕਰਦੇ ਹਾਂ, ਰੀਸਟਾਰਟ ਕਰਦੇ ਹਾਂ। ਅਤੇ ਆਪਣੀ ਬੋਡੀ ਨੂੰ ਵੀ, ਆਪਣੇ ਮਾਇੰਡ ਨੂੰ ਵੀ ਰੀਸਟਾਰਟ ਜਾਂ ਰੀਬੂਟ ਕਰਨ ਦੀ ਲੋੜ ਹੁੰਦੀ ਹੈ, ਅਤੇ ਉਹਦੇ ਲਈ ਇਹ ਡਿਜ਼ਾਈਨ ਕੀਤੀ ਜਾਂਦੀ ਹੈ, ਐਕਸਟਰਾ ਚੀਜ਼ਾਂ, ਐਕਸਟਰਾ ਕਰੀਕੁਲਮ ਐਕਟੀਵਿਟੀਜ਼। ਬਟ ਡਿਪੈਂਡ ਔਨ ਯੂ ਕਿ ਤੁਸੀਂ ਕਿਹੜੀ ਚੀਜ਼ ਫੜਨੀ ਹੈ, ਕਿਹੜੀ ਚੀਜ਼ 'ਚ ਤੁਹਾਨੂੰ ਜ਼ਿਆਦਾ ਸਕੂਨ ਮਿਲਦਾ, ਜਾਂ ਤੁਸੀਂ ਇਹ ਵੀ ਧਿਆਨ ਰੱਖੋ ਕਿ ਕਿਹੜੀ ਚੀਜ਼ ਤੁਸੀਂ ਕੀਤੀ ਉਲਟਾ ਤੁਸੀਂ ਹੋਰ ਜ਼ਿਆਦਾ ਸਿਰ ਦਰਦ ਲੈ ਕੇ ਆ ਗਏ ਹੋ। ਅਤੇ ਜਿਵੇਂ ਤੁਸੀਂ ਕਿਹਾ ਹੀ ਹੈ ਅੱਗੇ ਕਿ ਕਈ ਵਾਰੀ ਆਪਾਂ ਇੱਕ ਵਾਰ 'ਚ ਕਿੱਥੇ ਮੰਨਦੇ ਹਾਂ, ਆਪਾਂ ਆਪਣੇ ਆਪ ਨੂੰ ਫਿਰ ਚੈੱਕ ਕਰਦੇ, ਨਹੀਂ ਯਾਰਾ ਕੋਈ ਹੋਰ ਗੱਲ ਹੋਣੀ, ਚਲੋ ਫਿਰ ਜਾਂਦੇ ਹਾਂ, ਹੈ ਨਾ। ਅਤੇ ਆਪਾਂ ਇੱਕ ਵਾਰ 'ਚ ਤਾਂ ਮੰਨਦੇ ਹੀ ਨਹੀਂ ਨਾ, ਹੈ ਤਾਂ ਇਨਸਾਨੀ ਫਿਤਰਤ ਨਾ, ਵਾਰ ਵਾਰ ਗਿਰ ਗਿਰ ਕੇ ਫਿਰ ਆਪਾਂ ਉੱਠਣਾ, ਕਿਉਂਕਿ ਆਪਾਂ ਬਚਪਨ ਤੋਂ ਕਹਾਣੀ ਵੀ ਜਿਹੜੀ ਇੰਸੀ ਵਿੰਸੀ ਸਪਾਈਡਰ ਬਚਪਨ ਤੋਂ ਸੁਣੀ ਹੈ, ਗਿਰਦੀ ਹੈ ਫਿਰ ਚੜ੍ਹਦੀ, ਗਿਰਦੀ ਹੈ ਫਿਰ ਚੜ੍ਹਦੀ ਹੈ, ਜਦ ਤੱਕ ਉੱਪਰ ਨਹੀਂ ਚੜ੍ਹਦੀ ਉਹ ਮੱਕੜੀ। ਅਤੇ ਆਪਣੀ ਵੀ ਉਹੀ ਜ਼ਿੰਦਗੀ ਹੈ ਕਿ ਆਪਾਂ ਵੀ ਹਮੇਸ਼ਾ ਵਾਰ ਵਾਰ ਕੋਸ਼ਿਸ਼ ਕਰਦੇ ਹਾਂ।
2: ਆਪਾਂ ਕਈ ਕਈ ਵਾਰੀ ਨਾ ਕਈ ਚੀਜ਼ਾਂ ਤੋਂ ਆਪਾਂ ਗਲਤ ਵੀ ਮੈਸੇਜ ਲੈ ਲੈਂਦੇ ਹਾਂ, ਜਾਂ ਚੀਜ਼ ਜਿੱਦਾਂ ਨਾ, ਉਹ ਇੱਕ ਨਿੱਕੀ ਜੀ ਇੱਕ ਕਹਾਣੀ ਹੈ ਅੰਗਰੇਜ਼ੀ ਦੀ, ਅਤੇ ਉਹ ਕਹਿੰਦਾ ਵੀ ਉਹਨੇ ਕਿਹਾ ਵੀ ਤੂੰ, ਮੈਂ ਬਹੁਤ ਪਰੇਸ਼ਾਨ ਹਾਂ ਵੀ ਇੱਦਾਂ ਕਰਕੇ, ਵੀ ਪਰਿਵਾਰਕ ਪਰੇਸ਼ਾਨੀਆਂ ਅਤੇ ਕੰਮ ਦੀਆਂ ਪਰੇਸ਼ਾਨੀਆਂ ਦੇ ਇਸ ਦੈਟ। ਅਤੇ ਉਹਨੇ ਕਿਹਾ ਪੋਈਮ ਹੈ, ਅਤੇ ਉਹਨੇ ਕਿਹਾ ਵੀ ਤੂੰ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੈਨੂੰ ਪਰੇਸ਼ਾਨ ਕਰਦੀਆਂ। ਅਤੇ ਉਹਨੇ ਫਿਰ ਕਿਤੇ ਮੁਲਾਕਾਤ ਹੋਈ ਕੋਈ ਸਾਲ 6 ਮਹੀਨੇ ਬਾਅਦ, ਅਤੇ ਉਹ ਕਹਿੰਦਾ ਵੀ ਮੈਂ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਿਆ ਸਾਰੀਆਂ ਚੀਜ਼ਾਂ ਤੋਂ, ਪਰ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਗ ਆ। ਅਤੇ ਉਹ ਕਹਿੰਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲੋਂ ਤੂੰ ਡੀਅਟੈਚ ਕੀਤਾ? ਉਹ ਕਹਿੰਦਾ ਮੈਂ ਆਪਣੀ ਵਹੁਟੀ ਨੂੰ ਤਲਾਕ ਦੇ ਦਿੱਤਾ, ਬੱਚੇ ਵੀ ਉਹਨੂੰ ਦੇ ਦਿੱਤੇ, ਨੌਕਰੀ ਮੈਂ ਛੱਡ ਕੇ ਅਤੇ ਦੂਸਰੀ ਮੈਂ ਕਰ ਲਈ, ਘਰ ਆਫ ਕੋਰਸ ਵਹੁਟੀ ਨੇ ਰੱਖ ਲਿਆ ਸੀ ਅਤੇ ਉਹ ਇੱਕ ਤਰ੍ਹਾਂ ਦੇ ਨਾਲ ਮੇਰਾ ਘਰ ਵੀ ਛੁੱਟ ਗਿਆ, ਉਹ ਵਾਲੇ ਆਂਢੀ ਗੁਆਂਢੀ ਵੀ ਛੁੱਟ ਗਏ ਜਿਹੜੇ ਮੈਨੂੰ ਸਟ੍ਰੈਸ ਦਿੰਦੇ ਸੀ, ਅਤੇ ਬਹੁਤੇ ਲੋਕ ਵਹੁਟੀ ਨੂੰ ਠੀਕ ਸਮਝਦੇ ਸੀ, ਇਸ ਕਰਕੇ ਉਹ ਮੈਨੂੰ ਕਵਾਉਣਾ ਬੁਲਾਉਣਾ ਛੱਡ ਕੇ ਵੀ ਇਹਨੇ ਗਲਤ ਕੀਤਾ। ਤੋ ਇਸ ਕਰਕੇ ਵੇਖੋ ਮੈਂ ਸਾਰੇ ਕੁਛ ਦੇ ਨਾਲੋਂ ਡੀਅਟੈਚ ਹੋ ਗਿਆ, ਅਤੇ ਪਰ ਪ੍ਰੋਬਲਮ ਮੇਰੀ ਜਿਹੜੀ ਉਹ ਪਹਿਲਾਂ ਦੇ ਨਾਲੋਂ ਵੀ ਵੱਧ ਗਈ ਹੈ। ਅਤੇ ਉਹਦਾ ਮੋਰਲ ਇਹ ਕਿ ਡੀਅਟੈਚ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਪਰਿਵਾਰ ਛੱਡਣਾ, ਤੁਸੀਂ ਆਪਣੇ ਯਾਰ ਬੇਲੀ ਛੱਡਣੇ ਜਾਂ ਬੱਚੇ ਛੱਡਣੇ ਜਾਂ ਘਰ ਬਾਰ ਛੱਡਣਾ। ਅਤੇ ਉਹਦੇ ਕਹਿਣ ਦਾ ਮਤਲਬ ਡੀਅਟੈਚ ਦਾ ਇਹ ਕਿ ਤੂੰ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਡੀਅਟੈਚ ਕਰਨਾ ਜਿਹੜੀਆਂ ਤੈਨੂੰ ਪਰੇਸ਼ਾਨੀ ਦਿੰਦੀਆਂ, ਨਾ ਕਿ ਉਹਨਾਂ ਲੋਕਾਂ ਤੋਂ ਡੀਅਟੈਚ ਕਰਨਾ ਆਪਣੇ ਆਪ ਨੂੰ ਜਿਹੜੇ ਤੈਨੂੰ ਲੱਗਦਾ ਵਾ ਵੀ ਪਰੇਸ਼ਾਨੀਆਂ। ਸੋ ਕਈ ਵਾਰ ਸਾਨੂੰ ਇਹ ਲੱਗਦਾ ਵੀ ਆਹ ਲੋਕ ਸਾਨੂੰ ਪਰੇਸ਼ਾਨੀ ਦਿੰਦੇ ਆ, ਪਰ ਉਹ ਲੋਕ ਨਹੀਂ, ਕੁਛ ਵਰਤਾਰੇ ਤੁਹਾਨੂੰ ਪਰੇਸ਼ਾਨੀ ਦੇ ਰਹੇ ਹੁੰਦੇ ਆ। ਹੁਣ ਮੰਨ ਲਓ ਜੇ ਤੁਹਾਨੂੰ ਤੁਹਾਨੂੰ ਲੱਗ ਰਿਹਾ ਵਾ ਕਿ ਤੁਹਾਡਾ ਪਾਰਟਨਰ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਆ, ਅਤੇ ਉਹ ਤੁਹਾਡੀ ਜਿਹੜੀ ਆ ਹੋ ਸਕਦਾ ਕਿ ਹਾਲੇ ਖੋਜ ਪੜਤਾਲ ਅਧੂਰੀ ਹੋਵੇ, ਤੁਸੀਂ ਇੰਨਾ ਵੀ ਸਮਾਂ ਨਾ ਆਪਣੇ ਆਪ ਦੇ ਲਈ ਕੱਢ ਪਾਏ ਹੋ ਕਿ ਤੁਸੀਂ ਉਸ ਚੀਜ਼ ਨੂੰ ਐਨਾਲਿਸਿਸ ਕਰ ਪਾਓ, ਹੈ ਨਾ। ਸੋ ਆਪਾਂ ਸਿੱਧਾ ਸਿੱਧਾ ਕਿਸੇ ਪਰਸਨ ਦੇ ਉੱਤੇ, ਕਿਉਂਕਿ ਸੌਖਾ ਹੁੰਦਾ ਇੱਕ ਫੇਸ ਦੇਣਾ ਨਾ, ਪਰੇਸ਼ਾਨੀ ਦਾ ਕੋਈ ਫੇਸ ਨਹੀਂ ਹੁੰਦਾ, ਅਤੇ ਆਪਾਂ ਇੱਕ ਫੇਸ ਦੇ ਕੇ ਤਾਂ ਸੌਖਾ ਸਮਝ ਲੈਂਦੇ ਵੀ ਸਾਰਾ ਕੁਛ ਜਿਹੜਾ, ਅਤੇ ਉਸ ਫੇਸ ਦੇ ਪਿੱਛੇ ਕਿੰਨਾ ਸਕੂਨ, ਕਿੰਨਾ ਸਾਥ, ਕਿੰਨੀ ਐਪਰੀਸੀਏਸ਼ਨ ਜਾਂ ਉਹਦੇ ਵਿੱਚ ਕਿੰਨੇ ਚੰਗੇ ਗੁਣ ਆ, ਉਹ ਫਿਰ ਇਗਨੋਰ ਕਰਕੇ ਅਤੇ ਉਹ ਸਾਰਾ ਕੁਛ ਅੱਗੇ ਉਹਦੇ 'ਤੇ ਠੱਪਾ ਲੱਗ ਜਾਂਦਾ, ਹਾਈਲਾਈਟਿਡ ਹੋ ਜਾਂਦਾ, ਹੈ ਨਾ। ਸੋ ਮੇਨ ਜਿਹੜਾ ਡੀਅਟੈਚ ਕਰਨ ਦਾ ਮਕਸਦ ਹੁੰਦਾ ਉਹ ਇਹ ਨਹੀਂ ਕਿ ਆਪਾਂ ਉਹਨਾਂ ਲੋਕਾਂ ਤੋਂ ਜਾਂ ਆਪਣੇ ਚਾਹੁਣ ਵਾਲਿਆਂ ਤੋਂ, ਕਿਉਂਕਿ ਫਿਰ ਤਾਂ ਬੰਦਾ ਹੋਰ ਤੰਗ ਪਰੇਸ਼ਾਨ ਹੋਊਗਾ। ਬੇਸਿਕਲੀ ਤੁਸੀਂ ਜਿਹੜਾ ਕੁਛ ਛੱਡਣਾ ਵਾ ਉਹ ਆਪਣਾ ਅੜੀਅਲਪੁਣਾ ਕਈ ਵਾਰੀ ਛੱਡਣਾ ਹੁੰਦਾ, ਕਈ ਵਾਰੀ ਆਪਣਾ ਹੰਕਾਰ ਛੱਡਣਾ ਹੁੰਦਾ ਵਾ, ਕਈ ਵਾਰੀ ਕੋਈ ਭੈੜੀ ਆਦਤ ਛੱਡਣੀ ਹੁੰਦੀ ਹੈ। ਫੋਰ ਐਗਜ਼ਾਮਪਲ, ਮੰਨ ਲਓ ਤੁਹਾਨੂੰ ਇਹ ਤਾਂ ਲੱਗ ਰਿਹਾ ਵੀ ਇਹ ਪਾਰਟਨਰ ਪਰੇਸ਼ਾਨੀ ਹੈ ਮੇਰੇ ਲਈ, ਪਰ ਹੋ ਸਕਦਾ ਤੁਹਾਡੀ ਸ਼ਰਾਬ ਪੀਣ ਦੀ ਆਦਤ ਤਾਂ ਉਹਦੇ ਲਈ ਪਰੇਸ਼ਾਨੀ ਹੋਵੇ। ਮੰਨ ਲਓ ਤੁਸੀਂ ਮਤਲਬ ਜਸਟ ਮੈਂ ਐਗਜ਼ਾਮਪਲ ਦੇ ਰਿਹਾ, ਹੈ ਨਾ, ਤੁਹਾਡੀ ਲੇਟ ਘਰ ਆਉਣ ਦੀ ਜਾਂ ਤੁਹਾਡੀ ਸ਼ਰਾਬ ਪੀਣ ਦੀ ਜਾਂ ਤੁਹਾਡੀ ਗਲਤ ਯਾਰੀ ਦੋਸਤੀ ਦੀ ਜਿਹੜੀ ਆ ਉਹ ਰਿਜ਼ਲਟ ਇਹ ਹੋਵੇ ਵੀ ਤੁਹਾਡਾ ਪਾਰਟਨਰ ਤੁਹਾਡੇ ਨਾਲ ਖਿੱਚਦਾ ਹੋਵੇ, ਪਰ ਤੁਹਾਨੂੰ ਕੀ ਲੱਗ ਰਿਹਾ ਵੀ ਮੇਰਾ ਪਾਰਟਨਰ ਮੇਰੇ ਲਈ ਪਰੇਸ਼ਾਨੀ, ਪਾਰਟਨਰ ਪਰੇਸ਼ਾਨੀ ਨਹੀਂ ਆ, ਉਹਦੇ ਪਿੱਛੇ ਜਿਹੜੇ ਰੀਜ਼ਨ ਨੇ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਆਪਾਂ ਡੀਅਟੈਚ ਕਰਨਾ ਹੁੰਦਾ, ਪਰ ਆਪਾਂ ਇਨਡਾਇਰੈਕਟਲੀ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਡੀਅਟੈਚ ਕਰ ਲੈਂਦੇ ਜਿੱਥੋਂ ਥੋੜ੍ਹਾ ਬਹੁਤਾ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਇਲਾਜ ਚੱਲ ਰਿਹਾ ਹੁੰਦਾ।
3: ਓਬਵੀਅਸਲੀ
2: ਸੋ ਸਭ ਤੋਂ ਪਹਿਲਾਂ ਜ਼ਰੂਰੀ ਹੁਣ ਇਹਦੇ ਪਿੱਛੇ ਇਹਦਾ ਮਕਸਦ ਇਹ ਵੀ ਨਹੀਂ ਆ, ਇਹਦਾ ਮੈਸੇਜ ਇਹ ਵੀ ਨਹੀਂ ਆ ਕਿ ਹਾਂ ਵੀ ਉਹ ਲੋਕ ਤੁਹਾਨੂੰ ਨਹੀਂ ਪਰੇਸ਼ਾਨੀ ਦਿੰਦੇ। ਹਾਂ, ਕਈ ਲੋਕ ਤੁਹਾਨੂੰ ਦਿੰਦੇ ਹੋਣਗੇ ਪਰੇਸ਼ਾਨੀ, ਮਕਸਦ ਸਿਰਫ ਇਸ ਗੱਲ ਕਰਨ ਦਾ ਇਹ ਆ ਜਾਂ ਇਹਦਾ ਤੱਤ, ਇਹਦਾ ਸਾਰ ਇਹ ਆ ਕਿ ਸਾਡਾ ਆਪਣੇ ਆਪ ਨੂੰ ਬਹਿ ਕੇ ਆਪਣੇ ਆਪ ਦੇ ਨਾਲ ਸਵਾਲ ਕਰਨਾ, ਅਤੇ ਸਭ ਤੋਂ ਪਹਿਲਾਂ ਜ਼ਰੂਰੀ ਆ ਅਨੈਲਿਸਿਸ ਕਰਨਾ ਕਿ ਅਸਲ ਦੇ ਵਿੱਚ ਪਰੇਸ਼ਾਨੀ ਹੈ ਕਿੱਥੇ। ਹੌਲੀ ਹੌਲੀ ਹੌਲੀ ਹੌਲੀ ਜਦੋਂ ਆਪਾਂ ਇੱਕ ਸਾਨੂੰ ਫੇਸ ਮਿਲ ਜਾਂਦਾ, ਫਿਰ ਉਹਦੇ ਪਿੱਛੇ ਰੀਜ਼ਨ, ਫਿਰ ਉਹਦੇ ਪਿੱਛੇ ਅਗਲੇ ਰੀਜ਼ਨ, ਰੀਜ਼ਨ ਦੇ ਪਿੱਛੇ ਰੀਜ਼ਨ, ਤੁਸੀਂ ਸੋਚੀ ਜਾਓ ਤੁਹਾਨੂੰ ਆਂਸਰ ਮਿਲ ਜਾਂਦਾ। ਪਰ ਉਹਦੇ ਲਈ ਜ਼ਰੂਰੀ ਆ ਕਿ ਕੋਈ ਵੀ ਐਵੇਂ ਨਜਾਇਜ਼ ਡਿਸੀਜ਼ਨ ਲੈਣ ਤੋਂ ਪਹਿਲਾਂ, ਕਿਸੇ ਵੀ ਕਿਸਮ ਦਾ ਕੋਈ ਗਲਤ, ਅਤੇ ਤੁਸੀਂ ਪਹਿਲਾਂ ਇੰਨਾ ਕੁ ਸੋਚ ਚੁੱਕੇ ਹੋ ਕਿ ਤੁਸੀਂ ਆਪਣਾ ਰਿਜ਼ਲਟ, ਆਪਣਾ ਜਿਹੜਾ ਲਿਆ ਗਿਆ ਫੈਸਲਾ ਵਾ ਉਹਨੂੰ ਜਸਟੀਫਾਈ ਕਰ ਸਕੋ। ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਟਾਈਮ ਦੇਣਾ, ਆਪਣੇ ਆਪ ਨੂੰ ਸਵਾਲ ਕਰਨਾ, ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ, ਆਪਣੇ ਆਪ ਨੂੰ ਫੋਲਣਾ, ਆਪਣੇ ਆਪ ਦੇ ਵਿੱਚੋਂ ਉਹ ਚੀਜ਼ਾਂ ਲੱਭਣੀਆਂ ਕਿਹੜੀ ਕਿਹੜੀ। ਹੁਣ ਹੋ ਸਕਦਾ ਵਾ ਵੀ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਵਾ ਅਸੀਂ ਕਿਸੇ ਕੰਮ ਦੇ ਉੱਤੇ ਜਾ ਕੇ, ਕੋਈ ਫਿਲਮ ਵੇਖ ਕੇ, ਕੋਈ ਪ੍ਰੋਗਰਾਮ ਵੇਖ ਕੇ, ਯਾਰਾਂ ਦੋਸਤਾਂ ਨਾਲ ਬਹਿ ਕੇ ਅਸੀਂ ਆਪਣੇ ਆਪ ਨੂੰ ਰਿਲੈਕਸ ਕਰ ਲੈਂਦੇ
3: ਹਾਂ।
2: ਪਰ ਤੁਸੀਂ ਜੇ ਕਰੀ ਕਈ ਵਾਰੀ ਕਿਤੇ ਸੋਚੋਗੇ, ਹੋ ਸਕਦਾ ਵਾ ਕਿ ਤੁਸੀਂ ਉਲਟਾ ਹੋਰ ਪਰੇਸ਼ਾਨੀ ਵਧਾ ਲੈਂਦੇ ਹੋ ਸਕਦਾ ਤੁਹਾਡੀ ਜੇਬ ਨਾ, ਫੋਰ ਐਗਜ਼ਾਮਪਲ, ਹੋ ਸਕਦਾ ਤੁਹਾਡੀ ਜੇਬ ਨਾ ਲਾਓ ਕਰਦੀ ਹੋਵੇ, ਤੁਸੀਂ 200-400 ਉੱਥੇ ਖਰਚ ਆਏ ਹੋ, ਤੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਤੁਸੀਂ ਇੱਕ ਪਾਸੇ

0: ਸਭ ਤੋਂ ਜ਼ਰੂਰੀ ਚੀਜ਼ਾਂ ਕੀ ਨੇ? ਫੋਰ ਐਗਜ਼ਾਮਪਲ, ਸਭ ਤੋਂ ਜ਼ਰੂਰੀ ਸਾਡੀ ਸਿਹਤ ਹੈ। ਸਿਹਤ ਨੂੰ ਕਿੱਦਾਂ ਆਪਾਂ ਠੀਕ ਰੱਖ ਸਕਦੇ ਹਾਂ? ਆਪਾਂ ਹਰ ਰੋਜ਼ ਦੀ ਆਪਣੀ ਰੂਟੀਨ ਦੇ ਵਿੱਚ ਵਾਕ ਜੇ ਤੁਸੀਂ ਕਰ ਸਕਦੇ ਹੋ ਤਾਂ, ਰਨਿੰਗ ਜੇ ਤੁਸੀਂ ਕਰ ਸਕਦੇ ਹੋ ਤਾਂ, ਐਕਸਰਸਾਈਜ਼ ਕੁੱਲ ਮਿਲਾ ਕੇ ਇਹਨੂੰ ਆਪਾਂ ਕਹੀਏ ਤਾਂ, ਡੇਲੀ ਤੁਹਾਡੇ ਸਰੀਰ ਨੂੰ ਪਸੀਨਾ ਲਿਆਉਣ ਦੇ ਲਈ ਕੁਛ ਨਾ ਕੁਛ ਜ਼ਰੂਰ ਕਰੋ। ਨੰਬਰ ਵਨ, ਭਾਵੇਂ ਤੁਸੀਂ ਤੰਦਰੁਸਤ ਹੋ ਤਾਂ ਵੀ ਤੁਸੀਂ, ਵੈਸੇ ਤਾਂ ਵੇਖੋ ਕਿੱਡੀ ਅਜੀਬ ਗੱਲ ਹੈ, ਜਿਹੜਾ ਬੰਦਾ ਤੰਦਰੁਸਤ ਨਹੀਂ ਹੋਊਗਾ ਉਹ ਕਦੀ ਜਿੰਮ ਜਾਊਗਾ? ਉਹ ਵਿਚਾਰਾ ਕਿਤੇ ਦੌੜ ਸਕਦਾ? ਮਾੜੀ ਜਿਹੀ ਕਿਤੇ ਸਿਰ ਦਰਦ ਹੁੰਦੀ ਹੋਵੇ ਨਾ, ਤੁਹਾਡੇ ਵੀ ਤੇ ਮਾਈਗ੍ਰੇਨ ਤੋਂ ਹੀ ਤੁਹਾਡੇ ਵੀ ਸ਼ਿਕਾਇਤ ਹੁੰਦੀ ਹੈ, ਤੇ ਪੈਰ ਥੱਲੇ ਰੱਖਿਆ ਇਦਾਂ ਫੀਲ ਹੁੰਦਾ ਜਿੱਦਾਂ ਨਾ ਥੋੜਾ ਵੱਜਾ ਹੋਵੇ ਸਿਰ ਚ,
1: ਸਹੀ ਗੱਲ,
0: ਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਹਾਂ ਵੀ? ਪਰ ਸਾਡੇ ਚ ਉਲਟ ਆ, ਜਿੰਨਾ ਚਿਰ ਕੋਈ ਠੀਕ ਹੋਵੇ ਉਹਨਾਂ ਚਿਰ ਤੱਕ ਮੂੰਹ ਨਹੀਂ ਕਰਦਾ ਐਕਸਰਸਾਈਜ਼ ਨੂੰ, ਜਦੋਂ ਮਾੜਾ ਮੋਟਾ ਜਿਹਾ ਢਿੱਡ ਨਿਕਲ ਲੱਗਦਾ ਹਨਾ,
1: ਜਦ ਤੱਕ ਡਾਕਟਰ ਦੇ ਧੱਕਾ ਨਹੀਂ ਆਉਂਦਾ ਕਿ ਹੁਣ ਤੁਸੀਂ ਕਰਨਾ ਹੀ ਪੈਣਾ ਤੁਹਾਨੂੰ।
0: ਪਰ ਇਹ ਜ਼ਰੂਰੀ ਆ ਕਿ ਆਪਾਂ ਇਹ ਪੁਆਇੰਟ ਆਪਾਂ ਨੋਟ ਰੱਖੀਏ, ਸਭ ਤੋਂ ਜ਼ਰੂਰੀ ਸਾਡੀ ਸਿਹਤ, ਤੇ ਸਿਹਤ ਦੇ ਲਈ ਜ਼ਰੂਰੀ ਮੰਨ ਲਓ ਡੇਲੀ ਦੀ ਰੂਟੀਨ ਦੇ ਵਿੱਚ ਤੁਹਾਡੇ ਐਕਸਰਸਾਈਜ਼ ਬਹੁਤ ਹਲਕੇ ਤੋਂ ਕਿਸੇ ਵੀ ਤਰ੍ਹਾਂ ਦੀ, ਚਾਹੇ ਵਾਕ ਤੇ ਜ਼ਰੂਰ ਰੱਖੋ ਤੁਸੀਂ, ਨੰਬਰ ਵਨ। ਨੰਬਰ ਟੂ, ਤੁਸੀਂ ਤੁਹਾਡਾ ਖਾਣ ਪੀਣ, ਤੁਸੀਂ ਇੰਨਾ ਕੁ ਜ਼ਰੂਰ ਸੋਚੋ ਕਿ ਜੋ ਤੁਸੀਂ ਖਾ ਰਹੇ ਹੋ ਕੀ ਤੁਸੀਂ ਠੀਕ ਕਰ ਰਹੇ ਹੋ? ਠੀਕ ਖਾ ਰਹੇ ਹੋ, ਤੁਹਾਨੂੰ ਆਨਸਰ ਤੁਹਾਡੇ ਤੁਹਾਡੇ ਅੰਦਰ ਨਹੀਂ ਤੁਹਾਨੂੰ ਦੇ ਦੇਣਾ ਵਾ, ਤੁਸੀਂ ਜੇ ਗਲਤ ਖਾ ਰਹੇ ਹੋ ਤਾਂ ਵੀ, ਸਹੀ ਖਾ ਰਹੇ ਹੋ ਤਾਂ ਵੀ। ਇਹ ਬਿਲਕੁਲ ਬੇਸਿਕ ਚੀਜ਼ਾਂ ਨੇ, ਜੇ ਨਹੀਂ ਖਾ ਰਹੇ ਤਾਂ ਫਿਰ ਕੱਲ੍ਹ ਨੂੰ ਕਿਸੇ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ। ਸੋ ਹਰ ਰੋਜ਼ ਜਦੋਂ ਆਪਾਂ ਕੁਛ ਖਾਂਦੇ ਹਾਂ, ਕੁਛ ਆਪਾਂ ਪੀਂਦੇ ਹਾਂ, ਤਾਂ ਸਾਡੇ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਸਾਡਾ ਹੋਣਾ ਚਾਹੀਦਾ ਵੀ ਕੀ ਆਹ ਮੈਂ ਠੀਕ ਕਰ ਰਿਹਾ। ਹੌਲੀ ਹੌਲੀ ਉਹ ਚੀਜ਼ਾਂ ਰਿਡਿਊਸ ਹੁੰਦੀਆਂ ਜਾਣਗੀਆਂ। ਮੰਨ ਲਓ ਜੇ ਕੋਈ ਸ਼ਰਾਬ ਪੀਂਦਾ, ਰੋਜ਼ ਆਪਣੇ ਆਪ ਨੂੰ ਸਵਾਲ ਕਰਦਾ, ਤੇ ਹੌਲੀ ਹੌਲੀ ਉਹ ਚਾਹ ਦੇ ਟਾਈਮ ਵੀ ਸਵਾਲ ਕਰਨੇ ਸ਼ੁਰੂ ਕਰ ਦੂਗਾ ਹਨਾ। ਸੋ ਜਿੱਦਾਂ ਜਿੱਦਾਂ ਉਹਨੂੰ ਪ੍ਰੋਬਲਮ ਆਉਣੀ ਸ਼ੁਰੂ ਹੋਈ, ਬਾਕੀ ਫਿਰ ਵੀ ਤੁਸੀਂ ਕਰੀ ਜਾਓ ਉਹ ਇੱਕ ਅਲੱਗ ਗੱਲ ਹੈ, ਪਰ ਇਹ ਬੇਸਿਕ ਚੀਜ਼ਾਂ ਨੇ, ਤੁਹਾਡੀ ਐਕਸਰਸਾਈਜ਼, ਤੁਹਾਡਾ ਖਾਣਾ ਪੀਣਾ, ਤੇ ਇਹ ਤੇ ਨਾਲ ਹੀ ਤੁਹਾਡੀ ਸਾਰੀ ਦੀ ਸਾਰੀ, ਇਹ ਦੋ ਚੀਜ਼ਾਂ ਹੀ ਆਪਾਂ ਠੀਕ ਕਰ ਲਈਏ, ਤੇ ਉਸ ਤੋਂ ਬਾਅਦ ਜੇ ਤੁਸੀਂ ਤੀਸਰਾ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ, ਜਿਹੜੇ ਵੀ ਧਰਮ ਦੇ ਵਿੱਚ ਹੋ, ਭਾਵੇਂ ਤੁਸੀਂ 10 ਮਿੰਟ ਹੀ ਕੱਢੋ ਪਰ ਬਹਿ ਕੇ ਕੱਢੋ। ਹੁਣ ਕਈ ਲੋਕਾਂ ਦੀ ਰੂਟੀਨ ਇਹ ਆ, ਕਈਆਂ ਦਾ ਉਹ ਇੱਦਾਂ ਕਹਿ ਦਿੰਦੇ ਆ ਕਿ ਆਪਾਂ ਤਾਂ ਜਾਂਦੇ ਜਾਂਦੇ ਪਾਠ ਕਰ ਲੈਂਦੇ ਹਾਂ, ਹਾਂ ਉਹ ਵੀ ਵਧੀਆ ਵਾ, ਉਹ ਪਲੱਸ 10 ਮਿੰਟ ਬਹਿਣ ਵਾਲਾ ਵੀ ਕੁਛ ਕਰੋ ਜਿਹਦੇ ਵਿੱਚ ਟਿਕਾਓ ਹੋਵੇ, ਜਿਹਦੇ ਵਿੱਚ ਤੁਸੀਂ ਹਾਂ ਠਹਿਰਾਓ ਹੋਵੇ, ਤੁਸੀਂ ਜ਼ਮੀਨ ਦੇ ਉੱਤੇ, ਇਹ ਵੀ ਨਹੀਂ ਕਿ ਬੈੱਡ ਦੇ ਉੱਤੇ ਤੁਸੀਂ ਬੈਠੇ ਹੋ, ਉਹ ਵੀ ਵਿੱਚ ਕਾਊਂਟ ਨਾ ਕਰੋਗੇ। ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ, ਬੜੀ ਸਾਰੀ ਸਾਇੰਸ ਆ, ਆਪਾਂ ਬਹੁਤੀ ਡਿਟੇਲ 'ਚ ਨਹੀਂ ਅੱਜ ਜਾਵਾਂਗੇ। ਤੁਸੀਂ ਜ਼ਮੀਨ ਦੇ ਉੱਤੇ ਭੁੰਜੇ ਤੁਸੀਂ ਬਹਿਣਾ ਵਾ, ਨੰਗੇ ਪੈਰੀ ਬਹਿਣਾ ਵਾ ਤੁਸੀਂ, ਅਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ, ਰੱਬ ਰੱਬ ਕਰਨਾ, ਐਟਲੀਸਟ 5 ਤੋਂ 10 ਮਿੰਟ ਬਹਿਣਾ ਸ਼ੁਰੂ ਕਰੋ। ਉਸ ਦੇ ਦਰਮਿਆਨ ਜੋ ਤੁਹਾਡੇ ਮਨ 'ਚ ਆਉਂਦਾ ਆਉਣ ਦਿਉ, ਜੋ ਹੁੰਦਾ ਹੋਣ ਦਿਉ, ਇਹ ਨਾ ਤੁਸੀਂ ਮਹਿਸੂਸ ਕਰੋ ਵੀ ਹਾਏ ਮੇਰਾ ਤਾਂ ਮਨ ਨਹੀਂ ਲੱਗਾ, ਮੇਰਾ ਤਾਂ ਉਹਦੇ 'ਚ ਟਿਕਾਓ ਨਹੀਂ ਹੋਇਆ, ਨਹੀਂ ਆਉਂਦਾ ਤਾਂ ਨਾ ਹੋਵੇ, ਪਰ
1: ਅਕਸਰ ਗੱਲ ਹੈ ਬਹਿਣ ਦੀ। ਨਹੀਂ ਅਕਸਰ ਹੁੰਦਾ ਹੀ ਹੈ, ਜਦੋਂ ਤੁਸੀਂ ਅੱਖਾਂ ਮੀਚਦੇ ਹੋ ਨਾ, ਤੁਹਾਡੇ ਦਿਮਾਗ 'ਚ ਦੁਨੀਆ ਭਰ ਦੀ ਗੱਲਾਂ ਉਦੋਂ ਹੀ ਆਉਂਦੀਆਂ।
0: ਮੈਂ ਤੈਨੂੰ ਹੋਰ ਤਰੀਕੇ ਦਾ ਵੀ ਰਿਅਲਾਈਜ਼ ਕਰਦਾ, ਯਾਸੀ ਮੈਂ ਕਈ ਵਾਰੀ ਇੱਦਾਂ ਸੋਚਦਾ ਵੀ ਜਿਹੜੀਆਂ ਉਸ ਟਾਈਮ ਦੇ ਉੱਤੇ ਗੱਲਾਂ ਆਉਂਦੀਆਂ, ਅਤੇ ਉਹਦੇ ਵਿੱਚ ਨਾ ਆਪਾਂ ਇੱਕ ਇਹ ਸੋਚਦੇ ਹਾਂ ਵੀ ਹਾਏ ਮੇਰਾ ਮਨ ਨਹੀਂ ਲੱਗਾ ਰੱਬ ਵੱਲ, ਪਰ ਫਿਰ ਮੈਂ ਇੱਕ ਦਿਨ ਸੋਚਿਆ ਕਿ ਜਿਹੜੀਆਂ ਗੱਲਾਂ ਮੇਰੇ ਦਿਮਾਗ 'ਚ ਆਈਆਂ ਉਹ ਵੀ ਕਿੰਨੀਆਂ ਇੰਪੋਰਟੈਂਟ ਸੀ, ਉਹ ਮੈਨੂੰ ਭੁੱਲੀਆਂ ਸੀ, ਉਹ ਮੈਨੂੰ ਚੇਤੇ ਆ ਗਈਆਂ ਬੈਠਿਆਂ, ਹੈ ਨਾ, ਅਤੇ ਉਸ ਤੋਂ ਬਾਅਦ 'ਚ ਫਿਰ ਮੈਂ ਉਹਨਾਂ ਦਾ ਹੱਲ ਕਰ ਲਿਆ। ਜਾਂ ਮੈਂ ਮੰਨ ਲਓ ਮੇਰਾ ਮੈਨੂੰ ਬੈਠਿਆਂ ਬੈਠਿਆਂ ਮੈਨੂੰ ਚੇਤਾ ਆ ਗਿਆ, ਉਹ ਯਾਰ ਫਲਾਣਾ ਬਿੱਲ ਤਰਨ ਵਾਲਾ ਸੀ, ਹੈ ਨਾ, ਅਤੇ ਚੇਤਾ ਤਾਂ ਆ ਗਿਆ ਨਾ, ਕੁਛ ਤਾਂ ਭਾਰ ਲੱਥਾ। ਸੋ ਇਹ
1: ਤਿੰਨ ਚੀਜ਼ ਦਾ ਇੱਕ ਆਨਸਰ ਹੈ ਵੈਸੇ, ਹਾਂ।
0: ਸੋ ਬਹੁਤ ਸਾਰੀਆਂ ਹੋਣਗੀਆਂ, ਇਹ ਤਿੰਨ ਚੀਜ਼ਾਂ ਬੇਸਿਕ ਆਪਣੀ ਰੂਟੀਨ ਦੇ ਵਿੱਚ ਆਪਾਂ 10 ਮਿੰਟ ਜਿਹੜਾ ਆਪਾਂ ਸ਼ਾਂਤੀ ਨਾਲ ਬਹਿ ਕੇ, ਉਹਨੂੰ ਤੁਸੀਂ ਮੈਡੀਟੇਸ਼ਨ ਕਹਿ ਲਓ, ਉਹਨੂੰ ਤੁਸੀਂ ਪਾਠ ਕਹਿ ਲਓ, ਕੁਛ ਨਹੀਂ ਕਰਨਾ ਤਾਂ ਉੱਦਾਂ ਹੀ ਬਹਿ ਜਾਓ, ਕੁਛ ਨਾ ਕਰੋ ਤੁਸੀਂ, ਉੱਦਾਂ ਹੀ ਬਹਿ ਜਾਓ, ਸੋਚ ਹੀ ਲਓ ਵੀ ਕੀ ਤੁਹਾਨੂੰ ਪਰੇਸ਼ਾਨ ਕਰ ਰਿਹਾ, ਭਾਵੇਂ ਇਹੋ ਹੀ ਸੋਚ ਲਓ ਤੁਸੀਂ, ਪਰ ਬਹਿ ਜਾਓ ਟਿਕ ਕੇ, ਅਤੇ ਤੁਸੀਂ ਐਕਸਰਸਾਈਜ਼ ਕਰ ਲਓ, ਵਾਕ ਵਗੈਰਾ ਕਰ ਲਓ, ਅਤੇ ਖਾਣ ਲੱਗਿਆਂ ਜ਼ਰੂਰ ਸੋਚ ਲਓ ਵੀ ਮੈਂ ਗਲਤ ਖਾ ਰਿਹਾ ਜਾਂ ਸਹੀ ਖਾ ਰਿਹਾ। ਇਹ 3 ਚੀਜ਼ਾਂ ਆਪਣੀ ਰੂਟੀਨ 'ਚ ਆਪਾਂ ਸ਼ਾਮਿਲ ਕਰ ਲਈਏ, ਭਾਵੇਂ ਤੁਸੀਂ ਤੰਦਰੁਸਤ ਹੋ, ਤੁਸੀਂ ਬੱਚੇ ਹੋ, ਤੁਸੀਂ ਬਜ਼ੁਰਗ ਹੋ, ਤੁਸੀਂ ਨੌਜਵਾਨ ਹੋ, ਮਤਲਬ ਇਹ ਸਾਰਿਆਂ 'ਤੇ ਲਾਗੂ ਹੁੰਦੀਆਂ।
1: ਬਿਲਕੁਲ, ਹਾਂ, ਇਹ ਚੀਜ਼ਾਂ 'ਤੇ ਹਰ ਕੋਈ, ਈਵਨ ਬੱਚੇ ਵੀ ਅੱਖਾਂ ਬੰਦ ਕਰਕੇ ਬ੍ਰੀਦ ਇਨ ਬ੍ਰੀਦ ਆਊਟ ਕਰ ਹੀ ਲੈਂਦੇ,
0: ਜੋ ਆਪਾਂ ਕਰਦੇ ਹਾਂ ਉਹ ਵੀ ਪੀਂਦੇ। ਸੋ ਆਪਾਂ ਜੇ ਵਾਕ ਕਰਾਂਗੇ ਸਾਡੇ ਬੱਚਿਆਂ ਨੂੰ ਵੀ ਆਦਤ ਪੈ ਜੂਗੀ, ਆਪਾਂ ਜੇ ਸੋਚ ਕੇ ਵਧੀਆ ਖਾਵਾਂਗੇ ਇਹਦਾ ਮਤਲਬ ਵੀ ਸਾਡੇ ਘਰ 'ਚ ਵਧੀਆ ਆ ਰਿਹਾ ਹੋਊਗਾ, ਸਾਡੇ ਬੱਚਿਆਂ ਤੱਕ ਵੀ ਉਹ ਚੀਜ਼ ਚੱਲ ਜੂਗੀ। ਆਪਾਂ ਜੇ 10 ਮਿੰਟ ਟਿਕ ਕੇ ਬੈਠੇ ਹਾਂ ਤੇ ਤੁਹਾਡੇ ਬੱਚੇ ਨੂੰ ਵੀ ਟਿੱਕ ਕੇ ਬਹਿਣਾ ਆਜੂਗਾ, ਨਹੀਂ ਤੇ ਤੁਹਾਡੀ ਸ਼ਿਕਾਇਤ ਹੀ ਰਹਿਣੀ ਆ ਇਹ ਤੇ ਟਿੱਕ ਕੇ ਨਹੀਂ ਬਹਿੰਦਾ, ਉਹਨੂੰ ਪਤਾ ਹੀ ਨਹੀਂ ਆ ਟਿੱਕ ਕੇ ਬਹਿਣਾ ਕੀ ਹੁੰਦਾ, ਉਹਨੇ ਨਾ ਤੁਹਾਨੂੰ ਵੇਖਿਆ ਨਾ ਕਦੀ, ਹੁਣ ਟੀਵੀ ਕਾਰਟੂਨਾਂ ਨੇ ਤੇ ਟਿੱਕ ਕੇ ਬਹਿਣਾ ਨਹੀਂ ਆ, ਕੋਈ ਏਦਾਂ ਦਾ ਕਾਰਟੂਨ ਥੋੜੀ ਹੋਊਗਾ ਜਿਹੜਾ ਉਹਨੂੰ ਏਦਾਂ ਦਾ ਉਹ ਵੇਂਦਾ ਹੋਵੇ ਕੋਈ ਬੱਚਾ ਵੀ ਉਹ ਟਿੱਕ ਕੇ ਤੇ ਇੱਕ ਘੰਟਾ ਬੈਠਾ ਹੀ ਆ ਬਸ, ਏਦਾਂ ਦਾ ਤੇ ਕੁਛ ਨਹੀਂ ਹੋਣਾ। ਸੋ ਇਹ ਚੀਜ਼ਾਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਤੁਸੀਂ ਸ਼ਾਮਿਲ ਕਰੋ ਕਿਉਂਕਿ ਇਹ ਵੱਡੀ ਸਮੱਸਿਆ ਵਾ। ਆਸਟ੍ਰੇਲੀਆ ਜਿੱਥੇ ਆਪਾਂ ਰਹਿ ਰਹੇ ਹਾਂ, ਕੁਛ ਅੰਕੜੇ ਆਪਾਂ ਸਾਂਝੇ ਕਰ ਦਿੰਦੇ ਹਾਂ ਜਾਣ ਤੋਂ ਪਹਿਲਾਂ। ਆਸਟ੍ਰੇਲੀਆ ਦੇ ਵਿੱਚ ਹਰ ਸਾਲ ਲਗਭਗ 20% ਯਾਨੀ ਕਿ 5 ਦੇ ਵਿੱਚੋਂ ਇੱਕ ਆਸਟ੍ਰੇਲੀਆਈ ਨਾਗਰਿਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਬਿਮਾਰੀ ਦੇ ਨਾਲ ਜੂਝਦਾ। ਲਗਭਗ 45% ਆਸਟ੍ਰੇਲੀਅਨ ਜਿਹੜੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਦੇ ਨਾ ਕਦੇ ਮਾਨਸਿਕ ਸਿਹਤ ਦੀ ਸਮੱਸਿਆ, ਚਾਹੇ ਉਹ ਡਿਪਰੈਸ਼ਨ ਹੋਵੇ, ਚਾਹੇ ਉਹ ਐਂਗਜ਼ਾਇਟੀ ਹੋਵੇ, ਜਾਂ ਕੋਈ ਵੀ ਇਹਦੇ ਨਾਲ ਰਲਦਾ ਮਿਲਦਾ, ਕੋਈ ਇਹਦੀ ਭੈਣ, ਇਹਦਾ ਭਰਾ, ਇਹਦਾ ਮਾਮਾ, ਇਹਦਾ ਫੁੱਫਾ, ਸੋ ਇਹਦੇ ਨਾਲ ਰਿਲੇਟਡ ਕਦੇ ਨਾ ਕਦੇ ਜ਼ਿੰਦਗੀ 'ਚ ਉਹਨੂੰ ਸ਼ਿਕਾਇਤ ਜ਼ਰੂਰ ਰਹਿੰਦੀ ਆ। 45% ਆਸਟ੍ਰੇਲੀਅਨ ਇਹ ABS ਦੇ ਡਾਟੇ ਤੁਹਾਡੇ ਨਾਲ ਸ਼ੇਅਰ ਕਰ ਰਹੇ। ਸਭ ਤੋਂ ਵੱਡੀ ਜਿਹੜੀ ਆਮ ਸਮੱਸਿਆ ਵਾ ਉਹ ਆ ਓਵਰ ਥਿੰਕਿੰਗ, ਐਂਗਜ਼ਾਇਟੀ ਅਤੇ ਡਿਪਰੈਸ਼ਨ ਜਿਹੜਾ ਇਹਨਾਂ ਦੋਵਾਂ ਤੋਂ ਬਾਅਦ ਆਉਂਦਾ, ਅਤੇ ਬਾਅਦ ਵਿੱਚ ਇਹ ਤੋਂ ਬਾਅਦ 'ਚ ਫਿਰ ਉਹ ਇਹਨਾਂ ਤੋਂ ਹੀ ਕਨਵਰਟ ਹੋ ਕੇ ਫਿਰ ਉਹ ਡਿਪਰੈਸ਼ਨ ਬਣ ਜਾਂਦਾ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੇ ਲਈ ਆਪਣੇ ਆਪ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ। ਖਾਸ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਸਮੱਸਿਆ ਆਉਂਦੀ ਹੈ, ਕਿਉਂਕਿ ਉਹਨਾਂ ਦੇ ਵਿੱਚ ਕਹਿੰਦੇ ਨੇ ਕਿ ਇਹ ਚੀਜ਼ਾਂ ਪਲੱਸ ਹੋ ਜਾਂਦੀਆਂ, ਉਹਨਾਂ ਨੂੰ ਸੁੱਤੇ ਸਿੱਧ ਉਹਨਾਂ ਦਾ ਘਰ ਵੀ ਸਤਾ ਰਿਹਾ ਹੁੰਦਾ, ਅਤੇ ਉਹ ਸਾਰੀ ਉਮਰ ਇਸੇ ਕੰਪੈਰੀਜ਼ਨ 'ਚ ਵੀ ਲੱਗੇ ਰਹਿੰਦੇ ਆ, ਉੱਥੇ ਹੁੰਦੇ ਸੌਖੇ ਹੋਣਾ ਹੀ,
1: ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਬੀਚ ਵਿੱਚ ਲਟਕਦੇ ਰਹੇ।
0: ਜ਼ਿੰਦਗੀ ਦੇ ਵਿੱਚ ਆਪਸ਼ਨਸ ਵੇਖੋ ਕਿੰਨਾ ਤੰਗ ਕਰਦੀਆਂ ਬੰਦੇ ਨੂੰ।
1: ਇਹ ਤਾਂ ਹੈ ਹੀ, ਜਿੰਨੀ ਜ਼ਿਆਦਾ ਆਪਾਂ ਨੂੰ ਜਿਵੇਂ ਹੁਣ ਓਵਰ ਥਿੰਕਿੰਗ ਦੀ ਗੱਲ ਕੀਤੀ ਹੈ, ਹੁਣ ਸੰਸਕ੍ਰਿਤ ਦੀ ਲਾਈਨ ਵੀ ਨਾ ਅਤੀ ਸਰਵਤਰ ਵਰਜੇਤ, ਮਤਲਬ ਅਤੀ ਕਿਸੇ ਵੀ ਚੀਜ਼ ਦੀ ਠੀਕ ਨਹੀਂ ਹੈ, ਭਾਵੇਂ ਓਵਰ ਥਿੰਕ ਕਰ ਲਓ, ਭਾਵੇਂ ਓਵਰ ਆਪਸ਼ਨਸ ਕਹਿ ਲਓ, ਕਿਸੇ ਵੀ ਚੀਜ਼ ਦੀ ਜੇ ਟੂ ਮੱਚ ਹੋ ਜਾਂਦੀ ਹੈ ਨਾ ਤੇ ਉਹ ਫਿਰ ਤੁਹਾਨੂੰ ਤੰਗ ਹੀ ਕਰਦੀ ਹੈ।
0: ਆਪਸ਼ਨ ਹਮੇਸ਼ਾ ਮਾੜਾ, ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਉਂਝ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਤੋਂ ਬਗੈਰ, ਤੂੰ ਜਾਂ ਹੁੰਦੀ ਤੇ ਗੱਲ ਹੋਰ ਹੋਣੀ ਸੀ। ਸੋ ਇਹ ਜਿਹੜੀ ਆਪਸ਼ਨ ਹੈ ਨਾ,
1: ਨਹੀਂ ਐਵੇਂ ਹੋਣਾ ਚਾਹੀਦਾ, ਇੱਕ ਹੋਰ ਨੇਕ ਹੋ,
0: ਪਤੀ ਪਤਨੀ ਔਰ ਵੋ ਦੋ, ਹੁਣ ਤਾਂ ਸਾਡੀਆਂ ਫਿਲਮਾਂ ਵੀ ਚੱਲਣ ਲੱਗ ਗਈਆਂ, ਹੁਣ ਕਿੱਥੋਂ, ਹੁਣ ਤੇ ਟੱਪ ਗਿਆ ਕੰਮ ਉਹ ਤਾਂ। ਸੋ ਆਮ ਤੌਰ ਦੇ ਉੱਤੇ ਨਵੇਂ ਨਵੇਂ ਜਦੋਂ ਆਪਾਂ ਆਉਂਦੇ ਹਾਂ ਤੇ ਉਦੋਂ ਸ਼ਾਇਦ ਇਹ ਚੀਜ਼ਾਂ ਸ਼ਾਇਦ ਘੱਟ ਸਾਨੂੰ ਨਾ ਇੱਕ ਫਿਰ ਵੀ ਮਤਲਬ ਜਿਵੇਂ ਅੰਕੜਿਆਂ ਦੇ ਹਿਸਾਬ ਨਾਲ ਵੇਖਾਂ ਤਾਂ ਇਹ ਕੁਛ ਉਲਟ ਕਹਿ ਰਹੇ ਨੇ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਨਾ ਸਾਨੂੰ ਇੱਕ ਆਸ ਹੁੰਦੀ ਹੈ, ਆਸ ਵੀ ਤੁਹਾਨੂੰ ਜਿਉਂਦਾ ਰੱਖਦੀ ਹੈ, ਆਸ ਵੀ ਤੁਹਾਨੂੰ ਸਟ੍ਰੈਸ ਨਹੀਂ ਹੋਣ ਦਿੰਦੀ। ਸਾਨੂੰ ਆਸ ਹੁੰਦੀ ਹੈ ਵੀ ਅੱਗੇ ਜਦੋਂ ਆਪਾਂ PR ਹੋ ਗਏ, ਪੜ੍ਹਾਈ ਖਤਮ ਹੋ ਗਈ, ਨੌਕਰੀ ਵਧੀਆ ਮਿਲ ਗਈ ਨਾ ਤਾਂ ਅਸੀਂ ਠੀਕ ਹੋ ਜਾਣਾ,
1: ਸਭ ਵਧੀਆ ਹੋ ਜਾਣਾ,
0: ਉਦੋਂ ਤੱਕ ਸਗੋਂ ਤੁਹਾਨੂੰ ਉਸ ਲੈਵਲ 'ਤੇ ਇਹ ਚੀਜ਼ਾਂ ਪਰੇਸ਼ਾਨ ਨਹੀਂ ਕਰਦੀਆਂ ਤੁਹਾਨੂੰ। ਪਰ ਜਿੱਦਾਂ ਹੀ ਤੁਹਾਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਤੇ ਤੁਹਾਡੀ ਆਸ ਜੀ ਟੁੱਟਦੀ ਆ ਵੀ ਆਹ ਵੀ ਮਿਲ ਗਿਆ, ਆਹ ਵੀ ਮਿਲ ਗਿਆ, ਆਹ ਵੀ ਮਿਲ ਗਿਆ,
1: ਹੁਣ ਕੀ,
0: ਇਹ ਤਾਂ ਹੋਰ ਵੱਧ ਗਿਆ ਕੰਮ, ਹੈ ਨਾ। ਸੋ ਫਿਰ ਆਪਾਂ ਬਸ ਧੱਕੇ ਦੇ ਨਾਲ ਆਪਾਂ ਤੁਰੇ ਜਾਂਦੇ ਹਾਂ। ਸੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਜਾਂ ਫਿਰ ਆਸ ਪਾਸ ਤੁਹਾਡੇ ਕੋਈ ਵੀ ਪ੍ਰੋਬਲਮ ਆ ਰਹੀ ਆ ਤੇ ਲਾਈਫ ਲਾਈਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 13 11 14 ਦੇ ਉੱਤੇ, 24 ਘੰਟੇ ਦੇ ਲਈ ਇਹ ਨੰਬਰ ਹੁੰਦਾ। ਬਲੂ ਬੌਂਡ ਦੇ ਉੱਤੇ, ਬਲੂ ਬੌਂਡ ਬਿਯੋਂਡ ਬਲੂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਜਿਹੜਾ ਕਿ 24 ਘੰਟੇ ਦੇ ਲਈ ਨੰਬਰ ਹੁੰਦਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਕਿਸਮ ਦੀ ਕੋਈ ਲੈਂਗੁਏਜ ਦੀ ਤੁਹਾਨੂੰ ਸਮੱਸਿਆ ਵਾ ਤੇ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ 13 14 50 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜਿਹੜੀ ਵੀ ਤੁਹਾਡੀ ਭਾਸ਼ਾ, ਉਸੇ ਭਾਸ਼ਾ ਦੇ ਵਿੱਚ ਹੀ ਤੁਹਾਡੇ ਨਾਲ ਗੱਲ ਕੀਤੀ ਜਾਊਗੀ। ਸੋ ਅਜਿਹੇ ਦੇ ਵਿੱਚ ਕੋਈ ਵੀ ਆਸ ਪਾਸ ਤੁਸੀਂ ਵੇਖਦੇ ਹੋ ਜਾਂ ਤੁਹਾਨੂੰ ਕੋਈ ਸ਼ਿਕਾਇਤ, ਤੁਹਾਡੇ ਪਰਿਵਾਰ ਨੂੰ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਲੱਗਦੀ ਹੈ ਤਾਂ ਇਹਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ। ਸਭ ਤੋਂ ਪਹਿਲਾਂ ਆਪਣੇ GP ਦੇ ਨਾਲ ਗੱਲਬਾਤ ਕੀਤੀ ਜਾਵੇ, ਲੋਕਲ GP ਦੇ ਕੋਲੋਂ ਮੈਂਟਲ ਹੈਲਥ ਪਲਾਨ ਤੁਸੀਂ ਬਣਵਾ ਸਕਦੇ ਹੋ। ਉਸ ਤੋਂ ਇਲਾਵਾ ਜਿਹੜੀਆਂ ਹੋਰ ਅੱਗੇ ਦੀਆਂ ਸਟੈਪ ਨੇ ਉਹ ਤੁਹਾਨੂੰ ਜ਼ਰੂਰ ਦੱਸਣਗੇ। ਜੇਕਰ ਨਹੀਂ ਤੁਸੀਂ GP ਕੋਲ ਜਾਣਾ ਚਾਹੁੰਦੇ ਤਾਂ ਘਰ ਬੈਠੇ ਤੁਸੀਂ ਲਾਈਫ ਲਾਈਨ ਦੇ ਉੱਤੇ ਜਾਂ ਫਿਰ ਬਿਯੋਂਡ ਬਲੂ ਦੇ ਉੱਤੇ ਕਾਲ ਕਰ ਸਕਦੇ ਹੋ।
1: ਐਗਜੈਕਟਲੀ, ਬੜੀ ਆਸਾਨੀ ਨਾਲ, ਇੱਥੇ ਤਾਂ ਆਪਾਂ ਇਹੋ ਜਿਹੀ ਕੰਟਰੀ 'ਚ ਰਹਿ ਰਹੇ ਹਾਂ, ਇੱਥੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਹੈਲਪ ਹੋ ਸਕਦੀ ਹੈ, ਬਟ ਕਦਮ ਤਾਂ ਤੁਸੀਂ ਉਠਾਉਣਾ ਪਏਗਾ, ਤੁਹਾਨੂੰ
0: ਹੀ ਕਹਿਣਾ ਪੈਣਾ ਵੀ ਹੱਥ ਖੜਾ ਕਰੋਗੇ ਫਿਰ ਹੀ ਟੀਚਰ ਕਹੂਗਾ ਨਾ ਹਾਂਜੀ ਦੱਸੋ ਵੀ
1: ਦੱਸੋ ਕੀ ਦਿੱਕਤ ਹੈ।
0: ਸੋ ਜਾਂਦੇ ਜਾਂਦੇ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਆ ਅਤੇ ਉਹੀ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਅੱਗੇ ਅੱਗੇ ਤੁਰੇ ਜਾਂਦੇ, ਇੱਕ ਸਟੇਜ ਇੱਦਾਂ ਦੀ ਆਉਂਦੀ ਆ ਤੁਸੀਂ ਬੋਝ ਜਿਹਾ ਮਹਿਸੂਸ ਕਰਦੇ ਹੋ, ਅਤੇ ਉਦੋਂ ਇਹ ਚੀਜ਼ ਤੁਸੀਂ ਜ਼ਰੂਰ ਯਾਦ ਕਰਿਓ ਕਿ ਜ਼ਿੰਦਗੀ ਦੇ ਵਿੱਚ ਆਪਾਂ ਉਦੋਂ ਹੀ ਪਰੇਸ਼ਾਨ ਹੁੰਦੇ ਹਾਂ ਜਦੋਂ ਸਾਨੂੰ ਦੂਰ ਤੱਕ ਕੁਛ ਦਿਖ ਨਹੀਂ ਰਿਹਾ ਹੁੰਦਾ, ਸਾਨੂੰ ਜਦੋਂ ਮਹਿਸੂਸ ਹੁੰਦਾ ਵੀ ਅੱਗੇ ਤਾਂ ਹਨੇਰਾ ਹੀ ਹਨੇਰਾ ਵਾ, ਅੱਗੇ ਸਾਨੂੰ ਸਾਡਾ ਫਿਊਚਰ ਨਹੀਂ ਦਿਖ ਰਿਹਾ, ਸਾਨੂੰ ਸਾਡਾ ਫਿਊਚਰ ਪਰੇਸ਼ਾਨ ਕਰਦਾ, ਸਾਨੂੰ ਲੱਗਦਾ ਵੀ ਅੱਗੇ ਤਾਂ ਮੰਜ਼ਿਲ ਹੀ ਕੋਈ ਨਹੀਂ ਹੈ, ਮੈਂ ਹਨੇਰੇ 'ਚ ਤੁਰਿਆ ਜਾਂਦਾ, ਤਾਂ ਉਦੋਂ ਇੱਕ ਚੀਜ਼ ਜ਼ਰੂਰ ਯਾਦ ਰੱਖਿਓ ਕਿ ਜਦੋਂ ਆਪਾਂ ਚਾਨਣ ਲੈ ਕੇ ਤੁਰਦੇ ਹਾਂ, ਆਪਾਂ ਦੀਵਾ ਲੈ ਕੇ ਤੁਰਦੇ ਹਾਂ, ਜ਼ਿੰਦਗੀ ਇੱਕ ਦੀਵਾ ਲੈ ਕੇ ਤੁਰਨ ਵਾਂਗੂ ਆ, ਅਤੇ ਦੀਵੇ ਦੀ ਚਾਨਣ ਦੀ ਮੋਮਬੱਤੀ ਦੀ ਇੱਕ ਖਾਸੀਅਤ ਆ ਕਿ ਸਾਨੂੰ ਅਗਲਾ ਕਦਮ ਦਿਖ ਰਿਹਾ ਹੁੰਦਾ, ਆਪਣੇ ਹੱਥ 'ਚ ਜਦੋਂ ਚਾਨਣ ਹੁੰਦਾ ਤਾਂ ਸਾਨੂੰ ਪਤਾ ਹੁੰਦਾ ਅਸੀਂ ਅਗਲਾ ਕਦਮ ਕਿੱਥੇ ਧਰਨਾ, ਅਤੇ ਵੇਖਿਆ ਜਾਵੇ ਅਤੇ ਜਦੋਂ ਤੁਸੀਂ ਅਗਲਾ ਕਦਮ ਧਰ ਲਓਗੇ ਤੇ ਫਿਰ ਅਗਲਾ ਕਦਮ ਦੇਖਣਾ ਸ਼ੁਰੂ ਹੋ ਜਾਣਾ। ਸੋ ਐਵਰੀ ਡੇ ਹਰ ਪਲ ਤੁਸੀਂ ਜਿੱਦਾਂ ਜਿੱਦਾਂ ਕਦਮ ਅੱਗੇ ਵਧਾਈ ਜਾਓਗੇ ਉਹ ਦੀਵਾ ਉਹ ਚਾਨਣ ਉਹ ਲੋ ਤੁਹਾਨੂੰ ਅਗਲਾ ਵਿਖਾਈ ਜਾਓਗੇ। ਪਰ ਜੇ ਤੁਸੀਂ ਇਹ ਵੇਖ ਰਹੇ ਹੋ ਹੱਥ ਤੇ ਦੀਵਾ ਧਰ ਕੇ ਤੇ ਤੁਸੀਂ 10 ਕਿਲੋਮੀਟਰ ਅੱਗੇ ਵੇਖ ਰਹੇ ਹੋ, ਕਿਲੋਮੀਟਰ ਅੱਗੇ ਵੇਖ ਰਹੇ ਹੋ ਵੀ ਹਾਏ ਅੱਗੇ ਤੇ ਹਨੇਰਾ ਵਾ, ਪਰ ਤੁਸੀਂ ਯਾਦ ਰੱਖੋ ਕਿ ਤੁਸੀਂ ਉੱਡ ਕੇ ਨਹੀਂ ਉੱਥੇ ਪਹੁੰਚ ਸਕਦੇ, ਉੱਡ ਕੇ ਪਹੁੰਚਣ ਵਾਲਾ ਤੇ ਉੱਥੇ ਵੀ ਫਿਰ ਹਨੇਰੇ ਚ ਕਿਤੇ ਕੰਧ ਚ ਵੱਜੂਗਾ ਜਾ ਕੇ, ਹਨਾ, ਕਿਸੇ ਰੁੱਖ ਤੇ ਟੰਗਿਆ ਜਾਊਗਾ। ਸੋ ਤੁਸੀਂ ਇੱਕ ਇੱਕ ਕਦਮ ਹੌਲੀ ਹੌਲੀ ਬੇਬੀ ਸਟੈਪ ਜਦੋਂ ਇੱਕ ਇੱਕ ਵਧਾਈ ਜਾਓਗੇ ਉਹ ਹੀ ਲੋ ਅੱਗੇ ਅੱਗੇ ਤੁਰੀ ਜਾਣੀ ਆ, ਤੇ ਉਹ ਹੀ ਤੁਹਾਨੂੰ ਇੱਕ ਇੱਕ ਸਟੈਪ ਤੇ ਉਹ ਜੋ ਤੁਹਾਨੂੰ ਦਿਖ ਰਿਹਾ ਵਾ ਅੱਗੇ ਉੱਥੋਂ ਤੱਕ ਤੁਸੀਂ ਪਹੁੰਚ ਜਾਣਾ ਵਾ ਆਖਿਰਕਾਰ। ਪਰ ਕਹਿਣ ਦਾ ਮਤਲਬ ਇਹ ਕਿ ਠਹਿਰਾ, ਥੋੜਾ ਜਿਹਾ ਸਕੂਨ ਤੇ ਥੋੜੀ ਜਿਹੀ ਪੇਸ਼ੈਂਸ ਰੱਖਣੀ ਪਊਗੀ ਸਾਨੂੰ, ਵੀ ਇਹ ਨਹੀਂ ਆ ਵੀ ਰਾਤੋ ਰਾਤ ਤੁਸੀਂ, ਜੇ ਤੁਸੀਂ ਰਾਤੋ ਰਾਤ ਪਹੁੰਚਣ ਦੀ ਗੱਲ ਕਰੋਗੇ ਤੇ ਇਸ ਦੀਵੇ ਚੋਂ ਤੇਲ ਤੁਸੀਂ ਡੋਲ ਬਹਿਣਾ
1: ਤੇ ਭੁੱਕਾ ਮਾਰ ਮਾਰ ਕੇ ਚਾ ਪੀਓ, ਨਹੀਂ ਤੇ ਤੱਤੀ ਚਾ ਤੁਹਾਡਾ ਮੂੰਹ ਸਾੜ ਦੇਗੀ।
0: ਸੋ ਜਿਹੜੇ ਜਿਹੜੇ ਸਮਝ ਸਕਦੇ ਨੇ ਸਮਝ ਗਏ ਨੇ ਉਹ ਤੁਸੀਂ ਇਹਨੂੰ ਫੋਲੋ ਕਰੋ, ਜਿਹੜੇ ਨਹੀਂ ਸਮਝੇ ਤੁਸੀਂ ਕਿਸੇ ਵੇਲੇ ਵੀ ਮੈਸੇਜ ਜਾਂ ਫੋਨ ਕਰ ਸਕਦੇ ਹੋ, ਜਾਂ ਫਿਰ ਕੋਈ ਵੀ ਤੁਹਾਡੇ ਜਾਣਨ ਦੇ ਵਿੱਚ ਸਮਝਣ ਦੇ ਵਿੱਚ ਸਿਆਣਾ ਜਿਹਦੇ ਨਾਲ ਤੁਸੀਂ ਗੱਲ ਕਰਨੀ ਵਧੀਆ ਲੱਗਦੀ ਹੈ ਤੁਹਾਨੂੰ ਉਹਦੇ ਨਾਲ ਜ਼ਰੂਰ ਕਰੋ।
2: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਅੱਜ ਦੇ ਦਿਨ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਸਵੇਰੇ ਸਵੇਰੇ ਦੇ ਸਮੇਂ ਜੇਕਰ ਚਿਹਰੇ 'ਤੇ ਖੁਸ਼ੀ ਨਹੀਂ ਤਾਂ ਫਿਰ ਇੱਕ ਸੋਚ ਵਿਚਾਰ ਜ਼ਰੂਰ ਬਣਦੀ ਹੈ। ਜੇ ਆਪਾਂ ਸਵੇਰੇ ਹੀ ਨਹੀਂ ਖੁਸ਼, ਸ਼ੁਰੂਆਤ ਹੀ ਨਹੀਂ ਸਾਡੀ ਖੁਸ਼ੀ ਦੇ ਨਾਲ ਹੋਈ ਤਾਂ ਫਿਰ ਅੱਗੇ ਆਪਾਂ ਕੀ ਆਸ ਲਾ ਸਕਦੇ ਹਾਂ। ਸੋ ਫਿਰ ਸਭ ਤੋਂ ਪਹਿਲਾਂ ਆਪਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਬਰਕਰਾਰ ਰੱਖਿਓ। ਇਸੇ ਇੱਕ ਮੁਸਕਰਾਹਟ ਦੇ ਨਾਲ ਹੀ ਬੜੇ ਮਸਲੇ ਹੱਲ ਹੋ ਜਾਂਦੇ ਆ। ਮਸਲੇ ਅੰਦਰ ਦੇ ਨੇ, ਸਮਝ ਵੀ ਤੁਹਾਨੂੰ ਆਪ ਨੂੰ ਆਉਣੇ ਆ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਆ ਮੌਤ ਦੀਆਂ ਤੰਦਾਂ। ਉਹ ਅੱਜ 5 ਸਾਲ ਬਾਅਦ ਪੰਜਾਬ ਦੀ ਧਰਤੀ 'ਤੇ ਆ ਰਹੀ ਸੀ। ਆਪਣਾ ਪਿੰਡ, ਆਪਣੇ ਖੇਤ, ਆਪਣੇ ਲੋਕ ਪਰਿਵਾਰ ਸਭ ਕੁਛ ਮਾਨਣ ਦਾ ਬੜਾ ਚਾਅ ਸੀ ਮਨ ਦੇ ਵਿੱਚ। ਬਚਪਨ ਦੀਆਂ ਉਹ ਗੱਲਾਂ ਚੇਤੇ ਕਰਦੀ, ਉਹਨਾਂ ਦਿਨਾਂ ਨੂੰ ਫੇਰ ਮਨ ਦੇ ਵਿੱਚ ਦੁਹਰਾਉਂਦੀ, ਸੋਚਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਜਿਉਣ ਦੀ ਕੋਸ਼ਿਸ਼ ਕਰਦੀ। ਪਿੰਡ ਦੇ ਰਾਹ ਵੱਲ ਬੜੀ ਖੁਸ਼ੀ ਖੁਸ਼ੀ ਜਾ ਰਹੀ ਸੀ। ਰਸਤੇ ਦੇ ਵਿੱਚ ਬਚਪਨ ਦੀਆਂ ਸਾਰੀਆਂ ਗੱਲਾਂ ਬਾਤਾਂ ਇੱਕ ਇੱਕ ਕਰਕੇ ਇਹ ਕਿਸੇ ਰੀਲ ਵਾਂਗੂ ਜਿੱਦਾਂ ਚੱਲ ਰਹੀਆਂ ਹੋਣ। ਦਾਦਾ ਜੀ ਬਜ਼ੁਰਗਾਂ ਦਾ ਸਾਇਆ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਕਿੰਨਾ ਪਿਆਰ ਕਰਦੇ ਸੀ ਮੈਨੂੰ। ਬਚਪਨ ਦੇ ਵਿੱਚ ਮੈਨੂੰ ਸਵੇਰੇ ਸਵੇਰੇ ਉਠਾ ਕੇ ਸਕੂਲ ਦੇ ਲਈ ਉਹੀ ਤਿਆਰ ਕਰਦੇ ਸੀ। ਥੋੜ੍ਹੇ ਜਿਹੇ ਰਸਤੇ ਦੇ ਉੱਤੇ ਮੈਨੂੰ ਤੁਰਨ ਨਾ ਦੇਣਾ, ਵਾਰ ਵਾਰ ਪੁੱਛਣਾ ਹੁਣ ਮੈਂ ਚੁੱਕ ਲਾਂ, ਕੰਧੇੜੇ ਚੜ੍ਹਨਾ ਹੀ। ਕਈ ਵਾਰੀ ਨਾ ਵੀ ਥੱਕੇ ਹੋਣਾ ਤਾਂ ਵੀ ਜੀ ਕਰਨਾ ਚਲੋ ਮੋਢਿਆਂ 'ਤੇ ਚੜ੍ਹੀ ਜਾਂਦੇ ਹਾਂ। ਕਿੰਨੇ ਸੋਹਣੇ ਸੀ ਦਿਨ, ਕਿੰਨੇ ਪਿਆਰੇ ਸੀ ਦਿਨ। ਘਰ ਦੇ ਵਿਹੜੇ ਵਿੱਚੋਂ ਹੀ ਮੈਨੂੰ ਸਾਈਕਲ ਉੱਪਰ ਬਿਠਾ ਲੈਣਾ ਕਈ ਵਾਰ। ਥੋੜ੍ਹੀ ਵੱਡੀ ਹੋਈ ਨੂੰ ਹੁਣ ਚੁੱਕ ਜੂ ਨਹੀਂ ਸੀ ਸਕਦੇ। ਫਿਰ ਇੱਕ ਸਮਾਇਆ ਥੋੜ੍ਹੀ ਦੂਰ ਟੈਂਪੂ 'ਤੇ ਚੜ੍ਹਾ ਦੇਣਾ, ਮੇਰੇ ਵਾਪਸ ਆਉਣ ਤੋਂ ਪਹਿਲਾਂ ਹੀ ਫਿਰ ਉਸ ਜਗ੍ਹਾ ਦੇ ਉੱਤੇ ਖੜ੍ਹੇ ਹੋਣਾ, ਦੂਰੋਂ ਹੱਥ ਹਿਲਾਉਣਾ। ਮੇਰੇ ਮਨਾ ਕਰਨ ਦੇ ਉੱਤੇ ਵੀ ਬੈਗ ਆਪਣੇ ਮੋਢੇ ਦੇ ਉੱਤੇ ਪਾ ਲੈਣਾ, ਸਾਈਕਲ ਦੇ ਪਿੱਛੇ ਬਿਠਾ ਕੇ ਘਰ ਲੈ ਆਉਣਾ, ਘਰ ਦੇ ਵਿਹੜੇ ਵਿੱਚ ਲਿਆ ਕੇ ਸਾਈਕਲ ਤੋਂ ਉਤਾਰਦੇ ਅਤੇ ਦੂਰ ਦੀ ਉੱਚੀ ਸਾਰੀ ਆਵਾਜ਼ ਮਾਰ ਦਿੰਦੇ, ਲਿਆਓ ਵੀ ਪਾਣੀ ਧਿਆਣੀ, ਪੜ੍ਹ ਕੇ ਆਈ ਆ ਕੁੜੀ। ਕਿੰਨਾ ਵਧੀਆ ਸੀ ਉਹ ਬਚਪਨ। ਗਲੀ ਦੇ ਵਿੱਚ ਕੋਈ ਭਾਈ ਕੁਛ ਵੇਚਣ ਆਉਂਦਾ ਤਾਂ ਜ਼ਰੂਰ ਲੈ ਕੇ ਦੇਣਾ, ਉਹਨੂੰ ਕਹਿ ਰੱਖਿਆ ਸੀ ਜਦੋਂ ਵੀ ਤੂੰ ਗਲੀ ਦੇ ਵਿੱਚ ਆਉਣਾ ਸਾਡੇ ਘਰ ਲਈ ਇੱਕ ਅੱਧਾ ਪੈਕਟ ਜ਼ਰੂਰ ਬਚਾ ਕੇ ਲਿਆਈ, ਉਹ ਸਾਡੀ ਕੁੜੀ ਨੂੰ ਫੁੱਲੇ ਬੜੇ ਪਸੰਦ ਆ। ਪਖਾਨੇ ਵਾਲੇ ਨੂੰ ਵੱਖਰੀ ਹਦਾਇਤ, ਲੋਕ ਸੱਚ ਹੀ ਕਹਿੰਦੇ ਨੇ, ਮੂਲ ਦੇ ਨਾਲੋਂ ਵਿਆਜ ਪਿਆਰਾ ਹੁੰਦਾ। ਉਦੋਂ ਯਾਦ ਹੈ 6 ਮਹੀਨੇ ਬਾਅਦ ਕਿਤੇ ਫਸਲ ਵੇਚਣ ਜਾਣਾ ਅਤੇ ਉੱਥੋਂ ਵੀ ਖੂਬ ਪਸੰਦ ਦੀਆਂ ਚੀਜ਼ਾਂ ਲੈ ਕੇ ਆਉਣੀਆਂ। ਅਕਸਰ ਹੀ 5 ਰੁਪਈਏ ਦਾ ਠੀਪਾ ਮਿਲਦਾ ਹੁੰਦਾ ਸੀ। ਕਈ ਵਾਰ ਮੇਰੇ ਸਕੂਲ ਦਾ ਬੈਚ ਮੇਰੇ ਘਰ ਦੇ ਵਿੱਚ ਰਹਿ ਜਾਣਾ ਅਤੇ 10 ਰੁਪਈਏ ਫਾਈਨ ਲੱਗ ਜਾਣਾ। ਉਹਨਾਂ 5 ਰੁਪਈਆਂ ਦਾ ਬੈਚ ਖਰੀਦ ਲੈਣਾ ਅਤੇ ਉਹ ਆਪਣੀ ਕਮੀਜ਼ ਦੇ ਉੱਤੇ ਫੇਰ ਲਾ ਲੈਣਾ ਅਤੇ ਫਿਰ ਮੈਨੂੰ ਲੱਗਦਾ ਸੀ ਜਿੱਦਾਂ ਬੈਚ ਦੀ ਕੀਮਤ ਹੁਣ 10 ਰੁਪਈਏ ਹੋ ਗਈ ਹੈ। ਮੈਨੂੰ ਯਾਦ ਹੈ ਡੈਡੀ ਜੀ ਨੇ ਆਦਤ ਦੇ ਮੁਤਾਬਕ ਮੈਨੂੰ 5 ਰੁਪਈਏ ਦਾ ਇੱਕ ਵਾਰੀ ਠੀਪਾ ਦਿੱਤਾ। ਮੈਂ ਵਗਾ ਕੇ ਮਾਰਿਆ ਅਤੇ ਕਿਹਾ, ਡੈਡੀ ਜੀ ਹੁਣ 5 ਦੇ ਨਾਲ ਕੀ ਆਉਂਦਾ ਭਲਾ। ਗੁੱਸੇ ਨਹੀਂ ਹੋਏ, ਉਲਟਾ ਪਤਾ ਨਹੀਂ ਕਿਉਂ ਕਿੰਨਾ ਚਿਰ ਹੱਸਦੇ ਰਹੇ। ਚੱਲ ਕੋਈ ਨਾ ਕੁੜੀਏ, ਹੁਣ ਤੈਨੂੰ 10 ਰੁਪਈਏ ਦਿਆ ਕਰਾਂਗੇ।
ਪਰ ਮੇਰਾ ਵਗਾ ਕੇ ਮਾਰੇ ਹੋਏ ਸਿੱਕੇ ਦੇ ਬਾਅਦ ਘਰ ਦੇ ਵਿੱਚ ਹਮੇਸ਼ਾ ਹੀ ਉਹ ਗੱਲ ਚੱਲਦੀ ਰਹੀ। ਯਾਦ ਹੈ ਇੱਕ ਵਾਰੀ ਸਿੱਕਾ ਵਗਾ ਕੇ ਮਾਰਿਆ ਸੀ। ਇੱਦਾਂ ਦੀਆਂ ਗੱਲਾਂ, ਇੱਦਾਂ ਦੀਆਂ ਹਰਕਤਾਂ ਅਕਸਰ ਹੀ ਯਾਦਾਂ ਬਣ ਜਾਂਦੀਆਂ ਨੇ। ਫਿਰ ਅਸੀਂ ਜਦੋਂ ਪਿੰਡ ਤੋਂ ਸ਼ਹਿਰ ਆ ਗਏ ਸੀ ਤਾਂ ਵੀ ਪਿੰਡ ਨੂੰ ਯਾਦ ਕਰਦੇ ਰਹਿਣਾ। ਜਦੋਂ ਵੀ ਪਿੰਡ ਜਾਂਦੇ, ਡੈਡੀ ਜੀ ਪਿੰਡ ਦੇ ਬਾਹਰ ਵਾਰੀ ਬੈਠੇ ਹੁੰਦੇ, ਸਾਨੂੰ ਆਉਂਦਿਆਂ ਵੇਖ ਕੇ ਜੋ ਉਹਨਾਂ ਦੇ ਚਿਹਰੇ 'ਤੇ ਖੁਸ਼ੀ ਹੁੰਦੀ ਸੀ ਹੁਣ ਜ਼ਿਆਦਾ ਸਮਝ ਆਉਂਦੀ ਹੈ। ਉਹਨਾਂ ਦਾ ਗੋਰਾ ਚਿੱਟਾ ਰੰਗ, ਚਿੱਟੀ ਦਾੜੀ, ਪੱਖਦਾ ਲਾਲ ਚਿਹਰਾ ਅੱਜ ਵੀ ਅੱਖਾਂ ਅੱਗੇ ਘੁੰਮੀ ਜਾਂਦਾ। ਬੈਂਚ ਉੱਤੇ ਬੈਠਿਆ ਉਹਨਾਂ ਨੂੰ ਵੇਖ ਕੇ ਮਨ ਜਿੱਦਾਂ ਹੋਰ ਦਾ ਹੋਰ ਹੀ ਹੋ ਜਾਂਦਾ ਸੀ। ਨਾਲ ਹੀ ਹੱਥ ਦੇ ਨਾਲ ਇਸ਼ਾਰਾ ਕਰ ਦੇਣਾ ਕਿ ਤੁਸੀਂ ਘਰ ਜਾਓ, ਮੈਂ ਪਿੱਛੇ ਪਿੱਛੇ ਆਉਣਾ। ਚਿਹਰੇ 'ਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ। ਸਾਨੂੰ ਵੀ ਪਤਾ ਹੁੰਦਾ ਸੀ ਕਿ ਸਾਨੂੰ ਘਰ ਘੱਲ ਕੇ ਇਹ ਹੁਣ ਕੁਛ ਸਾਡੇ ਖਾਣ ਲਈ ਲੈ ਕੇ ਆਉਣਗੇ, ਉਹ ਜੋ ਸਾਨੂੰ ਪਸੰਦ ਹੈ। ਇੱਕ ਹੋਰ ਆਦਤ ਸੀ ਉਹਨਾਂ ਦੀ, ਤੁਰੇ ਜਾਂਦਿਆਂ ਦੇ ਪਿੱਠ ਪਿੱਛੇ ਹੱਥ ਰੱਖ ਕੇ ਤੁਰਨਾ। ਪਤਾ ਨਹੀਂ ਉਹ ਕੀ ਸੀ ਪਰ ਮਜ਼ਾ ਬੜਾ ਆਉਂਦਾ ਸੀ। ਇੱਦਾਂ ਲੱਗਦਾ ਸੀ ਜਿੱਦਾਂ ਤੁਰਨ ਦੇ ਵਿੱਚ ਕੋਈ ਕਸ਼ਟ ਹੀ ਨਹੀਂ ਕਰਨਾ ਪੈ ਰਿਹਾ। ਇੱਦਾਂ ਲੱਗਦਾ ਸੀ ਜਿੱਦਾਂ ਹੱਥ ਪਿੱਛੇ ਰੱਖਿਆ ਉਹਨਾਂ ਨੇ ਮੋਢਿਆਂ 'ਤੇ ਹੀ ਚੁੱਕ ਲਿਆ ਹੋਵੇ। ਸ਼ਹਿਰੋਂ ਆ ਕੇ ਜਦੋਂ ਅਸੀਂ ਹੁਣ ਤੇਜ਼ ਤੁਰਨ ਲੱਗ ਪਏ, ਅਹਿਸਾਸ ਨਹੀਂ ਸੀ ਹੁੰਦਾ ਕਿ ਉਹ ਹੁਣ ਉਨੀ ਤੇਜ਼ ਨਹੀਂ ਤੁਰ ਸਕਦੇ, ਪਰ ਪਤਾ ਨਹੀਂ ਕਿੱਦਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਿਰ ਨਾਲ ਰਲੀ ਆਉਂਦੇ। ਮੁੱਕਦੀ ਗੱਲ ਘਰ 'ਤੇ ਇਕੱਠੇ ਪਹੁੰਚਦੇ, ਉਹਨਾਂ ਨੂੰ ਵੀ ਚਾਅ ਹੁੰਦਾ ਕਿ ਮੈਂ ਨਾਲ ਨਾਲ ਤੁਰਾਂ। ਹੁਣ ਅਹਿਸਾਸ ਹੁੰਦਾ ਕਿ ਉਹ ਕਿੰਨਾ ਪਿਆਰ ਕਰਦੇ ਸੀ। ਓਏ ਮੇਰਾ ਪੁੱਤ ਆਇਆ, ਮੇਰਾ ਪੁੱਤ ਆਇਆ, ਵਾਰ ਵਾਰ ਇੱਕੋ ਗੱਲ ਦੁਹਰਾਈ ਜਾਣੀ। ਕਈ ਵਾਰੀ ਨਾਂ ਲੈਂਦੇ, ਕਈ ਵਾਰੀ ਨਾ ਵੀ ਲੈਂਦੇ, ਕਈ ਵਾਰੀ ਵੈਸੇ ਹੀ ਵੇਖ ਵੇਖ ਕੇ ਖੁਸ਼ ਹੋਈ ਜਾਂਦੇ। ਇੱਕ ਆਦਤ ਉਹਨਾਂ ਦੀ ਹੋਰ ਯਾਦ ਆਉਂਦੀ ਹੈ, ਦੁੱਧ ਪੱਤੀ ਪੀਣ ਦੀ। ਭਾਵੇਂ ਉਹਨਾਂ ਦਾ ਸਰੀਰ ਹੁਣ ਚਾਹ ਮੰਗਦਾ ਸੀ, ਚਾਹ ਦਾ ਚਸਕਾ ਪੈ ਗਿਆ ਸੀ, ਪਰ ਕਹਿੰਦੇ ਨੇ ਜਵਾਨੀ ਵੇਲੇ ਉਹ ਪ੍ਰਵਾਨ ਨਹੀਂ ਕਰਦੇ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਕਿਸੇ ਨਾ ਕਿਸੇ ਜ਼ਰੀਏ ਸਰੀਰ ਦੇ ਅੰਦਰ ਦੁੱਧ ਦਹੀਂ ਜਾਂਦਾ ਰਹਿਣਾ ਚਾਹੀਦਾ। ਕਈ ਵਾਰ ਤਾਂ ਰਾਤ ਉੱਠ ਕੇ ਵੀ ਦੁੱਧ ਪੱਤੀ ਮੰਗ ਲੈਂਦੇ। ਇੱਕ ਦਿਨ ਰਾਤ ਉੱਠ ਕੇ ਅੱਗ ਸੇਕ ਰਹੇ ਸੀ। ਅਕਸਰ ਹੀ ਉਹ ਬਾਲਟੀ ਦੇ ਵਿੱਚ ਅੰਗਿਆਰ ਪਾ ਕੇ ਕਮਰੇ 'ਚ ਹੀ ਰੱਖ ਲੈਂਦੇ ਸੀ। ਰਾਤ ਨੂੰ ਜਦੋਂ ਚੁੱਲ੍ਹਾ ਵਧਾਉਣਾ, ਜਿਹੜੇ ਅੰਗਿਆਰ ਬਚਦੇ ਉਹ ਬਾਲਟੀ ਦੇ ਵਿੱਚ ਪਾਉਣੇ ਅਤੇ ਉਹਨਾਂ ਦੇ ਕਮਰੇ 'ਚ ਰੱਖ ਦੇਣ। ਉਹੀ ਉਹਨਾਂ ਦਾ ਹੀਟਰ ਸੀ। ਸ਼ਾਇਦ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਕਈ ਵਾਰੀ, ਰਾਤ ਉੱਠ ਕੇ ਸੇਕਣਾ। ਘਰ ਦੇ ਵਿੱਚ ਅਕਸਰ ਹੀ ਇਹ ਗੱਲ ਹੁੰਦੀ। ਜਦੋਂ ਮੈਂ ਹੋਈ ਸੀ, ਇੱਕ ਰਾਤ ਮੈਂ ਰੋਈ ਜਾਂਦੀ ਸੀ। ਡੈਡੀ ਜੀ ਆਪਣੀ ਆਦਤ ਦੇ ਮੁਤਾਬਕ ਰਾਤ ਨੂੰ ਉੱਠ ਕੇ ਉਹੀ ਬਾਲਟੀ ਸੇਕ ਰਹੇ ਸੀ ਅਤੇ ਫਿਰ ਉਹੀ ਧੂਣੀ ਵਾਲੀ ਅੱਗ ਇੱਕ ਬਾਲਟੀ ਦੇ ਵਿੱਚ ਪਾ ਕੇ ਮੰਮੀ ਦੀ ਮੰਜੀ ਥੱਲੇ ਰੱਖ ਦਿੱਤੀ। ਇਸ ਕਰਕੇ ਤਾਂ ਕਿ ਸਾਨੂੰ ਨਿੱਘ ਆ ਸਕੇ। ਉਹਨਾਂ ਨੇ ਸੋਚਿਆ ਕਿ ਸ਼ਾਇਦ ਮੈਂ ਛੋਟੀ ਹਾਂ, ਮੈਨੂੰ ਠੰਡ ਨਾ ਲੱਗ ਜਾਵੇ, ਇਸ ਕਰਕੇ ਉਹਨਾਂ ਨੇ ਅੱਗ ਮੰਜੀ ਦੇ ਹੇਠਾਂ ਰੱਖ ਦਿੱਤੀ। ਮੰਮੀ ਦੱਸਦੇ ਨੇ ਕਿ ਜਦੋਂ ਜ਼ਿਆਦਾ ਸੇਕ ਲੱਗਿਆ ਤਾਂ ਉਹ ਘਬਰਾ ਗਏ। ਉੱਠ ਕੇ ਵੇਖਿਆ ਤਾਂ ਪਹਿਲਾਂ ਸਮਝ ਨਾ ਆਈ, ਫਿਰ ਧਿਆਨ ਦੇ ਨਾਲ ਵੇਖਿਆ, ਮੰਜੀ ਦੇ ਹੇਠਾਂ ਅੱਗ ਪਈ ਸੀ। ਪੂਰਾ ਕਮਰਾ ਜਿੱਦਾਂ ਨਿੱਘਾ ਪਿਆ ਹੋਵੇ। ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਕੁ ਯਾਦਾਂ ਅਤੇ ਕਿੰਨੇ ਕੁ ਬਲਿਦਾਨ ਸਾਡੇ ਮਾਪਿਆਂ ਦੇ। ਆ ਬਾਹਰ ਜਾ ਕੇ ਪਤਾ ਨਹੀਂ ਯਾਦ ਕਿਉਂ ਨਹੀਂ ਆਉਂਦੇ। ਜਿਉਂਦੇ ਨੇ ਅਤੇ
ਬਹੁਤ ਜ਼ਿਆਦਾ ਹੀ ਆ ਜਾਂਦੇ। ਜਦੋਂ ਫਿਰ ਮੈਂ ਬਾਹਰ ਚਲੀ ਗਈ ਸੀ ਨਾ, ਮੇਰੇ ਜਾਣ ਤੋਂ 16 ਕੁ ਦਿਨ ਬਾਅਦ ਡੈਡੀ ਦੀ ਖਬਰ ਆਈ ਸੀ। ਇੱਕ ਤਾਂ ਥੋੜ੍ਹੇ ਦਿਨ ਹੋਏ ਸੀ ਕਈ ਨੂੰ, ਵੈਸੇ ਹੀ ਮਨ ਉਦਾਸ ਸੀ। ਉੱਥੋਂ ਇਹ ਖਬਰ ਮਿਲਣੀ, ਸ਼ਾਇਦ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਰੋਈ ਹੋਵਾਂ। ਵਾਰ ਵਾਰ ਉਹ ਗੱਲਾਂ ਯਾਦ ਆ ਰਹੀਆਂ ਸੀ, ਵਾਰ ਵਾਰ ਉਹ ਬਚਪਨ ਯਾਦ ਆ ਰਿਹਾ ਸੀ, ਉਹ ਚਿਹਰਾ ਵਾਰ ਵਾਰ ਅੱਖਾਂ ਅੱਗੇ ਘੁੰਮਦਾ ਸੀ। ਅੱਜ ਪਿੰਡ ਤਾਂ ਜਾ ਰਹੀ ਹਾਂ, ਪਰ ਪਤਾ ਨਹੀਂ ਪਿੰਡ ਜਾਣ ਦਾ ਉਹ ਮਜ਼ਾ ਜਿਹਾ ਕਿਉਂ ਨਹੀਂ। ਉਹ ਦੂਰ ਤੱਕ ਹੱਸਣ ਵਾਲਾ ਚਿਹਰਾ ਪਤਾ ਨਜ਼ਰ ਨਹੀਂ ਆਉਣਾ, ਫਿਰ ਵੀ ਪਤਾ ਨਹੀਂ ਕਿਉਂ ਮਨ ਤਸੱਵਰ ਕਰਦਾ ਕਿ ਉਹ ਚਿਹਰਾ ਉੱਥੇ ਬੈਠਾ ਹੋਵੇ। ਮੈਂ ਤੁਰੀ ਜਾਵਾਂ, ਮੇਰੀ ਪਿੱਠ ਪਿੱਛੇ ਹੱਥ ਹੋਵੇ, ਮੈਂ ਹੌਲੀ ਤੁਰੂੰਗੀ। ਹੁਣ ਤੇ ਉਹਨਾਂ ਕੋਲ ਬਹੁਤੀ ਤੇਜ਼ ਨਹੀਂ ਤੁਰਿਆ ਜਾਣਾ, ਪਤਾ ਨਹੀਂ ਕਿਹੜੇ ਮਨ ਨੂੰ ਕਹੀ ਜਾਂਦੀ ਹੈ, ਮੈਂ ਹੌਲੀ ਤੁਰੂੰਗੀ। ਮੈਂ ਹੌਲੀ ਤੁਰੂੰਗੀ ਤਾਂ ਕਿ ਉਹ ਮੇਰੇ ਨਾਲ ਤੁਰ ਸਕਣ। ਫਿਰ ਇੱਕਦਮ ਜਿੱਦਾਂ ਛਲਾਵਾ ਜਿਹਾ ਹਟਦਾ, ਇਹ ਪਰਦਾ ਪਾਸੇ ਹਟਦਾ, ਇੱਦਾਂ ਲੱਗਦਾ ਜਿੱਦਾਂ ਸੁਪਨੇ 'ਚ ਹੀ ਤੁਰੀ ਫਿਰਾਂ। ਘਰ ਜਾਣ ਤੱਕ ਮੇਰਾ ਮਨ ਬੜਾ ਭਰਿਆ ਭਰਿਆ ਸੀ। ਹੁਣ ਤਾਂ ਉਹ ਮਕਾਨ ਵੀ ਪਹਿਲਾਂ ਵਾਲਾ ਮਕਾਨ ਨਹੀਂ ਸੀ ਰਿਹਾ, ਮੈਨੂੰ ਸਾਰਾ ਕੁਛ ਹੁਣ ਉਪਰਾ ਉਪਰਾ ਜਿਹਾ ਲੱਗੀ ਜਾਂਦਾ। ਦਿਲ ਕਰਦਾ ਸੀ ਅੱਜ ਉੱਚੀ ਉੱਚੀ ਰੋਵਾਂ ਚੀਕਾਂ ਮਾਰਾਂ, ਡੈਡੀ ਨੂੰ ਯਾਦ ਕਰਾਂ। ਕਹਿੰਦੇ ਨੇ ਉਹ ਇੱਥੇ ਹੀ ਕਿਤੇ ਹੁੰਦੇ ਆ, ਕਿਉਂ ਨਾ ਆਵਾਜ਼ਾਂ ਮਾਰ ਕੇ ਵੇਖਾਂ। ਪਰ ਲੋਕ ਕਹਿਣਗੇ ਪਾਗਲ ਹੋ ਗਈ ਹੈ, ਇਹ ਦਿਮਾਗੋਂ ਹਿੱਲ ਗਈ ਹੈ। ਇਹ ਸੋਚ ਸੋਚ ਕੇ ਇਹ ਵੀ ਮਨਾ ਹੀ ਨਹੀਂ ਕਰ ਸਕੀ। ਕਦੀ ਮਨ ਦੇ ਵਿੱਚ ਆਉਂਦਾ ਇੰਤਜ਼ਾਰ ਕਰਾਂ ਉਹ ਗੁਬਾਰੇ ਵੇਚਣ ਵਾਲਾ ਆਵੇ, ਉਹ ਫੁੱਲੇ ਵੇਚਣ ਵਾਲਾ ਆਵੇ। ਉਹਨੂੰ ਤਾਂ ਯਾਦ ਹੀ ਹੋਣਾ ਵਾ, ਉਹਨੂੰ ਯਾਦ ਹੋਣਾ ਪਾਪਾ ਜੀ ਨੇ ਕਿਹਾ ਸੀ ਕੁੜੀ ਨੂੰ ਬੜੇ ਪਸੰਦ ਨੇ ਫੁੱਲੇ। ਪਤਾ ਨਹੀਂ ਕਿਉਂ ਫਿਰ ਮਨ ਕਹਿੰਦਾ ਨਹੀਂ, ਅੱਜ ਖਾਧੇ ਨਹੀਂ ਜਾਣੇ, ਅੱਜ ਕੀ ਕਰੂੰਗੀ ਉਸ ਗੁਬਾਰੇ ਨੂੰ। ਸੱਚੀ ਕਿਸੇ ਨੇ ਸੱਚ ਕਿਹਾ ਸੀ, ਜੀਆਂ ਦੇ ਨਾਲ ਘਰ ਹੁੰਦਾ, ਉਹੀ ਘਰ ਆ ਪਰ ਅੱਜ ਆਪਣਾ ਨਹੀਂ ਲੱਗ ਰਿਹਾ, ਉਹੀ ਪਿੰਡ ਆ ਪਰ ਅੱਜ ਆਪਣਾ ਨਹੀਂ ਲੱਗ ਰਿਹਾ। ਆਪਣੇ ਜੀ ਹੋਣ ਤੇ ਕੱਚੀ ਕੁੱਲੀ ਦੇ ਵਿੱਚ ਵੀ ਨਜ਼ਾਰਾ ਆ ਜਾਂਦਾ। ਆਪਣੇ ਜੀਆਂ ਦਾ ਨਿੱਘ ਹੋਵੇ ਤੇ ਸਿਆਲ 'ਚ ਕੋਈ ਧੂਣੀ ਵੀ ਨਹੀਂ ਬਾਲਣ ਦੀ ਲੋੜ ਪੈਂਦੀ। ਆਪਣੇ ਜੀ ਸਿਰਫ ਛੱਡ ਜਾਂਦੇ ਨੇ ਤੇ ਯਾਦਾਂ, ਉਹ ਸੋਹਣੀਆਂ ਯਾਦਾਂ ਦੇ ਸਦਕੇ ਆਪਾਂ ਸਾਰੀ ਜ਼ਿੰਦਗੀ ਕੱਢ ਦਿੰਦੇ ਹਾਂ। ਜਦੋਂ ਜੀ ਕਰਦਾ ਉਹਨਾਂ ਯਾਦਾਂ ਦੇ ਵਿੱਚ ਚਲੇ ਜਾਈਦਾ ਤੇ ਫਿਰ ਉਹਨਾਂ ਦੇ ਨਾਲ ਖੂਬ ਸਮਾਂ ਬਿਤਾਈਦਾ। ਸ਼ਾਇਦ ਇਸੇ ਨੂੰ ਤਾਂ ਕਹਿੰਦੇ ਨੇ ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ, ਤੁਹਾਡੇ ਪਿਆਰੇ ਹਮੇਸ਼ਾ ਸਾਡੇ ਕੋਲ ਹੁੰਦੇ ਨੇ, ਹਮੇਸ਼ਾ ਦੇ ਨੇ।

ਇਹ ਕਹਾਣੀ ਪ੍ਰਵੀਨ ਕੌਰ ਸਿੱਧੂ ਹੋਰਾਂ ਨੇ ਲਿਖੀ ਸੀ ਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਧੰਨਵਾਦ, ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ,

0: ਸਿੱਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕੁ ਅਪਰਸ ਸਗਲ ਨਿਸਤਾਰੈ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਪੰਡਿਤ ਜੋ ਮਨ ਪਰ ਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਾਥ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਤ ਨਾਨਕ ਰਾਮਦਾਸ
1: ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸੁਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨਾਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਪਸਰਿਓ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖਨ ਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਮ ਤੇ
0: ਕਈ ਕੋਟ ਦਰਸ਼ਨ ਪ੍ਰਾਪਿ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਾਹਮਾ ਹੈ ਸਮਾਤ
1: ਤਾਕਾ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇੱਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ दस लो
0: करन कारण प्रव एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस पावै सोई होग
0: किन मैं थापो थाप नहारा अंत नहीं किछ पारा वारा
1: हुक्मै तार अतर रहावै हुक्मै उपजै हुक्म सुमावै
0: हुक्मै ऊंच नीच व्यवहार हुक्मै अनक रंग प्रकार
1: कर कर देखे अपनी वडियाई नानक सब में रहा समाई
0: प्रभावै मन गत पावै प्रभावै ता पाथर त्रावै
1: प्रभावै बिन शास्त्र राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोहसरिया का स्वामी खिलै विकसै अंतर जामी
0: जो पावै सो कार करावै नानक दृष्टि अवर न आवै
1: हो मानक ते क्या होयावै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: परमे भूला देह दिसतावै निमुख माहे चार कुंट फिरावै
1: कर कृपा जिस अपनी भगत दे नानक ते जाना मिले
0: खिन मह नीच कीट को राज पार ब्रह्म गरीब निवाज
1: जाका दिस कछु न आवै तिस तत्काल दा दस पलटावै
0: जाको अपनी करै बख्शीस ताका लेखा ना गने जगदीश
1: जियो पिंड सब तिसकी रास कटगट पूर्ण ब्रह्म प्रगास
0: अपनी बनत आप बनाई नानक जीवै देख बडाई
1: इसका बल नाई सहात करम करम सर्व को नाथ
0: आज्ञाकारी बपरा जियो जो तिस पावै सोई फुन थियो
1: कबहू ऊंच नीच में बसै कबू सोक हर खरंग हसै
0: कबहू निंद चिंद व्यवहार कबहू उब काश पयाल
1: कबू बेता ब्रह्म विचार नानक आ मिलावन हार
0: कबहू नित करै बो पांत कबहू सोई रह दिन रात
1: कबहू महाक्रोध बिकराल कबहू सर्व कियो त्रवाल
0: कबहू होए बह बड़ राजा कबहू पे खारी नीच का साजा
1: कबहू अप कीर्त में आवै कबहू भला भला कहावै
0: ज्यों प्रभ राखै तिवि रहै गुर प्रसाद नानक सच कहै
1: कबहू होए पंडित करे बख्यान कबहू मोहन धारी लावै ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस पतंग होए जिया अनक जोन भरमै भरमिया
0: नाना रूप जो स्वांगी दिखावै ज्यों प्रा पावै तिवै नचावै
1: ज्यों तिस पावै सोई होए नानक दूजा अवर न कोए
0: कबहू साध संगत ए हो पावै उस स्थान ते बहुर न आवै
1: अंतर होए ज्ञान प्रगास उस स्थान का नहीं विनाश
0: मंतन नामर ते करंग सदा बसै पार ब्रह्म कै संग
1: ज्यों जल मैं जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुरबान
1: सुख मनि सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावे जन्म मरे बो जोन भरमावे
0: धन भूमगा जो करे गुमान सो मूर्ख अंधा अज्ञान
1: कर कृपा जिसके हृदय गरीबी बसावे नानक ईहा मुक्त आगे सुख पावे
0: धनवंता होए कर गुरु बावे तरन समान कछ संग न जावे
1: बहु लश्कर मान को ऊपर करे आसु पल पीतरता का होए बिनाश
0: सब ते आप जाने बलवंत खिन मैं होए जाए पसमंत
1: किसे ना बदे आप अहंकारी तरमराए तिस करे खुआरी
0: गुर प्रसाद जाका मिटै बिमान सो जान नानक दर गै परवान
1: कोट कर्म करे हो तारे श्रम पावे सगले बिरथारे
0: अनक तपस्या करे अहंकार नरक स्वर्ग फिर अवतार
1: अनक यत्न करा तुम निद्रवे हर दर गै को कैसे गवे
0: आप सुको जो भला कहावे तिसह भलाई निकट न आवे
1: सर्व किरिंजा का मन होए कहो नानक ताकी निर्मल सोए
0: जब लग जाने मुझ ते कछ होए तब इसको सुख नाही कोए
1: जावे जाने मैं कुछ करता तब लग गर्भ जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटै गुर प्रसाद नानक हो छूटै
1: सैस कटेला कोट तावै तृप्त न आवे माया पाछे पावे
0: अनक भोग बिख्या के करै नह तृप्तावै खप खप मरै
1: बिना संतोख नहीं को राजा सुपन मनोत बितै सब काज
0: नाम रंग सर्व सुख होए बड़भागी किसै प्राप्त होए
1: करन करावन आपे आप सदा सदा नानक हर जाप
0: करन करावन करनै हार इसकै हाथ कहां विचार
1: जैसी दिष्ट करे तैसा होए आपे आप आप तब सोए
0: जो किछ कीनो सो अपने रंग सब ते दूर सब हो कै संग
1: पूजै देखै करै विवेक आपै एक आपै अनेक
0: मरै न बिनसै आवै न जाए नानक सद ही रहया समाए
1: आप उपदेशै समझै आप आपै रचिया सब कै साथ
0: आप कीनो आपन विस्तार सब कछ उसका ओहो करनै हार
1: उस ते पिन कहो किछ होए थान थन अंतर एकै सोए
0: अपने चले तब करनै हार कौत करै रंग अपार
1: मन मै आप मन अपने माहे नानक कीमत कह न जाए
0: सत सत सत प्रभु स्वामी गुर प्रसाद किनै बख्यानी
1: सच सच सच सब की ना कोड मदे किने विरले चीना
0: भला भला भला तेरा रूप अत सुंदर पार अनूप
1: निर्मल निर्मल निर्मल तेरी बाणी घट घट सुनी स्वर्ण बखानी
0: पवित्र पवित्र पवित्र पुनीत नाम जपै नानक मन प्रीत
1: सुख मनि सुख अमृत पव नाम भगत जना कै मन विश्राम अठ बारह श्लोक
0: संत शरण जो जन परै सो ਸੋਜਨ ਉਧਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਹਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ
1: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੇ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-13 ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਰਧੀ ਸਭ ਜਾਨੁ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛੁ ਨਾਹੀ ਹਾ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਬਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇ ਕੋਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲੋ ਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੱਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਬਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਅਸ਼ਟਪਦੀ
1: ਟੂਟੀ ਗੰਨਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭਾ ਪੇ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਸ ਤਿਸ ਕਾ ਦੀ ਆਦਰਬ ਹੈ
0: ਅਤਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਵਾਰ
0: ਜਿਸ ਗੁਰ ਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਧ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕਹਿ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਬਦ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨਰੇਖ ਨਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਬੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿਓ ਪੂਰਨ ਸਭ ਠਾਏ
1: ਨਾਨਾ ਬਿਤ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋ ਇਹ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ सच सतनाम श्री वाहेगुरु अष्टपदी
1: चरण सत सत परसनहार पूजा सत सत सेवदार
0: दर्शन सत सत पेखनहार नाम सत सत आवनहार
1: आप सत सत सवतारी आपे गुणकारी
0: शब्द सत सत प्रभ वक्ता सुरत सत सत जा सुनता
1: पूजनहार को सब होए नानक सत सत प्रभ सोए
0: सत स्वरूप हृदय जन मान्या करण करावंतन मूल पछान्या
1: जाके हृदय विश्वास प्रभ आया तत् ज्ञान तुष्मन प्रगटाया
0: पैते निर्भव होए बसाना जिसते उपजा तिस माहे समाना
1: बस्त मैं ले बस्त गडाई ताको भिन न कहना जाई
0: बूझै बूझन हार विवेक नारायण मिले नानके
1: ठाकुर का सेवक आज्ञाकारी ठाकुर का सेवक सदा पुजारी
0: ठाकुर के सेवक कै मन प्रतीत ठाकुर के सेवक की निर्मल रीत
1: ठाकुर को सेवक जाने संग प्रभ का सेवक नाम कै रंग
0: सेवक को प्रभ पालन हारा सेवक की राखे निरंकारा
1: सो सेवक जिस दया प्रभ तारै नानक सो सेवक सास सास सुमारै
0: अपने जन का पर्दा ढाकै अपने सेवक की सर पर राखै
1: अपने दास को दे वडाई अपने सेवक को नाम जपाई
0: अपने सेवक की आपत राखै ताकि गत मित कोई न लाखै
1: प्रभ कै सेवक को न पहुंचै प्रभ कै सेवक उचते उचै
0: जो प्रभ अपनी सेवा लाया नानक सो सेवक दह दिस प्रगटाया
1: नीकी कीरी मैं कर राखै पसम करे लश्कर कोट लाखै
0: जिसका सास न काटते आप ताको राखत दे कर हाथ
1: मानस जतन कर्तव पात तिसके कर्तव बिरथे जात
0: मारे न राखै अबर न कोए सर्व जिया का राखा सोए
1: काहे सोच करे रे पानी जप नानक प्रभ अलख बडाणी
0: बारम बार बार प्रभ जपिया पी अमृत एहो मन तंत्र पिया
1: नाम रतंजन गुरमुख पाया तिसके अबर नहीं दिसताया
0: नाम धन नामो रूप रंग नामो सुखर नाम कसंग
1: नाम रस जो जंत बताने मन तन नामे नाम समान
0: उठत बैठ सोबत नाम कहो नानक जन कै सदकाम
1: लो जाचे वादन रात प्रभ अपने जन की नींदात
0: करह भगत आत्म कै चाय प्रभ अपने स्यों रह है समाये
1: जो होवा होवत सो जाने प्रभ ने का हुकुम पछान
0: तिसकी महिमा कौन बखानो तिसका गुण कहे एक न जानो
1: हाथ पैर पर बसे हजूर है कहो नानक से जन पूरे
0: मन मेरे तिन की ओट लेहे मन तन अपना तिन जन देहे
1: जिन जन अपना प्रभु पछाता सो जन सर्व थोक का दाता
0: तिसकी शरण सर्व सुख पावे तिसकै दरसा पाप मिटावे
1: अवर सियान सगली छाड़ तिस जन की तू सेवा लाग
0: पावन जान न होवी तेरा नानक तिस जन के पूजो सद पैरा
1: सुखमनि सुख अमृत प्रभ नाम भगत जना कै मन विश्राम अठ सतारा श्लोक
0: सत पुरख जिन जानिया सतगुर तिसका नाओ तिसकै संग सिख उदरै नानक हर गुण गाओ सत नाम श्री वाहेगुरु अष्टपदी
1: सतगुर सिखी करै प्रतपाल सेवक को गुर सदा दयाल
0: सिख की गुर दुरमत मल हिरै गुर बचनी हर नाम उचरै
1: सतगुर सिख कै बंधन काटै गुर का सिख बिकार ते हटै
0: सतगुर सिख को नाम धन दे गुर का सिख वडभागी हे
1: सतगुर सिख का हलत पलत सवार नानक सतगुर सिख को जी नाल सुमार
0: गुर कै ग्रह सेवक जो रहै गुर की आज्ञा मन में सह
1: आपस को कर कछ न जनावै हर हर नाम हृदय सत्यावै
0: मन बेचै सतगुर कै पास ते सेवक के कार्ज रास
1: सेवा करत होए नेकामी तिसको होत प्राप्त स्वामी
0: अपनी कृपा जिसे आप करे नानक सो सेवक गुर की मत ले
1: बीस विश्व गुर का मन माने सो सेवक परमेश्वर की गत जाने
0: सो सतगुर जिस हृदय हर नाओ अनक बार गुर को बल जाओ
1: सर्वन दान जी का दाता आठ पहर पार ब्रह्म रंग दाता
0: ब्रह्म मैं जन जन मैं पार ब्रह्म एक है आप नहीं कछ भरम
1: सहस यान पलया न जाइए नानक ऐसा गुरु भागी पाइए
0: सफल दर्शन पेखत पुनीत परसत चरण गत निर्मल रीत
1: संग्राम गुण रवै पार ब्रह्म की दरगह गवै
0: सुनकर बचन करन आगाने मन संतोखा तुम पतिया ने
1: पूरा गुरु आख्यो जा का मंत्र अमृत दिष्ट पेख है वे संत
0: गुण बेअंत कीमत नहीं पाए नानक जिस भावे तिस लय मिलाए
1: जे बाए कुस्तत अनेक सतपुरख पूरन बबे
0: काहु बोल न पहुंचत प्राणी अगम अगोचर प्रभ निर्वाणी
1: निराहार निर्वैर सुखदाई ताकि कीमत किने न पाई
0: अनक भक्त बंधन नित कर है चरण कमल हृदय स्मरै है
1: सद बलिहारी सतगुरु अपने नानक जिस प्रसाद ऐसा प्रभ जपने
0: एहो हर रस पावे जन कोए अमृत पीवे अमर सो होए
1: पुरका नाही कदे विनाश जाके मन पटे गुणतास
0: आठ पहर हर का नाम ले सच उपदेश सेवक कौ दे
1: मोह माया कै संग न लेप मन मै राखै हर हर एक
0: अंधकार दीपक परगासे नानक पर मोह दुख तह ते नासे
1: तबत माहे ठांड वरताई आनंद पया दुख नाठे पाई
0: जन मरण के मिटे अंदेसे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: चित पाई चूके भउ गवन सुन नानक हर हर जस सवन
0: निर्गुण आप सर गुण पी ओही कला धार जिन सगली मोही
1: अपने चित बाबा बनाए अपनी कीमत आपे पाए
0: हर बिन दूजा नाही कोए सर्व निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ 18 श्लोक
0: साथ न चाले बिन भजन बिखिया सगली।

0: ਸੋ ਜੀ ਪਾਏ,
1: ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ।
0: ਕਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ,
1: ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ।
0: ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਦੈ ਦਿਸੈ ਸਮਾਹੇ,
1: ਜਿਸ ਤੇ ਭਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ।
0: ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖਤਰ ਮੈਂ ਏਕ,
1: ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂ ਡੋਲੈ।
0: ਸਰਬ ਕਰਾ ਕਰ ਖੇਲੈ ਖੇਲ, ਮੋਲ ਨ ਪਾਈਐ ਗੁਣੇ ਅਮੋਲ,
1: ਸਰਬ ਜੋਤ ਮਹਿ ਜਾ ਕੀ ਜੋ, ਧਾਰ ਹਿਓ ਸਾਮੀ ਓਤ ਪੋਤ।
0: ਗੁਰ ਪ੍ਰਸਾਦ ਭ੍ਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸ਼ਵਾਸ,
1: ਸੰਤ ਜਨਾ ਕਾ ਭੀਖਣ ਸਾ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ,
0: ਸੰਤ ਜਨਾ ਸੁਨੇ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ,
1: ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ।
0: ਜੋ ਜੋ ਹੋਏ ਸੋ ਇਸ਼ਕ ਮਾਨੈ, ਕਰਨ ਕਰਾਵਨ ਹਰ ਪ੍ਰਭ ਜਾਨੈ,
1: ਅੰਤਰ ਬਸੇ ਬਾਹਰ ਭੀ ਉਹੀ, ਨਾਨਕ ਦਰਸ਼ਨ ਦੇਖ ਸਾ ਮੋਹੀ।
0: ਆਪ ਸਤ ਕੀ ਆ ਸਭ ਸਤ, ਤਿਸ ਪ੍ਰਭਤੇ ਸਗਲੀ ਉਤਪਤ,
1: ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਇਕੰਕਾਰ,
0: ਅਨਕਲਾ ਲਖੀ ਨੈ ਜਾਏ, ਜਿਸ ਭਾਵੈ ਤਿਸ ਲੈ ਮਿਲਾਏ,
1: ਕਵਨ ਲਿਪਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ,
0: ਅੰਤਰਗਾ ਜਿਸ ਆਪ ਜਨਾਏ, ਨਾਨਕ ਤਿਸ ਚੰਨ ਆਪ ਬੁਝਾਏ।
1: ਸਰਬ ਭੂਤ ਆਵਰਤਾਰਾ, ਸਰਬ ਨੈਣ ਆਪੇ ਖਨਹਾਰਾ,
0: ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ,
1: ਆਵਨ ਜਾਨੇ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ,
0: ਸਭ ਕੇ ਮਦਲ ਪੱਤੋ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹਿ,
1: ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲਏ ਸਮਾਏ।
0: ਇਸ ਤੇ ਹੋਏ ਸੁਨਾਹੀ ਬੁਰਾ, ਉਰੇ ਕਹੋ ਕਿਨੇ ਕਿਛ ਕਰਾ,
1: ਆਪ ਭਲਾ ਕਰ ਤੂੰ ਤਤਨੀ ਕੀ, ਆਪੇ ਜਾਣੈ ਆਪਣੇ ਜੀ ਕੀ,
0: ਆਪ ਸਾਜ ਤਾਰੀ ਸਭ ਸਾਜ, ਓਤ ਪੋਤ ਆਪਨ ਸੰਗਰਾਜ,
1: ਤਾਂ ਕੀ ਗਤ ਮਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ।
0: ਇਸ ਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਣ,
1: ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ।
0: ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਰਿਹਾ ਭਗਵੰਤ,
1: ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ,
0: ਜਾ ਨਾਮਨ ਕਹੇ ਸੁਆਓ, ਜਨ ਕਹਿ ਸੰਚਿਤ ਆਵੈ ਨਾਓ,
1: ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ।
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, 8-23 ਸਲੋਕ।
1: ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇ,
1: ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ,
0: ਆਸ ਨਿਤਿਆ ਗੋ ਤਰੰਗ, ਸੰਤ ਜਨਾ ਕੀ ਦੂਰ ਮਨ ਮੰਗ,
1: ਆਪ ਛੋੜ ਬੇਨਤੀ ਕਰੋ, ਸਾਧ ਸੰਗ ਆਗਨ ਸਾਗਰ ਤਰੋ,
0: ਹਰ ਤਨ ਕੀ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ,
1: ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ,
0: ਨਰਕ ਨਿਵਾਰ ਉਰਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ,
1: ਚਿਤ ਚਿਤ ਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ,
0: ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾ,
1: ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ,
0: ਉੱਤਮ ਸਲੋਕ ਸਾਧ ਕੇ ਬਚਨ, ਅਮੋਲੀਕ ਲਾਲ ਇਹ ਰਤਨ,
1: ਸੰਤ ਕਮਾਵਤ ਹੋ ਤੋ ਧਾਰ, ਆਪ ਤਰੈ ਲੋਕ ਕਹਿ ਨਿਸਤਾਰ,
0: ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ,
1: ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ,
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ, ਨਾਨਕ ਉਤਰਿਆ ਤਿਨ ਕਹਿ ਸਾਥੇ,
1: ਸ਼ਰਨ ਯੋਗ ਸੁਣ ਸ਼ਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ,
0: ਮਿਟ ਗਏ ਬੈਰ ਪਏ ਸਵਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ,
1: ਸੋ ਪ੍ਰਸੰਨ ਭਏ ਗੁਰਦੇ, ਪੂਰਨ ਹੋਈ ਸੇਵਕ ਕੀ ਸੇਵ,
0: ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਰਸਨਾ ਕਹਿਤੇ,
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ,
0: ਤਬ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ,
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੈ ਸੋ ਹੋਤ ਨਿਧਾਨ,
0: ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ,
1: ਸਭ ਤੇ ਊਚ ਪਾਏ ਅਸਥਾਨ, ਬਹੁਰ ਨ ਹੋਵੈ ਆਵਨ ਜਾਨ,
0: ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ,
1: ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ,
0: ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ਼ੇਸ਼ਟ ਉੱਤਮ ਇਸ਼ਨਾਨ,
1: ਚਾਰ ਪਦਾਰਥ ਕਮਲ ਪ੍ਰਗਾ, ਸਭ ਕੈ ਮੱਧ ਸਗਲ ਤੇ ਉਦਾਸ,
0: ਸੁੰਦਰ ਚਤੁਰ ਤਤ ਕਾ ਬੀਤਾ, ਸਮਦਰਸੀ ਏਕ ਦ੍ਰਿਸ਼ਟੀ,
1: ਇਹ ਫਲ ਤਿਸ ਜਨ ਕੈ ਮੁਖ ਭਾਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ,
0: ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿਤਾ ਕੀ ਗਤ ਹੋਏ,
1: ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ,
0: ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ,
1: ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਨ ਤੇ ਛੁਟੈ,
0: ਜਾ ਕੈ ਮਸਤਕ ਕਰਮ ਪ੍ਰਪਾਏ, ਸਾਧ ਸਰਣ ਨਾਨਕ ਤੇ ਆਏ,
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ, ਤਿਸ ਜਨ ਆਵੈ ਹਰ ਪ੍ਰਭ ਚੀਤ,
0: ਮਰਨਤਾ ਕਾ ਦੁਖ ਨਿਵਾਰੈ, ਦੁਲਭ ਦੇ ਤਤਕਾਲ ਉਧਾਰੈ,
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ,
0: ਦੁਖ ਰੋਗ ਬਿਨ ਸੇ ਪੈ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ,
1: ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ, ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਤ ਜਨਾ ਕੈ ਮਨ ਵਿਸਰਾਮ, 8-24 ਸਲੋਕ।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਅਬ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Radio Hanji, 1674 AM, 24/7 Indian Radio, Sydney ka apna Indian Radio Station.
0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: हांजी। यू आर लिस्निंग ऑस्ट्रेलियाज नंबर वन रेडियो हांजी
2: रेडियो हांजी ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਚੜ੍ਹਦੀ ਕਲਾ ਦੇ ਵਿੱਚ ਹੋਵੇਗਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਤੁਸੀਂ ਦੇ ਐਨ ਕੰਢੇ ਸਾਡੀ ਇੱਕ ਠਾਰ ਹੋਇਆ ਕਰਦੀ ਸੀ ਅਤੇ ਉੱਥੋਂ ਦੇ ਦੋ ਭਰਾ ਇੱਕ ਭੈਣ ਬਜ਼ੁਰਗ ਮਾਂ ਉਹ ਸਾਡੀ ਬੜੀ ਸੇਵਾ ਕਰਿਆ ਕਰਦੇ ਜਦੋਂ ਵੀ ਕਦੇ ਬੀਬੀਆਂ ਨੂੰ ਕੋਲ ਸ਼ਰੀਕੇ ਦੇ ਵੱਲ ਘੱਲ ਦਿੱਤਾ ਜਾਂਦਾ ਤਾਂ ਅਸੀਂ ਬੇਫਿਕਰ ਹੋ ਕੇ ਵਿਚਰਿਆ ਕਰਦੇ ਬੰਬੀ 'ਤੇ ਕੱਚਾ ਕੋਠਾ ਅਤੇ ਕੋਠੇ ਦੇ ਅੰਦਰ ਇੱਕ ਵੱਡੀ ਵੀਹੀ ਵਾਲਾ ਚੌੜਾ ਮੰਜਾ ਡੱਠਾ ਹੁੰਦਾ ਖੁੱਲ੍ਹੇ 'ਚ ਬੱਚੇ ਦੇ ਵਿੱਚ ਇਸ਼ਨਾਨ ਕਰਦੇ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਉੱਥੇ ਹੀ ਬੈਠ ਕੇ ਨਿਤਨੇਮ ਕਰ ਲੈਂਦੇ ਬਾਕੀਆਂ ਨੂੰ ਜ਼ਬਾਨੀ ਕੰਠ ਸੀ ਪਰ ਮੇਰੇ ਕੋਲ ਗੁਟਕਾ ਸਾਹਿਬ ਸੀ ਨਿਤਨੇਮ ਮੈਂ ਗੁਟਕਾ ਸਾਹਿਬ ਤੋਂ ਕਰਦਾ ਨਿਤਨੇਮ ਤੋਂ ਬਾਅਦ ਰੋਟੀ ਪ੍ਰਸ਼ਾਦਾ ਛੱਕ ਕੇ ਘੜੀ ਕੋ ਆਰਾਮ ਅਤੇ ਮਗਰੋਂ ਅਸੀਂ ਕਿਤੇ ਅਗਲੀ ਮੰਜ਼ਿਲ ਵੱਲ ਨਿਕਲ ਜਾਇਆ ਕਰਦੇ ਕਿਰਾਂ ਤੁਸੀਂ ਪਾਰ ਚੌਧਰੀਆਂ ਦੀ ਹਵੇਲੀ ਅੰਦਰ ਅੱਠ ਨੇ ਪਾਠ ਕਰਨ ਦੇ ਲਈ ਅਜੇ ਗੁਟਕਾ ਖੋਲ੍ਹਿਆ ਸੀ ਕਿ ਇੱਕ ਰੁੱਕਾ ਨਿਕਲਿਆ ਹੈਰਾਨੀ ਹੋਈ ਇਹ ਰੁੱਕਾ ਕਿੱਥੋਂ ਆ ਗਿਆ ਖੋਲ੍ਹਿਆ ਤਾਂ ਅੰਦਰ ਲਿਖਿਆ ਸੀ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਰਾਣੀ ਮੈਂ ਜਿੱਦਾਂ ਧੁਰ ਅੰਦਰ ਤੱਕ ਹਿੱਲ ਗਿਆ ਇਹ ਤਾਂ ਉਹੀ ਰਾਣੀ ਆ ਉਹ ਜਿਹੜੀ ਠਾਰ ਦੇ ਉੱਤੇ ਆਪਾਂ ਰੁਕਦੇ ਸੀ ਉਹ ਦੋ ਵੀਰ ਅਤੇ ਉਹਨਾਂ ਦੀ ਛੋਟੀ ਇੱਕ ਭੈਣ ਅਕਸਰ ਜੂਠੇ ਭਾਂਡੇ ਚੁੱਕਣ ਆਇਆ ਜਾ ਕਰਦੀ ਸੀ ਭਰਾ ਕੀ ਲਿਖ ਘੱਤ ਮਾਰਿਆ ਇਹ ਕੀ ਕੀਤਾ ਜੀਉਣ ਜੋਗੀ ਹੈ ਅੱਜ ਪਾਠ ਦੇ ਵਿੱਚ ਬਿਲਕੁਲ ਮਨ ਨਹੀਂ ਲੱਗਾ ਮਸੀਂ ਰਹਿ ਰਾਸਾ ਪੂਰਾ ਕੀਤਾ ਉਸਲਵੱਟੇ ਜੇ ਲੈਂਦਿਆਂ ਰਾਤ ਨਿਕਲੀ ਸਮਝ ਨਹੀਂ ਆਉਂਦੀ ਕਰਾਂ ਅਤੇ ਕਰਾਂ ਕੀ ਮੇਰੇ ਅੰਦਰ ਇੱਕ ਜਿੱਦਾਂ ਜੰਗ ਜੀ ਛਿੜੀ ਹੋਵੇ ਇੱਕ ਐਸੀ ਜੰਗ ਜਿਸ ਦੇ ਵਿੱਚ ਕਦੇ ਨਾਲ ਦੀ ਬਾਰੇ ਕਦੇ ਮੇਰੇ 6 ਮਹੀਨਿਆਂ ਦੇ ਪੁੱਤ ਬਾਰੇ ਕਦੇ ਆਪਣੇ ਘਰ ਬਾਰੇ ਕਦੇ ਆਪਣੇ ਆਪ ਦੇ ਬਾਰੇ ਕਦੇ ਰਾਣੀ ਬਾਰੇ ਸਭ ਕੁਛ ਵਾਰੋ ਵਾਰੀ ਅੱਖੀਆਂ ਦੇ ਸਮੇਂ ਆਈ ਜਾਵੇ ਪਤਾ ਨਹੀਂ ਕਿਉਂ ਵਾਰ ਵਾਰ ਉਹ ਚਿਹਰੇ ਅੱਖਾਂ ਸਾਹਮਣੇ ਘੁੰਮੀ ਜਾਂਦੇ ਨੇ ਮੇਰੀ ਸਿੰਘਣੀ ਮੇਰਾ ਪੁੱਤ ਮਨ ਬੜਾ ਬੇਚੈਨ ਰਿਹਾ ਤੀਜੇ ਦਿਨ ਇਕੱਲੇ ਵਾਪਸ ਪਰਤਣਾ ਸੀ ਪਰ ਆਉਣ ਨੂੰ ਜੀ ਨਾ ਕਰੇ ਸਾਰਾ ਵਜੂਦ ਜਿੱਦਾਂ ਕੰਬੀ ਜਾਵੇ ਖੈਰ ਹਿੰਮਤ ਕਰਕੇ ਹੋ ਤੁਰਿਆ ਘਰ ਲਾਗੇ ਅੱਪੜ ਕੇ ਕਮਾਦ ਦੀ ਵੱਟ ਦੇ ਉੱਤੇ ਬੈਠ ਕੇ ਉਸੇ ਰੁਕੇ ਦੇ ਦੂਸਰੇ ਪਾਸੇ ਮੈਂ ਕੁਛ ਸੰਖੇਪ ਜਿਹੀਆਂ ਸਤਰਾਂ ਲਿਖੀਆਂ ਲਿਖਿਆ ਜੀਣ ਜੋਗੀਏ ਤੇਰੇ ਜਿੱਡੀ ਮੇਰੀ ਇੱਕ ਨਿੱਕੀ ਭੈਣ ਹੈ ਇੱਕ ਸਿੰਘਣੀ ਆ ਮੇਰੀ ਇੱਕ ਨਿੱਕਾ ਜਿਹਾ ਭਚੰਗੀ ਵੀ ਆ ਜੇ ਮੰਗੇਗੀ ਤਾਂ ਸਿਰ ਵੱਢ ਕੇ ਦੇ ਦਿਆਂਗਾ ਪਰ ਵੱਡੀ ਅਦਾਲਤ ਅਤੇ ਹੋਰ ਕਿੰਨੀਆਂ ਸਾਰੀਆਂ ਦੁਨਿਆਵੀ ਕਚਹਿਰੀਆਂ ਇਹਨਾਂ ਦੇ ਵਿੱਚ ਮੈਂ ਨੀਵੀਂ ਪਾਵਾਂ ਇਹ ਗੱਲ ਮੇਰੇ ਵੱਸ ਦੀ ਨਹੀਂ ਤੇਰਾ ਵੱਡਾ ਵੀਰ ਠਾਰ 'ਤੇ ਅੱਪੜ ਕੇ ਕੱਪੜੇ ਬਦਲੇ ਗੁਟਕਾ ਉਸੇ ਬੰਬੀ ਵਾਲੇ ਕਮਰੇ ਦੇ ਅੰਦਰ ਟਿਕਾ ਦਿੱਤਾ ਤੀਜੇ ਦਿਨ ਤੁਰਨ ਲੱਗਿਆ ਦੋਵੇਂ ਵੀਰ ਮੇਰੇ ਵੱਲ ਭੱਜੇ ਆਉਣ ਕਹਿਣ ਲੱਗੇ ਰਾਣੀ ਤੁਹਾਨੂੰ ਮਿਲਣਾ ਚਾਹੁੰਦੀ ਹੈ ਪਤਾ ਨਹੀਂ ਕਿਉਂ ਹੱਠ ਕਰੀ ਜਾਂਦੀ ਹੈ ਚੰਦਰੀ ਆਖੀ ਜਾਂਦੀ ਆ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਣਾ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਣਾ ਮੈਂ ਨਾ ਨਹੀਂ ਕਰ ਸਕਿਆ ਹਾਮੀ ਭਰਨ ਦੇ ਉੱਤੇ ਰਾਣੀ ਮੇਰੇ ਕੋਲ ਆਈ ਪਹਿਲਾਂ ਮੇਰੇ ਪੈਰੀਂ ਹੱਥ ਲਾਏ ਫਿਰ ਮੇਰੇ ਨਾਲ ਲੱਗ ਕੇ ਪਤਾ ਨਹੀਂ ਕਿੰਨਾ ਚਿਰ ਰੋਂਦੀ ਰਹੀ ਬਿਨਾਂ ਕਿਹਾ ਬਹੁਤ ਕੁਛ ਕਹਿ ਰਹੀ ਸੀ ਬਿਨਾਂ ਆਸੇ ਪਾਸੇ ਦੀ ਪਰਵਾਹ ਕੀਤਿਆਂ ਸਾਡੇ ਵਿੱਚੋਂ ਕੋਈ ਵੀ ਨਹੀਂ ਬੋਲਿਆ ਨਾ ਹੀ ਕਿਸੇ ਨੇ ਸਵਾਲ ਪੁੱਛਿਆ ਬਸ ਚੁੱਪਚਾਪ चुप चाप सारे संवाद बन के इधर उधर घूम रही सी। ये चुप जदों समाध बनी तो फिर बोलन की लोड़ भी की सी। मगरों भांडे टिंडे तुरे जाते, इंज लग्या जिवें रूह वजूद तो मणा मुही पिया भार लथ गया हो। दसम पिता दे वलों पाए परचे, ते परचे दे विचों मैं पास जो आया सा। दोस्तों अज उस वरतारे नूं बेशक हथियारां दी जंग आख के याद किया जाता, पर उस वेले असी मुहाजां ते किन्नियां जंगा होर भी लड़ियां जा रहियां सी। उन्हां विचों इक प्रमुख सी किरदार दी जंग। अक्सर ही खुद अंदर बैठे दुश्मन दे नाल ही आपे लड़ी जाती है, दिने रात हर वेले, इतों तक के सुते पिया भी। कुछ जंग जित गए, कुछ जंग हार गए। जो जिते वह दसम पिता की कचहरी के जीते ने, उन्होंने जमीर जीते ने, वह जींद जी सुरखरू हो गए। तो जो वक्ती तौर के उत्ते हार गए, वह तो शायद खुद ही दस सकते हैं कि मगरों गुरु ने हाथी लिखा बदावा पाड़ दिता सी कि नहीं पाड़िया। एक गुरु प्यारे दे नाल वापरिया एक असल वरतांत। एक कहानी लिखी हरप्रीत सिंह जवंदा होरां ने, साढ़े तक पहुँचाई सुखविंदर सिंह पारवाल होरां ने। तो मैं आस करदा किस कहानी नूं निभाउण दे विच शायद मैं इंसाफ कर पाया हो। बड़ा वड्डा सुनेहा इस कहानी दे विच जे आपां समझ पाईए। किरदार लभणे अजकल बड़े औखे हो गए, तो लभने कितों दूर नहीं, किरदार तो साढ़े अंदर रहिंदा है। असी वेखना कि आपां अपना किरदार कित्थे जे टिका के रखना। जिहदा किरदार चंगा वह सारयां तों प्यार लैंदा, उहनूं हस के कोई घर आवाज मार लैंदा, उहनूं हस के कोई दिल च वसा लैंदा। ते नहीं ते ठोकरां ही ने दुनियावी भी ते उस रब दे घर भी। आस करते हैं कि अज की कहानी तुसीं पसंद की होगी।
1: यू आर लिसनिंग ऑस्ट्रेलियाज़ नंबर वन रेडियो हांजी।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: JBCO Films leke aaye ne action, emotion ate full on entertainment. Punjabi feature film Shera.
2: 5 saal baad mudiyan Shere te mudiyan vi kede haathan ch.
3: Starring Parmesh Verma, Sonal Chauhan, Yogra Singh, Manav Vij ate hor vi ugge kalakar.
4: Main utthon vi mud ke jithon koi nahi mud ke aunga.
1: Written and directed by Savio Sandhu, produced by Anmol Sahni.
3: Hun vekhna na bhullyo 15 Mai ton tuhade nedle cinema gharan vich Shera.
5: पांडे जी, क्या तू साला लक पाए हो यार। एक दोस्त के साथ पकड़े गए और दूसरी दोस्त छुड़ाने चले हैं, और ये तीसरी दोस्त ही है ना।
6: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
7: दिस स्टेशन इज नाउ द अल्टीमेट पावर इन द यूनिवर्स।
8: रेडियो हांजी 1674 AM.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए, क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।